ਪ੍ਰਥਮ ਗਮ ਹੈ। ਚਿਤ ਵਿਦ ਮਿਲਿਆ ਜਾਇ ਗੁਰ ਕੈ ਸ਼ਬਦ ਭਰਮ ਕੱਟੀਐ, ਚਿੰਤ ਵਸੇ ਮੰਨਿਆ ਆਈ ਗੁਰਮੁਖ ਹਰ ਹਰ ਨਾਮ ਜਪਨ, ਹੋ ਤਿਨ ਕੈ ਬਲਿਹਾਰਣੈ ਮਨ ਹਰ ਗੁਣ ਸਵਰ ਵਨ ਰਹਾਉ। ਗੁਰ ਸਰਵਰ ਮਾਨ ਸਰੋਵਰ ਹੈ ਵਡਭਾਗੀ ਪੁਰਖ ਲਹਨ, ਸੇਵਕ ਗੁਰਮੁਖ ਖੋਜਿਆ ਸੇ ਹੰਸਲੇ ਨਾਮ ਲਹਨ, ਨਾਮ ਧਿਆਨ ਰੰਗ ਸਿਉ ਗੁਰਮੁਖ ਨਾਮ ਲਗਨ, ਧਨ ਪੂਰਵ ਹੋਵੈ ਲਿਖਿਆ ਗੁਰਭਾਣਾ ਮਨ ਲੈ, ਵਡਭਾਗੀ ਗੁਰ ਖੋਜਿਆ ਪਾਇਆ ਨਾਮ ਨਿਧਾਨ, ਗੁਰਪੂਰੇ ਵੇਖਾ ਲਿਆ ਪ੍ਰਭ ਆਤਮ ਰਾਮ ਪਛਾਣ। ਸਭਨਾ ਕਾ ਪ੍ਰਵੇਖ ਹੈ ਦੂਜਾ ਵਰ ਨਾ ਕੋਏ, ਗੁਰਪ੍ਰਸਾਦੀ ਮਨ ਵਸੈ ਤਿਤ ਘਟ ਪ੍ਰਗਟ ਹੋਏ, ਸਾਵ ਅੰਤਰਜਾਮੀ ਬ੍ਰਹਮ ਹੈ ਬ੍ਰਹਮ ਵਸੈ ਸਭ ਥਾਏ, ਮੰਦਾ ਕਿਸਨੋ ਆਖੀਐ ਸਾਵਧ ਵੇਖੋ ਲਿਵਲਾਏ, ਬੁਰਾ ਭਲਾ ਤਿਚਰ ਆਖਦਾ ਜਿਚਰ ਹੈ ਤੁਧ ਦੋਹ ਮਾਏ, ਗੁਰਮੁਖ ਏਕੋ ਬੂਜਿਆ ਏ ਕਸਮਾਏ ਸਮਾਏ, ਸੇਵਾ ਸਾਥ ਪ੍ਰਭ ਭਾਵ ਸੀ ਜੋ ਪ੍ਰਭ ਪਾਏ ਥਾਏ, ਜਨ ਨਾਨਕ ਹਰ ਅਰਾਧਿਆ ਗੁਰ ਚਰਣੀ ਚਿਤ ਲਾਏ, ਰਾਸੂਹੀ ਅਸਪਦੀਆਂ ਮਹੱਲਾ ਚੌਥਾ ਘਰ ਦੂਜਾ ਏ ਕਿਉਂਕਾਰ, ਸਤਿਗੁਰ ਪ੍ਰਸਾਦ ਕੋਈ ਆਣ ਮਿਲਾਵੈ ਮੇਰਾ ਪ੍ਰੀਤਮ ਪਿਆਰਾ ਹੋ ਤਿਸ ਪੈ ਆਪ ਬਚਾਈ, ਦਰਸ਼ਨ ਹਰ ਦੇਖਣ ਕਹਿ ਤਾਈ ਕਿਰਪਾ ਕਰੇ ਤਾਂ ਸਤਿਗੁਰ ਮੇਲੇ ਹਰ ਹਰ ਨਾਮ ਧਿਆਈ ਰਹਾਉ, ਜੇ ਸੁਖ ਦੇ ਤਾਂ ਤੁਜੈ ਰਾਜੀ ਦੁੱਖ ਵੀ ਤੁਜੈ ਧਿਆਈ, ਜੇ ਭੁੱਖ ਦੇ ਤਾਂ ਇਤ ਹੀ ਰਾਜਾ ਦੁੱਖ ਵਿੱਚ ਸੁਖ ਮਨਾਈ, ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ, ਪੱਖਾਂ ਫੇਰੀ ਪਾਣੀ ਢੋਵਾ ਜੋ ਦੇਵੈ ਸੋ ਖਾਈ, ਨਾਨਕ ਗਰੀਬ ਢਹਿ ਪਿਆ ਦੁਆਰੈ ਹਰ ਮੇਲੇ ਉਹ ਵਡਿਆਈ, ਪੱਖੀ ਕਾੜ ਚਲੀ ਧਰੀ ਚੰਨਣਾ ਤਲ ਸਭ ਧਰਤੀ ਫਿਰ ਮਤ ਪਾਈ, ਜੇ ਪਾਸ ਬਹਾਲੈ ਤਾਂ ਤੁਜੈ ਰਾਧੀ, ਜੇ ਮਾਰ ਕੱਢੈ ਵੀ ਧਿਆਈ, ਜੇ ਲੋਕ ਸਲਾਹੇ ਤਾਂ ਤੇਰੀ ਹੁਕਮਾ, ਜੇ ਨਿੰਦੇ ਤਾਂ ਛੋੜ ਨਾ ਜਾਈ, ਜੇ ਤੁਧ ਵੱਲ ਰਹੇ ਤਾਂ ਕੋਈ ਕਿਹੋ ਆਖੋ, ਤੁਧ ਵਿਸਰੀਐ ਮਰ ਜਾਈ ਵਾਰ ਵਾਰ ਜਾਈ, ਗੁਰੂ ਪਰ ਪੈ ਪੈਰੀ ਸੰਤ ਮਨਾਈ, ਨਾਨਕ ਵਿਚਾਰਾ ਭਿਆ ਦਿਵਨ ਹਰ ਤੋ ਦਰਸ਼ਨ ਕਹਿਤਾਈ, ਝੱਖੜ ਝਾਗੀ ਮੀਹੋ ਵਰਸੈ ਭੀ ਗੁਰ ਦੇਖਣ ਜਾਈ, ਸਮੁੰਦ ਸਾਗਰ ਹੋਵੈ ਬਹੁ ਖਾਰਾ ਗੁਰਸਿੱਖ ਲੰਘ ਗੁਰ ਪੈ ਜਾਈ, ਜਿਉ ਪ੍ਰਾਣੀ ਜਲ ਬਿਨ ਹੈ ਮਰਤਾ ਤਿਉ ਸਿੱਖ ਗੁਰ ਬਿਨ ਮਰ ਜਾਈ, ਜੋ ਧਰਤੀ ਸੋਭ ਕਰੇ ਜਲ ਵਰਸੈ ਤਿਉ ਸਿੱਖ ਗੁਰ ਮਿਲ ਬਿਗਸਾਈ, ਸੇਵਕ ਕਾ ਹੋਏ ਸੇਵਕ ਕਰ ਵਰਤਾ ਕਰ ਕਰ ਬਿਨੋ ਬਲਾਈ, ਨਾਨਕੀ ਬੇਨੰਤੀ ਹਰ ਪੈ ਗੁਰ ਮਿਲ ਗੁਰ ਸੁਖ ਪਾਈ, ਤੂੰ ਆਪੇ ਗੁਰ ਚੇਲਾ ਹੈ ਆਪੇ ਗੁਰ ਵਿੱਚ ਦੇ ਤੁਜੈ ਧਿਆਈ, ਜੇ ਤੁਧ ਸੇਵੈ ਸੋ ਤੂੰ ਹੈ ਹੋਵੈ ਤੁਧ ਸੇਵਕ ਪੈਜ ਰਖਾਈ, ਭੰਡਾਰ ਭਰੇ ਭਗਤੀ ਹਰ ਤੇਰੇ ਜਿਸ ਭਾਵੈ ਤਿਸ ਦੇਵਾਈ, ਜਿਸ ਤੂੰ ਦੇਹੇ ਸੋਈ ਜਨ ਪਾਏ ਹੋਰ ਨੇਫਲ ਸਭ ਚਿਤਰਾਈ, ਸਿਮਰ ਸਿਮਰ ਸਿਮਰ ਗੁਰੇ ਆਪਣਾ ਸੋਇਆ ਮਨ ਜਗਾਈ, ਇੱਕ ਦਾਨ ਮੰਗੈ ਨਾਨਕ ਬੇਚਾਰਾ ਹਰ ਦਰਸ਼ਨ ਦਾਸਨ ਦਾਸ ਕਰਾਈ, ਜੇ ਗੁਰ ਝਿੜਕੇ ਤਾਂ ਮੀਠਾ ਲਾਗੈ ਜੇ ਬਖਸੇ ਤਾਂ ਗੁਰ ਵਡਿਆਈ, ਗੁਰਮੁਖ ਬੋਲੈ ਸੋ ਥਾਏ ਪਾਏ ਮਨਮੁਖ ਕਿਛ ਥਾਏ ਨਾ ਪਾਈ, ਪਾਲਾ ਕੱਕਰ ਬਰਫ ਵਰਸੈ ਗੁਰਸਿੱਖ ਗੁਰ ਦੇਖਣ ਜਾਈ, ਸਭ ਦਿਨਸ ਰਹਿਣ ਦੇਖੋ ਗੁਰ ਆਪਣਾ ਵਿੱਚ ਅੱਖੀ ਗੁਰ ਪੈਰ ਧਰਾਈ, ਅਨੇਕ ਪਾਪ ਕਰੀ ਗੁਰ ਕਾਰਣ ਗੁਰ ਭਾਵੈ ਸੋ ਥਾਏ ਪਾਈ, ਦਿਨ ਰਹਿਣ ਗੁਰ ਚਰਨ ਆਰਾਧੀ ਦਇਆ ਕਰੋ ਮੇਰੇ ਸਾਈ, ਨਾਨਕਾ ਜੀਉ ਪਿੰਡ ਗੁਰੂ ਹੈ ਗੁਰ ਮਿਲ ਤ੍ਰਿਪਤ ਅਗਾਈ, ਨਾਨਕਾ ਪ੍ਰਭੂਰ ਰਿਹਾ ਹੈ ਜਤ ਕਤ ਤਤ ਗੋਸਾਈ, ਰਾਗ ਸੂਹੀ ਮਹੱਲਾ ਚੌਥਾ ਅਸ਼ਟਪਦੀਆ ਘਰ ਦਸਵਾਂ ਏਕ ਓਂਕਾਰ ਸਤਿਗੁਰ ਪ੍ਰਸਾਦ, ਅੰਦਰ ਸੱਚਾ ਨੇਹੂ ਲਾਇਆ ਪ੍ਰੀਤਮ ਆਪਣੇ, ਤਨ ਮਨ ਹੋਏ ਨਿਹਾਲ ਜਾਂ ਗੁਰ ਦੇਖਾਂ ਸਾਹਮਣੇ, ਮੈਂ ਹਰ ਹਰ ਨਾਮ ਸਾਹ ਗੁਰਪੂਰੇ ਤੇ ਪਾਇਆ ਅੰਮ੍ਰਿਤ ਗਮ ਥਾ ਰਹਾਉ, ਹੋ ਸਤਿਗੁਰ ਵੇਖ ਵੇਖਿਆ ਹਰ ਨਾਮੇ ਲੱਗਾ ਪਿਆਰ, ਕਿਰਪਾ ਕਰਕੇ ਮੇਲੀਅਨ ਪਾਇਨ ਪਾਇਆ ਮੁਖ ਦੁਆਰ, ਸਤਿਗੁਰ ਬਿਰਹੀ ਨਾਮ ਕਾ ਜੇ ਮਿਲੇ ਤਾਂ ਤਨ ਮਨ ਦਿਓ, ਜੇ ਪੂਰਬ ਹੋਵੇ ਲਿਖਿਆ ਤਾਂ ਅੰਮ੍ਰਿਤ ਸਹਿਜ ਪੀਓ, ਸੁੱਤਿਆਂ ਗੁਰਸਲਾਈ ਹੈ ਉੱਠਦਿਆਂ ਵੀ ਗੁਰਸਲਾਓ, ਕੋਈ ਐਸਾ ਗੁਰਮੁਖ ਜੇ ਮਿਲੈ ਹੋ ਤਾ ਕੇ ਧੋਵਾਂ ਪਾਓ, ਕੋਈ ਐਸਾ ਸੱਜਣ ਲੋੜ ਲਾਓ
ਮੈਂ ਪ੍ਰੀਤਮ ਦੇ ਮਿਲਾਏ, ਸਤਿਗੁਰ ਮਿਲੀਏ ਅਰ ਪਾਇਆ, ਮਿਲਿਆ ਸਹਿਜ ਸੁਭਾਏ, ਸਤਿਗੁਰ ਸਾਗਰ ਗੁਣ ਨਾਮ ਕਾ ਮੈਂ ਤਿਸ ਦੇਖਣ ਕਾ ਜਾਓ, ਹੋ ਤਿਸ ਬਿਨ ਘੜੀ ਨਾ ਜੀਵੋ, ਬਿਨ ਦੇਖੇ ਮਰ ਜਾਓ, ਜਿਓ ਮਛਲੀ ਬਿਨ ਪਾਣੀ ਹੈ ਰਹਿ, ਜਿਓ ਮਛਲੀ ਬਿਨ ਪਾਣੀ ਹੈ ਰਹਿ ਨਾ ਕਿਤੇ ਉਪਾਏ, ਤਿਉ ਹਰ ਬਿਨ ਸੰਤ ਨਾ ਜੀਵੇ, ਬਿਨ ਹਰ ਨਾਮੇ ਰਹਿ ਮਰ ਜਾਏ, ਮੈਂ ਸਤਿਗੁਰ ਸੇਤੀ ਪ੍ਰਣੀ, ਤਿਉ ਗੁਰਬਿਨ ਜੀਵਾ ਮਾਓ, ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਲਾਗ ਫਿਰਾਓ ਰਹਾਓ, ਹਰ ਹਰ ਨਾਮ ਰਤਨ ਹੈ, ਗੁਰ ਤੁਠਾ ਦੇਵੈ ਮਾਏ, ਮੈਂ ਤਰ ਸੱਚੇ ਨਾਮ ਕੀ ਹਰ ਨਾਮ ਰਹਾਂ ਲਿਵਲਾਏ, ਗੁਰ ਗਿਆਨ ਪਦਾਰਥ ਨਾਮ ਹਰ ਨਾਮੋ ਦੇ ਦੜਾਏ, ਜਿਸ ਪ੍ਰਾਪਤ ਸੋਲ ਹੈ ਗੁਰਚਰਨੀ ਲੱਗੈ ਆਏ, ਅਕਥ ਕਹਾਣੀ ਪ੍ਰੇਮ ਕੀ ਕੋ ਪ੍ਰੀਤਮ ਆਖੈ ਆਏ, ਜਿਸ ਦੇਵਾ ਮਨ ਆਪਣਾ ਨਿਵ ਨਿਵ ਲਾਗਾ ਪਾਏ, ਸੱਜਣ ਮੇਰਾ ਏਕ ਤੂੰ ਕਰਤਾ ਪੁਰਖ ਸਜਾਣ,

ਅਸੀਂ ਪੁਰਖ ਹੈ ਸਭ ਮੈਂ ਰਿਆ ਸਮਾਵੇ ਰਾਮ ਨਾਮ ਧਨ ਸੰਚਿਆ ਸਾਵਤ ਪੂੰਜੀ ਰਾਸ ਨਾਨਕ ਦਰ ਗੈ ਮੰਨਿਆ ਗੁਰਪੁਰੈ ਸਵਾਸ ਰਾਗ ਸੂਹੀ ਅਸ਼ਟਪਦੀਆ ਮਹੱਲਾ ਪੰਜਵਾਂ ਘਰ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਅਜ ਰਿਓ ਵਿਖਿਆ ਕੇ ਸੰਗਾ ਮਨੈ ਵਿਆਪਤ ਅਨਕ ਤਰੰਗਾ ਮੇਰੇ ਮਨ ਅਗਮ ਗੋਚਰ ਕਤ ਪਾਈਐ ਪੂਰਨ ਪਰਮੇਸ਼ਰ ਰਾਉ ਮੋਹ ਮਗਨ ਮੈਂ ਰਿਹਾ ਮੋਹ ਮਗਨ ਮੈਂ ਰਹਿਆ ਵਿਆਪੇ ਆ ਤ੍ਰਿਸ਼ਨਾ ਕਬੂ ਨਹੀਂ ਧਰਾਪੈ ਬਸੇ ਕਰਿਓ ਕ੍ਰੋਧ ਸਰੀਰ ਚੰਡਾਰਾ ਗਿਆਨ ਨ ਬੂਝੈ ਮਹਾਮ ਗੁਬਾਰਾ ਭਰਮਤ ਵਿਆਪਤ ਜਰੇ ਕੇ ਵਾਰਾ ਜਾਣ ਨ ਪਾਈਐ ਪ੍ਰਭ ਦਰਬਾਰਾ ਆਸਾ ਦੇਸਾ ਬੰਧ ਪਰਾਨਾ ਮਹਿਲ ਨ ਪਾਵੈ ਫਿਰਤ ਬੇਗਨ ਸਗਲ ਵਿਆਦ ਕੈ ਵਸ ਕਰ ਦੀਨਾ ਫਿਰਤ ਪਿਆਸ ਜਿਉ ਜਲ ਬਿਨ ਮੀਨਾ ਕਛੂ ਸਿਆਣਪ ਉਕਤ ਨ ਮੇਰੀ ਮੋਰੀ ਏਕ ਆਸ ਠਾਕਰ ਪ੍ਰਭ ਤੋਰੀ ਕਰੋ ਬੇਨਤੀ ਸੰਤਨ ਪਾਸੇ ਮੇਲ ਲਹਿਓ ਨਾਨਕ ਅਰਦਾਸੇ ਭਇਓ ਕਿਰਪਾਲ ਸਾਧ ਸੰਗ ਪਾਇਆ ਨਾਨਕ ਤ੍ਰਿਪਤੇ ਪੂਰਾ ਪਾਇਆ ਰਹਾਓ ਦੂਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸੇ ਜਨ ਜੁਗ ਮਹਿ ਸੁਖ ਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ

ਦਰਦ ਭਾਉ ਨਿਕਟ ਨਾ ਤਿਨ ਨਰ ਕੇ ਰਹੈ ਹੋਇਓ ਯਾਕੀ ਏਕ ਬਾਰ ਚੌਪਈ ਕੋ ਕਹੈ ਚੌਪਈ ਸੰਬਤ ਸਤਰਹਿ ਸਹਿਸ

ਸਹ ਦਾਨ ਕਰੋ ਸਹ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗ ਹੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਕਾਰਾ ਕਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾਤਾਰ ਜੀ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ਿਓ ਹੈ ਨਿਮਾਣਿਓ ਕੇ ਮਾਣ ਨਿਤਾਣਿਓ ਕੇ ਤਾਂ ਨਿਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਆਪ ਜੀ ਦੇ ਚਰਨਾਂ ਚ ਅਰਦਾਸ ਬੇਨਤੀ ਆਪ ਜੀ ਦੀ ਮਹਾਨ ਬਖਸ਼ਿਸ਼ ਹੋਈ ਸ਼ਾਮਾਂ ਦੇ ਦੀਵਾਨਾਂ ਦੀ ਆਰੰਭਤਾ ਹੋਈ ਮਹਾਰਾਜ ਜੀਓ ਸੰਪੂਰਨ ਸੁਖਮਣੀ ਸਾਹਿਬ ਜੀ ਦੇ ਜਾਪ ਸੰਗਤੀ ਰੂਪ ਵਿੱਚ ਹੋਏ ਨੇ ਸੰਧਿਆ ਵਕਤ ਦਾ ਸਮਾਂ ਜਾਣ ਕੇ ਸੋਦਾ ਰਹਿਰਾ ਸਾਹਿਬ ਦੇ ਪਾਠ ਹੋਏ ਮਹਾਰਾਜ ਜੀਓ ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਆਪ ਜੀ ਦੀ ਸੇਵਾ ਸੰਭਾਲ ਕਰਦਿਆਂ ਹੋਈਆਂ ਬੇਅੰਤ ਫੁੱਲਾਂ ਬਖਸ਼ ਦੇਣੀਆਂ ਜੀ ਅੱਗੇ ਵਾਸਤੇ ਸਮਤ ਬਖਸ਼ਿਸ਼ ਕਰਨੀ ਸ਼ੁੱਧ ਗੁਰਬਾਣੀ ਗਾਇਨ ਕਰਨ ਦਾ ਬਾਲ ਉਦਮ ਬਖਸ਼ਿਸ਼ ਕਰਨਾ ਜੀ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ ਆਈਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਸਭਨਾਂ ਦੀਆਂ ਤਿਲ ਫੁੱਲ ਪਟਾਵਾਂ ਦਰ ਪ੍ਰਵਾਨ ਕਰਨੀਆਂ ਸਭਨਾਂ ਨੂੰ ਦਰੋਂ ਕਰੋ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰਨੀ ਮਹਾਰਾਜ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ ਕਰਨਾ ਜੀ ਸੁੱਖਾਂ ਦਾ ਪ੍ਰਕਾਸ਼ ਕਰਨਾ ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ ਮਹਾਰਾਜ ਜੀ ਉਹ ਬੇਅੰਤ ਸੰਗਤਾਂ ਦੂਰ ਦੁਰਾਡੇ ਪਿੱਛੇ ਘਰਾਂ ਵਿੱਚ ਲਾਈਵ ਗੁਰਬਾਣੀ ਦੇ ਜਾਪ ਸਰਵਣ ਕਰ ਰਹੀਆਂ ਹਨ ਜਾਪ ਸਰਵਣ ਕਰਦਿਆਂ ਆਪ ਜੀ ਦਾ ਧੰਨਵਾਦ ਕਰਦਿਆਂ ਬੇਅੰਤ ਮਾਇਆ ਗੁਰੂ ਘਰ ਵਾਸਤੇ ਗੁਰੂ ਘਰ ਦੇ ਸੇਵਾਦਾਰਾਂ ਸਿੰਘਾਂ ਵਾਸਤੇ ਆਨਲਾਈਨ ਭੇਟਾ ਕੀਤੀ ਮਹਾਰਾਜ ਜੀ ਸਾਰੀ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਸਭਨਾਂ ਦੀ ਮਾਇਆ ਸਫਲੀ ਕਰਨੀ ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਮਹਾਰਾਜ ਜੀਓ ਆਪ ਜੀ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਪਵਿੱਤਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰੇ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋਸ਼ ਕੇ ਆਪਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ ਕਿਰਪਾ ਕਰੋ ਮਹਾਰਾਜ ਜੀ ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸੰਗਤਾਂ ਨੂੰ ਕਿਰਤਾਰਥ ਕਰੋ ਅਤੇ ਰਾਤਰੀ ਦੇ ਕੀਰਤਨ ਦਰਬਾਰਾਂ ਦੀ ਆਰੰਭਤਾ ਦੀ ਆਗਿਆ ਬਖਸ਼ਿਸ਼ ਕਰੋ ਜੀ ਸੇ ਗੁਰਮੁਖ ਪਿਆਰੇ ਮੇਰਣਾ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਜਿਤਿਆ ਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਅਗਿਆ ਭਹੀ ਅਕਾਲ ਕੇ ਤਬੇ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾ ਕੀ ਜੋ ਪ੍ਰਭ

ਸੋਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ
1: ਫਤਿਹ। ਸਤਿਕਾਰਯੋਗ ਸਤ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਰਹਿਮਤ ਹੋਈ। ਸੰਧਿਆ ਵਕਤ ਦੇ ਸਮੇਂ ਆਪ ਸੰਗਤਾਂ ਨੇ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਜੁੜ ਬੈਠ ਕੇ ਸੋਦਾ ਰਹਿਰਾ ਸਾਹਿਬ ਦੇ ਪਾਠ ਸਰਵਣ ਕੀਤੇ ਨੇ, ਅਰਦਾਸ ਵਿੱਚ ਸ਼ਾਮਲ ਹੋਏ ਹੋ, ਪਾਵਨ ਪਵਿੱਤਰ ਹੁਕਮਨਾਮਾ ਸਰਵਣ ਕੀਤਾ, ਸਤਿਗੁਰ ਕਿਰਪਾ ਕਰਨ ਸਾਡਾ ਸਾਰਿਆਂ ਦਾ ਗਾਵਿਆ ਸੁਣਿਆ, ਮਹਾਰਾਜ ਦਰ ਤੇ ਪ੍ਰਵਾਨ ਕਰਨ, ਇਸੇ ਤਰ੍ਹਾਂ ਗੁਰੂ ਚਰਨਾਂ ਨਾਲ ਜੁੜੇ ਰਹੀਏ। ਬੇਨਤੀ ਹੈ, ਗੁਰੂ ਘਰ ਦੀਆਂ ਦੋ ਬਿਲਡਿੰਗਾਂ ਨੌਰਥ ਹਾਲ ਐਂਡ ਸਾਊਥ ਹਾਲ ਬਣ ਰਹੀਆਂ ਨੇ, ਆਪ ਸੰਗਤਾਂ ਵੱਧ ਚੜ੍ਹ ਕੇ ਸੇਵਾ ਕਰ ਰਹੇ ਹੋ। ਹੋਰ ਵੀ ਆਪ ਸੰਗਤਾਂ ਦੇ ਚਰਨਾਂ 'ਚ ਬੇਨਤੀ, ਜਿੰਨਾ ਵੀ ਹੋ ਸਕੇ ਦਸਵੰਧੀ ਕਾਰ ਪੇਟਾ ਕੱਢ ਕੇ ਗੁਰੂ ਘਰ ਵਿੱਚ ਸੇਵਾ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਜੀਓ। ਦੂਸਰੀ ਬੇਨਤੀ ਹੈ, ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਪਰੂਵਡ ਦਾ ਸਕਾਲਰਸ਼ਿਪ ਫੋਰ ਨਰਸਿੰਗ ਐਂਡ ਵੋਕੇਸ਼ਨਲ ਕੋਰਸਿਸ ਆਫ 1 ਈਅਰ, ਲਾਸਟ ਡੇਟ ਟੂ ਸਬਮਿਟ ਐਪਲੀਕੇਸ਼ਨ ਵਿਦ ਸਪੋਰਟਿੰਗ ਡਾਕੂਮੈਂਟਸ ਇਡ 1 ਅਕਤੂਬਰ 2015-26। ਐਪਲੀਕੇਸ਼ਨ ਆਰ ਅਵੇਲੇਬਲ ਔਨ ਗੁਰਦੁਆਰਾ ਵੈਬਸਾਈਟ 'ਤੇ ਜਾ ਕੇ ਤੁਸੀਂ ਆਪਣੇ ਡਾਕੂਮੈਂਟ ਜੋ ਵੀ ਹੈਗੇ ਨੇ ਉਹ ਸਬਮਿਟ ਕਰ ਸਕਦੇ ਹੋ, ਜਿਨ੍ਹਾਂ ਦੀ ਲਾਸਟ ਤਰੀਕ ਹੈ 15 ਅਕਤੂਬਰ ਜੀ। ਦੂਸਰੀ ਬੇਨਤੀ ਹੈ, ਅੱਜ ਤੋਂ 12 ਤਰੀਕ ਤੋਂ ਲੈ ਕੇ 18 ਅਕਤੂਬਰ ਤੱਕ ਗੁਰਮਤਿ ਕੈਂਪ ਜੋ ਇਸ ਗੁਰੂ ਘਰ ਦੀ ਲਾਇਬ੍ਰੇਰੀ ਵਿੱਚ ਲੱਗ ਰਹੇ ਨੇ, ਜਿਨ੍ਹਾਂ ਦਾ ਸਮਾਂ ਹੈ ਸ਼ਾਮੀ 6 ਵਜੇ ਤੋਂ ਲੈ ਕੇ 8 ਵਜੇ ਤੱਕ, ਆਪ ਸੰਗਤਾਂ ਦੇ ਚਰਨਾਂ 'ਚ ਬੇਨਤੀ, ਜ਼ਰੂਰ ਕੈਂਪ ਵਿੱਚ ਹਿੱਸਾ ਲੈ ਕੇ ਨਾਮ ਸਿਮਰਨ ਦਾ ਅਭਿਆਸ ਕਰੀਏ ਜੀਓ। 17 ਅਕਤੂਬਰ ਨੂੰ ਸ਼ਨੀਵਾਰ ਕੱਤਕ ਦੀ ਸੰਗਰਾਂਦ ਦਾ ਦਿਹਾੜਾ ਹੈ, 18 ਅਕਤੂਬਰ ਨੂੰ ਗੁਰਬਾਣੀ ਕੰਠ ਮੁਕਾਬਲੇ ਜੋ ਸਟੋਕਟਨ ਗੁਰੂ ਘਰ ਦੇ ਵਿੱਚ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮੀ 5 ਵਜੇ ਤੱਕ ਹੋ ਰਹੇ ਨੇ, ਜਿਨ੍ਹਾਂ ਨੇ ਹਿੱਸਾ ਲੈਣਾ ਹੋਵੇ ਉਹ ਵਿੱਚ ਹਿੱਸਾ ਲੈ ਸਕਦੇ ਨੇ। 23 ਅਕਤੂਬਰ ਨੂੰ ਜਨਮ ਦਿਨ ਬਾਬਾ ਬੁੱਢਾ ਸਾਹਿਬ ਜੀ ਦਾ ਆ ਰਿਹਾ, ਆਪ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾਏਗਾ ਜੀਓ। 27 ਅਕਤੂਬਰ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਆ ਰਿਹਾ, ਜੋ ਆਪ ਸੰਗਤਾਂ ਦੇ ਸਹਿਯੋਗ ਨਾਲ ਇਸ ਪਾਵਨ ਅਸਥਾਨ 'ਤੇ ਬਹੁਤ ਵੱਡੀ ਪੱਧਰ 'ਤੇ ਮਨਾਇਆ ਜਾਂਦਾ, ਇਸ ਸਾਲ ਵੀ ਮਨਾਇਆ ਜਾਏਗਾ ਜ਼ਰੂਰ। ਆਪ ਜੀ ਨੇ ਸਹਿਯੋਗ ਬਖਸ਼ਿਸ਼ ਕਰਨਾ। ਆਓ, ਰਾਤਰੀ ਦੇ ਕੀਰਤਨ ਦਰਬਾਰਾਂ ਦੀ ਆਰੰਭਤਾ ਹੋ ਰਹੀ ਹੈ। ਪਹਿਲਾਂ ਕੀਰਤਨ ਕਰਨਗੇ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਪ੍ਰੀਤ ਸਿੰਘ ਜੀ ਅਤੇ ਉਹਨਾਂ ਦੇ ਸਾਥੀ, ਇਹਨਾਂ ਤੋਂ ਬਾਅਦ ਕਥਾ ਕਰਨਗੇ ਭਾਈ ਸਾਹਿਬ ਭਾਈ ਨਵਨੀਤ ਸਿੰਘ ਜੀ, ਅਖੀਰਲਾ ਕੀਰਤਨ ਕਰਨਗੇ ਸਤਿਕਾਰਯੋਗ ਭਾਈ ਸਾਹਿਬ ਭਾਈ ਸਤਨਾਮ ਸਿੰਘ ਜੀ ਗੁਰਦਾਸਪੁਰ ਵਾਲੇ। 8:30 ਵਜੇ ਤੱਕ ਦੀਵਾਨ ਸੱਜਣਗੇ, ਜਿਨ੍ਹਾਂ ਕੋਲ ਸਮਾਂ ਹੈ ਜ਼ਰੂਰ ਸਤਿਗੁਰਾਂ ਦੀ ਗੋਦ ਵਿੱਚ ਬੈਠ ਕੇ ਕੀਰਤਨ ਸਰਵਣ ਕਰਕੇ ਆਪਣੇ ਜੀਵਨ ਨੂੰ ਸਫਲਾ ਕਰੀਏ ਜੀ। ਬਹੁਤ ਬਹੁਤ ਆਪ ਸੰਗਤਾਂ ਦਾ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਿਗੁਰੂ ਜੀ ਕਿਰਪਾ ਕਰਨ, ਹਾਜ਼ਰੀਆਂ ਭਰਦੇ ਹਾਂ, ਬਾਣੀ ਪੜ੍ਹਦੇ ਹਾਂ, ਗਾਇਨ ਕਰਦੇ ਹਾਂ, ਇੱਕ ਨਹੀਂ ਬੇਅੰਤ ਭੁੱਲਾਂ ਹੋ ਹੀ ਜਾਂਦੀਆਂ। ਸਤਿਗੁਰੂ ਜੀ ਕਿਰਪਾ ਕਰਨ, ਅੱਗੇ ਸੂਝੀ ਬਖਸ਼ ਕਰਨ ਜੀ ਆਓ। ਹੁਣ ਸਮਾਂ ਕਥਾ ਦਾ ਹੋਇਆ ਹੈ ਜੀ, ਅਤੇ ਸਤਿਕਾਰਯੋਗ ਭਾਈ ਸਾਹਿਬ ਭਾਈ ਨਵਨੀਤ ਸਿੰਘ ਜੀ, ਇਹਨਾਂ ਪਾਸੋਂ ਸਰਵਣ ਕਰੀਏ ਜੀ ਹੋਈਆਂ ਭੁੱਲਾਂ ਦੇਖੇ ਮਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਵਾਹਿਗੁਰੂ ਸਾਹਿਬ ਜੀ ਸਤਨਾਮ ਵਾਹਿਗੁਰੂ ਸਾਹਿਬ ਜੀ ਹਮ ਮੈਲੇ ਤੁਮ ਊਜਲ ਕਰਤੇ ਹਮ ਨਿਰਗੁਣ ਤੂੰ ਦਾਤਾ ਹਮ ਮੂਰਖ ਤੁਮ ਚਤੁਰ ਸਿਆਣੇ ਤੂੰ ਸਰਬ ਕਲਾ ਕਾ ਗਿਆਤਾ ਮਾਧੋ ਹਮ ਐਸੇ ਤੂੰ ਐਸਾ

ਸਤਨਾਮ ਵਾਹਿਗੁਰੂ ਸਾਹਿਬ ਜੀਓ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ

ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਹਿਬ ਸਤਿਗੁਰੂ ਗੁਰੂ ਗਰੀਬ ਨਿਵਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਕਿਰਪਾਲੂ ਦਾਤਾਰ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸ਼ਾਮਾਂ ਦੇ ਦੀਵਾਨ ਦੀ ਹਾਜ਼ਰੀ ਭਰ ਰਹੀ ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਪਿਆਰ ਭਾਵਨਾ ਸ਼ਰਧਾ ਸਹਿਤ ਗੁਰੂ ਚਰਨਾਂ ਵਿੱਚ ਜੁੜ ਬੈਠੇ ਹੋ, ਘਰਾਂ ਵਿੱਚ ਬੈਠ ਕੇ ਵੀ ਲਾਹੇ ਪ੍ਰਾਪਤ ਕਰ ਰਹੇ ਹੋ, ਬੜੇ ਪਿਆਰ ਦੇ ਨਾਲ ਅੰਮ੍ਰਿਤ ਬਾਣੀ ਦਾ ਕੀਰਤਨ ਆਪ ਜੀਆਂ ਨੇ ਭਾਈ ਸਾਹਿਬ ਭਾਈ ਹਰਪ੍ਰੀਤ ਸਿੰਘ ਜੀ ਅਤੇ ਉਹਨਾਂ ਦੇ ਜਥੇ ਪਾਸੋਂ ਸਰਵਣ ਕੀਤਾ ਹੈ। ਆਓ ਹੁਣ ਸਮਾਂ ਹੋਇਆ ਹੈ ਅੰਮ੍ਰਿਤ ਬਾਣੀ ਦੀ ਕਥਾ ਦਾ, ਜੋ ਗੁਰੂ ਕਿਰਪਾ ਸਦਕਾ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਿਛਲੇ ਦਿਨੀ ਜੋ ਪਹਿਲਾ ਪ੍ਰਕਾਸ਼ ਪੁਰਬ ਸਪਤੰਬਰ ਦੇ ਮਹੀਨੇ ਵਿੱਚ ਗੁਜ਼ਰ ਕੇ ਗਿਆ, ਪ੍ਰਕਾਸ਼ ਪੁਰਬ ਨੂੰ ਸਮਰਪਿਤ ਜੋ ਇੱਕ ਬਾਣੀ ਦੀ, ਖਾਸ ਕਰਕੇ ਜਪਜੀ ਸਾਹਿਬ ਜੀ ਦੀ ਬਾਣੀ ਦੀ ਵਿਚਾਰ ਦਾ, ਕੀਰਤਨ ਦਾ ਸ਼ਲਾਘਾਯੋਗ ਉਪਰਾਲਾ ਪ੍ਰਾਰੰਭ ਕੀਤਾ ਸੀ, ਇੱਕ ਲਹਿਰ ਚਲਾਈ ਸੀ, ਉਸੇ ਹੀ ਤਰਤੀਬ ਵਿੱਚ ਆਪਾਂ ਜਪਜੀ ਸਾਹਿਬ ਜੀ ਦੀ ਕਥਾ ਨਾਲ ਵੀ ਪਿਛਲੇ ਸਮੇਂ ਤੋਂ ਜੁੜਦੇ ਆ ਰਹੇ ਹਾਂ। ਭਾਵਾਂ ਕਿ ਆਪਾਂ ਇਸ ਪਾਵਨ ਸਥਾਨ ਤੇ ਲੜੀਵਾਰ ਵਾਰਾਂ ਦੀ ਕਥਾ, 22 ਵਾਰਾਂ ਦੀ ਕਥਾ ਪ੍ਰਾਰੰਭ ਕੀਤੀ ਹੋਈ ਹੈ, ਉਹ ਵੀ ਤਕਰੀਬਨ ਸਮਾਪਤੀ ਵੱਲ ਹੈ। 21ਵੀਂ ਵਾਰ ਦੀ ਆਪਾਂ ਵਿਚਾਰ ਕਰ ਰਹੇ ਹਾਂ, ਪਰ ਉਸ ਲੜੀ ਨੂੰ ਥੋੜੇ ਸਮੇਂ ਦਾ ਵਿਸ਼ਰਾਮ ਦੇ ਕਰਕੇ ਜਪਜੀ ਸਾਹਿਬ ਦੀ ਬਾਣੀ ਦੀ ਕਥਾ ਪ੍ਰਾਰੰਭ ਕੀਤੀ ਸੀ, ਕਿਉਂਕਿ ਇਹ ਸਾਡੀ ਮੂਲ ਬਾਣੀ ਹੈ, ਪ੍ਰਾਰੰਭਕ ਬਾਣੀ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮੂਲ ਬਾਣੀ ਹੈ, ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਬੜੀ ਮਕਬੂਲ, ਪਿਆਰੀ ਤੇ ਗਿਆਨ ਭਰਪੂਰ ਬਾਣੀ ਹੈ। ਗੁਰੂ ਕਿਰਪਾ ਸਦਕਾ ਵੱਖ ਵੱਖ ਗੁਣੀ ਜਣਾਂ ਪਾਸੋਂ ਆਪ ਜੀਆਂ ਨੇ ਇਸ ਅੰਮ੍ਰਿਤ ਬਾਣੀ ਦੀ ਕਥਾ ਵਿਚਾਰ ਪਿੱਛੇ ਸਰਵਣ ਕੀਤੀ ਹੈ। ਅੱਜ ਸੰਪੂਰਨਤਾ ਹੈ, ਅੰਤਿਮ ਸਲੋਕ ਅੱਜ ਆਪਾਂ ਸਰਵਣ ਕੀਤਾ ਹੈ। ਇਸ ਪਾਵਨ ਪਵਿੱਤਰ ਬਾਣੀ ਵਿੱਚ 38 ਪੌੜੀਆਂ ਨੇ। ਕੁਝ ਵਿਦਵਾਨਾਂ ਦਾ ਇਸ ਗੱਲ ਤੇ ਵੀ ਮਤਭੇਦ ਬਣ ਜਾਂਦਾ ਹੈ ਉਚਾਰਨ ਦੇ ਸੰਬੰਧ ਵਿੱਚ, ਵੀ ਉਹ ਜਪਜੀ ਸਾਹਿਬ ਜੀ ਦੀ ਇਸ ਬਾਣੀ ਨੂੰ ਪੌੜੀਆਂ ਦੇ ਰੂਪ ਵਿੱਚ ਨਹੀਂ ਮੰਨਦੇ, ਵੀ ਪਦੇ ਕਹਿਣਾ ਚਾਹੀਦਾ। ਆਪਾਂ ਤਕਰੀਬਨ ਜੋ ਸਾਡੇ ਰੋਜ਼ਮਰਰਾ ਦੇ ਵਿੱਚ ਵਿਚਾਰ ਹੈ, ਆਪਾਂ ਜਿਵੇਂ ਅਨੰਦ ਸਾਹਿਬ ਜੀ ਦੀ ਬਾਣੀ ਦੀਆਂ 40 ਪੌੜੀਆਂ ਕਹਿ ਦਿੰਦੇ ਹਾਂ, ਜਪਜੀ ਸਾਹਿਬ ਵਿੱਚ ਵੀ ਆਪਾਂ ਪੌੜੀਆਂ ਸ਼ਬਦ ਵਰਤ ਦਿੰਦੇ ਹਾਂ। ਹਾਲਾਂਕਿ ਕਿਤੇ ਵੀ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪੌੜੀ ਦਾ ਸਿਰਲੇਖ ਨਹੀਂ ਦਿੱਤਾ, ਕਿਉਂਕਿ ਪੌੜੀਆਂ ਵਾਰਾਂ ਦੇ ਨਾਲ ਆਪਾਂ ਮੰਨਦੇ ਹਾਂ, ਪੌੜੀ ਦਾ ਜਿਹੜਾ ਸੰਬੰਧ ਹੈ ਉਹ ਵਾਰ ਦੇ ਨਾਲ ਹੈ। ਇਹਨਾਂ ਨੂੰ ਕੁਝ ਵਿਦਵਾਨਾਂ ਨੇ ਉਹ ਵੀ ਕਿਹਾ ਵੀ ਪਦੇ ਕਹਿਣਾ ਚਾਹੀਦਾ, ਇਹ ਸਿਰਫ ਸਮਝਣ ਮਾਤਰ ਹੈ, ਇਹਦੇ ਵਿੱਚ ਕੋਈ ਜ਼ਿਆਦਾ ਬਹਿਸ ਵਿੱਚ ਪੈਣ ਦੀ ਜਾਂ ਕੋਈ ਗੂੜੀ ਚਰਚਾ ਦੀ ਗੱਲ ਨਹੀਂ, ਇਹ ਤੇ ਸਿਰਫ ਸਮਝਣ ਲਈ ਹੈ ਵੀ ਇਹਦੇ ਵਿੱਚ 38 ਆਪਾਂ ਪੌੜੀਆਂ ਕਹਿ ਲਈਏ, ਪਦੇ ਕਹਿ ਲਈਏ, ਗੁਰੂ ਸਾਹਿਬ ਜੀ ਨੇ ਦਰਜ ਕੀਤੇ ਨੇ। ਦੋ ਸਲੋਕ ਹਨ, ਇੱਕ ਸਲੋਕ ਪ੍ਰਾਰੰਭ ਦਾ ਹੈ, ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇਹਨੂੰ ਕਿਹਾ ਗਿਆ ਹੈ, ਬਾਣੀ ਦੇ ਲਿਖਣ ਦਾ ਇੱਕ ਕਰਮ ਹੁੰਦਾ ਹੈ, ਇੱਕ ਵਿਧਾਨ ਹੁੰਦਾ ਹੈ, ਇੱਕ ਮਰਿਆਦਾ ਹੁੰਦੀ ਹੈ, ਕਿ ਜਦੋਂ ਵੀ ਕੋਈ ਕਵੀ, ਆਮ ਕਵੀ ਦੀ ਜੇ ਆਪਾਂ ਗੱਲ ਕਰੀਏ, ਜਦੋਂ ਵੀ ਕੋਈ ਪ੍ਰਾਤਨ ਸਮਿਆਂ ਵਿੱਚ ਆਪਣੀ ਕੋਈ ਰਚਨਾ ਲਿਖਦਾ ਸੀ ਨਾ, ਉਸ ਵਕਤ ਇੱਕ ਅੱਧੀ ਕੋਈ ਪੰਕਤੀ ਜਾਂ ਸ਼ੇਰ ਨਹੀਂ ਸੀ ਲਿਖਿਆ ਜਾਂਦਾ, ਉਦੋਂ ਆਪਣਾ ਲੰਮਾ ਕਾਵਿ ਲਿਖਿਆ ਜਾਂਦਾ ਸੀ, ਵੱਡਾ ਕਾਵਿ। ਜਿਵੇਂ ਵੀ ਆਪਾਂ ਪੁਰਾਣੇ ਕਵੀਆਂ ਦੇ ਕਾਵਿ ਪੜ੍ਹਾਂਗੇ, ਕਵੀ ਵਾਲਮੀਕੀ ਹੈ, ਰਮਾਇਣ ਲਿਖੀ ਹੈ, ਬੜਾ ਵੱਡਾ ਮਹਾਂਕਾਵਿ ਉਹਨੂੰ ਕਿਹਾ ਜਾਂਦਾ। ਤੁਲਸੀਦਾਸ ਜੀ ਨੇ ਰਮਾਇਣ ਲਿਖੀ ਹੈ, ਬੜਾ ਵੱਡਾ ਮਹਾਂਕਾਵਿ ਹੈ। ਭਗਤ ਜੈਦੇਵ ਜੀ ਨੇ ਗੀਤ ਗੋਬਿੰਦ ਲਿਖਿਆ, ਬੜਾ ਵੱਡਾ ਮਹਾਂਕਾਵਿ ਹੈ।
ਭਗਤ ਸੂਰਦਾਸ ਜੀ ਨੇ ਆਪਣਾ ਇੱਕ ਗ੍ਰੰਥ ਲਿਖਿਆ ਹੈ, ਉਹ ਬੜਾ ਵੱਡਾ ਮਹਾਂਕਾਵ ਹੈ। ਜਦੋਂ ਪੁਰਾਤਨ ਖਾਸ ਕਰਕੇ ਅਧਿਆਤਮਕ ਮਾਰਗ ਤੇ ਤੁਰੇ ਹੋਏ ਕਵੀਆਂ ਦਾ ਆਪਾਂ ਮਹਾਂਕਾਵ ਪੜਾਂਗੇ ਨਾ, ਉਹਨਾਂ ਦੀ ਇੱਕ ਮਰਿਆਦਾ ਹੁੰਦੀ ਹੈ ਕਿ ਉਹ ਆਪਣੇ ਕਾਵ ਨੂੰ ਆਰੰਭ ਕਰਨ ਤੋਂ ਪਹਿਲਾਂ ਵੀ ਮੰਗਲ ਲਿਖਦੇ ਨੇ, ਮੰਗਲ ਉਚਾਰਦੇ ਨੇ। ਉਹ ਮੰਗਲ ਦੇ ਵਿੱਚ ਦੋ ਚਾਰ ਗੱਲਾਂ ਦਾ ਧਿਆਨ ਹੁੰਦੀਆਂ ਨੇ ਵੀ ਇੱਕ ਤਾਂ ਆਪਣੇ ਇਸ਼ਟ ਦਾ ਮੰਗਲ ਕੀਤਾ ਜਾਂਦਾ ਕਿ ਇਹ ਗ੍ਰੰਥ ਮੈਂ ਕਿਸ ਨੂੰ ਸਮਰਪਿਤ ਕਰ ਰਿਹਾ, ਆਪਣੇ ਮਾਲਕ ਪ੍ਰਭੂ ਨੂੰ, ਵਾਹਿਗੁਰੂ ਨੂੰ, ਜਾਂ ਕਿਸੇ ਦੇਵਤੇ ਦਾ ਇਸ਼ਟ ਕੀਤਾ ਜਾਂਦਾ ਜਿਹਨੂੰ ਮੰਨਿਆ ਜਾਂਦਾ। ਦੂਸਰਾ, ਉਸ ਮੰਗਲ ਵਿੱਚ ਦੱਸਿਆ ਜਾਂਦਾ ਵੀ ਇਹਦੇ ਵਿੱਚ ਹੈ ਕੀ, ਗ੍ਰੰਥ ਵਿੱਚ ਇਸ ਕਾਵਿ ਵਿੱਚ ਕੀ ਹੈ, ਇਹਦੇ ਵਿੱਚ ਕੀ ਦੱਸਿਆ ਜਾ ਰਿਹਾ। ਤੀਸਰਾ, ਉਹਦੇ ਮੰਗਲ ਦੇ ਉਹਦੀ ਨਿਰਵਿਘਨਤਾ ਦੀ ਕਾਮਨਾ ਕੀਤੀ ਜਾਂਦੀ ਹੈ, ਇਸ ਕਰਕੇ ਉਸ ਸਲੋਕ ਨੂੰ ਕਿਹਾ ਜਾਂਦਾ ਹੈ ਮਹਾਂਕਾਵ ਦੇ ਆਰੰਭ ਵਿੱਚ ਜਿਹੜਾ ਸਲੋਕ ਉਚਾਰਨ ਕੀਤਾ ਜਾਂਦਾ ਜਾਂ ਕਿਸੇ ਬਾਣੀ ਦੇ ਆਰੰਭ ਵਿੱਚ ਜਿਹੜਾ ਸਲੋਕ ਉਚਾਰਨ ਕੀਤਾ ਜਾਂਦਾ ਉਹਨੂੰ ਕਿਹਾ ਜਾਂਦਾ ਉਪਕ੍ਰਮ ਸਲੋਕ। ਆਦ ਸੱਚ, ਜੁਗਾਦ ਸੱਚ, ਇਹ ਜਿਹੜਾ ਸਲੋਕ ਹੈ ਉਪਕ੍ਰਮ ਸਲੋਕ ਹੈ, ਭਾਵ ਇਸ ਬਾਣੀ ਦੇ ਆਰੰਭ ਦਾ ਸਲੋਕ। ਗੁਰੂ ਸਾਹਿਬ ਜੀ ਨੇ ਦੱਸ ਦਿੱਤਾ ਵੀ ਇਹ ਜਪਜੀ ਸਾਹਿਬ ਜੀ ਦੀ ਜਿਹੜੀ ਬਾਣੀ ਹੈ ਇੱਕ ਦੀ ਗੱਲ ਕਰ ਰਹੀ ਹੈ ਤੇ ਉਹ ਇੱਕ ਜਿਹੜਾ ਹੈ ਸਦੀਵੀ ਹੈ, ਤੇ ਉਸੇ ਇੱਕ ਦੀ ਪ੍ਰਾਪਤੀ ਦੇ ਲਈ ਜਪਜੀ ਸਾਹਿਬ ਵਿੱਚ ਸਾਰੀਆਂ ਪੌੜੀਆਂ ਜਿਹੜੀਆਂ ਨੇ ਜ਼ਿਕਰ ਕਰਨਗੀਆਂ, ਉਸ ਇੱਕ ਦਾ ਹੀ ਗੁਣਗਾਨ ਕਰਨਗੀਆਂ। ਇਹ ਅੰਤਲਾ ਸਲੋਕ ਹੈ, ਇਹਨੂੰ ਕਿਹਾ ਜਾਂਦਾ ਹੈ ਉਪਸੰਹਾਰ, ਭਾਵ ਅੰਤਿਮ ਸਲੋਕ ਜਿਹੜਾ ਹੈ ਜਿਹਦੇ ਵਿੱਚ ਹੁਣ ਇੱਕ ਇਉਂ ਕਹਿ ਲਈਏ ਸਮਰਾਈਜ਼ ਕੀਤਾ ਜਾਂਦਾ, ਸਮਰੀ ਪੇਸ਼ ਕੀਤੀ ਜਾਂਦੀ ਹੈ ਵੀ ਜਦੋਂ ਕਿਸੇ ਕਾਵ ਨੂੰ ਜਾਂ ਕਿਸੇ ਆਪਣੀ ਚੀਜ਼ ਨੂੰ ਮਨੁੱਖ ਵਕਤਾ ਬੰਨਦਾ ਹੈ, ਸੰਕੋਚਦਾ ਹੈ, ਸਮਾਪਤ ਕਰਦਾ, ਸਬਮਿਟ ਕਰਦਾ, ਤੋ ਇੱਕ ਸਮਰੀ ਪੇਸ਼ ਕਰਦਾ ਹੈ, ਤਾਂ ਗੁਰੂ ਸਾਹਿਬ ਜੀ ਨੇ ਸਲੋਕ ਮੰਨ ਲਓ ਇੱਕ ਤਰ੍ਹਾਂ ਦਾ ਉਪਸੰਹਾਰ, ਇੱਕ ਸਮਰੀ ਦੇ ਦਿੱਤੀ ਵੀ ਇਹ ਸਾਰੀ ਜਪਜੀ ਸਾਹਿਬ ਜੀ ਦੀ ਬਾਣੀ ਵਿੱਚ ਅਖੀਰ ਹੈ ਕਿ ਕਹਿਣਾ ਕੀ ਚਾਹੁੰਦੇ ਨੇ ਕਿ ਇਹ ਜਗਤ ਇੱਕ ਖੇਡ ਹੈ, ਪਰਮਾਤਮਾ ਨੇ ਰਚੀ ਹੈ, ਜੀਵ ਇਹਦੇ ਵਿੱਚ ਖੇਡਣ ਵਾਲੇ ਨੇ, ਇਹ ਪੌਣ ਪਾਣੀ ਧਰਤੀ ਇਹਦੇ ਸੰਯੋਗ ਵਿੱਚ ਇਹਦੇ ਨਾਲ ਤੁਰ ਰਹੇ ਨੇ, ਨੇਕੀਆਂ ਬਦੀਆਂ ਰਾਹੀਂ ਇਹਦੀ ਦੂਰੀ ਤੇ ਨਜ਼ਦੀਕਤਾ ਬਣਦੀ ਹੈ, ਪਰ ਕਰਮਾਂ ਉੱਤੇ ਪਰਮਾਤਮਾ ਦਾ ਨਾਮ ਹੈ, ਜਿਸ ਨੇ ਉਹ ਧਿਆਇਆ ਉਹ ਪ੍ਰਵਾਨ ਹੋ ਜਾਂਦਾ, ਉਹ ਆਪ ਹੀ ਪ੍ਰਵਾਨ ਨਹੀਂ ਹੁੰਦਾ, ਉਹ ਕਈਆਂ ਨੂੰ ਪ੍ਰਵਾਨ ਕਰਵਾ ਦਿੰਦਾ ਹੈ, ਉਹ ਕਈਆਂ ਨੂੰ ਰੱਬ ਦੀ ਦਰਗਾਹ ਵਿੱਚ ਮਨਜ਼ੂਰੀ ਦਵਾਉਂਦਾ ਹੈ। ਇਹ ਸਲੋਕ ਦਾ ਭਾਵ ਵੀ ਹੈ ਤੇ ਜਪਜੀ ਸਾਹਿਬ ਦੀ ਇੱਕ ਸਮਰੀ ਵੀ ਆਪਾਂ ਕਹਿ ਸਕਦੇ ਹਾਂ। ਇਹ ਅੰਤਿਮ ਸਲੋਕ ਹੈ, ਦੋ ਸਲੋਕ ਇਸ ਬਾਣੀ ਵਿੱਚ ਨੇ। ਜਦੋਂ ਬਾਣੀ ਦੀ ਤਰਤੀਬ ਵੇਖਾਂਗੇ ਨਾ, ਜਦੋਂ ਆਪਾਂ ਪਹਿਲਾਂ ਮੂਲ ਮੰਤਰ ਪੜ੍ਹ ਲੈਂਦੇ ਹਾਂ ਗੁਰਪ੍ਰਸਾਦ ਤੱਕ, ਉੱਥੇ ਦੋ ਡੰਡੀਆਂ ਲੱਗਦੀਆਂ ਜਿਹੜੀਆਂ ਵਿਸ਼ਰਾਮ ਦੀਆਂ ਡੰਡੀਆਂ, ਫਿਰ ਜਪ ਪ੍ਰਾਰੰਭ ਹੁੰਦਾ ਹੈ ਤੇ ਫਿਰ ਡੰਡੀਆਂ ਲੱਗ ਜਾਂਦੀਆਂ। ਜਪ ਬਾਣੀ ਦਾ ਸਿਰਲੇਖ ਹੈ, ਜਪਣ ਦਾ ਵੀ ਸਿਰਲੇਖ ਵਿੱਚ ਅਸੀਂ ਲੈਂਦੇ ਹਾਂ, ਬਾਣੀ ਦਾ ਸਿਰਲੇਖ ਹੈ, ਫਿਰ ਉਸ ਤੋਂ ਬਾਅਦ ਆਦ ਸੱਚ, ਹਾਲਾਂਕਿ ਇੱਥੇ ਸਲੋਕ ਲਿਖਿਆ ਨਹੀਂ, ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇਹਦੋਂ ਬਾਅਦ ਅਸੀਂ ਵੇਖਾਂਗੇ ਜਿਹੜੀ ਅੰਕਾਂ ਦੀ ਗਿਣਤੀ ਆਉਂਦੀ ਹੈ, ਏਕਾ ਪਿਆ ਹੋਇਆ, ਇੱਕ ਪਿਆ ਹੋਇਆ, ਇਹਦਾ ਮਤਲਬ ਹੈ ਇਹ ਇੱਕ ਸਲੋਕ, ਪਹਿਲਾ ਸਲੋਕ ਹੈ, ਇੱਕ ਸਲੋਕ ਹੈ ਇਸ ਬਾਣੀ ਦਾ। ਉਸ ਤੋਂ ਬਾਅਦ ਫਿਰ ਜਦੋਂ ਸੋਚੈ ਸੋਚ ਨਾ ਹੋਵੇ ਦੀ ਵਾਲੀ ਪੌੜੀ ਪ੍ਰਾਰੰਭ ਹੁੰਦੀ, ਉਹਦੀ ਸਮਾਪਤੀ ਤੋਂ ਬਾਅਦ ਫਿਰ ਇੱਕ ਸ਼ੁਰੂ ਹੋ ਜਾਂਦਾ। ਜੇ ਉਹ ਸਲੋਕ ਨਾ ਹੁੰਦਾ ਫਿਰ ਉੱਥੇ ਦੋ ਸ਼ੁਰੂ ਹੋਣਾ ਚਾਹੀਦਾ ਸੀ, ਫਿਰ ਤਿੰਨ, ਤੇ ਫਿਰ 38 ਤੇ ਗਿਣਤੀ ਨਹੀਂ ਮੁੱਕਣੀ ਸੀ, ਫਿਰ 39 ਤੇ ਗਿਣਤੀ ਮੁੱਕਣੀ ਸੀ। ਉੱਥੇ ਦੋ ਏਕੇ ਨੇ, ਇੱਕ ਨਾਨਕ ਹੋਸੀ ਭੀ ਸੱਚ ਤੇ ਏਕਾ ਪੈਂਦਾ ਹੈ, ਫਿਰ ਸੋਚੈ ਸੋਚ ਨਾ ਹੋਵੇ ਵਾਲੀ ਜਿਹੜੀ ਪੌੜੀ ਸਮਾਪਤ ਹੁੰਦੀ ਹੈ ਫਿਰ ਏਕੇ ਤੋਂ, ਉਹ ਜਪਜੀ ਸਾਹਿਬ ਜੀ ਦੀ ਪਹਿਲੀ ਪੌੜੀ ਪਹਿਲਾ ਪਦਾ ਮੰਨਣਾ ਚਾਹੀਦਾ। ਉਸ ਤੋਂ ਬਾਅਦ 38 ਚੱਲਦੇ ਨੇ, ਫਿਰ ਇਹ ਸਲੋਕ ਪ੍ਰਾਰੰਭ ਹੁੰਦਾ ਤੇ ਅੰਤਮ ਜਦੋਂ ਪੜਾਅ ਤੇ ਆਉਂਦਾ ਕੇਤੀ ਛੁੱਟੀ ਨਾਲ ਤੋਂ ਬਾਅਦ, ਫਿਰ ਇੱਥੇ ਇੱਕ ਹੀ ਲਿਖਿਆ, 39 ਨਹੀਂ ਲਿਖਿਆ, ਇੱਕ ਹੀ ਲਿਖਿਆ, ਕਿਉਂਕਿ ਇਹ ਵੀ ਇਸ ਬਾਣੀ ਦਾ ਅਖੀਰਲਾ ਸਲੋਕ ਹੈ। ਇੱਕ ਸਲੋਕ ਇਹ ਹੈ, ਇੱਕ ਸਲੋਕ ਉਹ ਹੈ। ਇਹ ਦੋ ਸਲੋਕ ਵਿਦਵਾਨਾਂ ਨੇ ਜਾਂ ਜੋ ਗੁਣੀ ਜਨ ਨੇ ਉਹ ਮੰਨਦੇ ਨੇ, ਕੁਝ ਗੁਰੂ ਸਾਹਿਬ ਸੱਚੇ ਪਾਤਸ਼ਾਹ

ਗੁਰੂ ਸਾਹਿਬ ਜੀ ਨੇ ਸ਼ਲੋਕ ਵੀ ਬਹੁਤ ਥਾਵਾਂ ਤੇ ਵਰਤੇ ਨੇ। ਕਾਵ ਦਾ ਇੱਕ ਛੰਦ ਹੈ, ਦੋ ਤਰ੍ਹਾਂ ਦੇ ਛੰਦ ਹੁੰਦੇ ਨੇ, ਮਾਤ੍ਰਿਕ ਛੰਦ ਜਿਹੜੇ ਮਾਤਰਾ ਦੇ ਅਨੁਸਾਰ ਗਿਣੇ ਮਿਣੇ ਤੋਲੇ ਜਾਂਦੇ ਨੇ ਤੇ ਇੱਕ ਵਰਣਿਕ ਛੰਦ ਹੁੰਦੇ ਨੇ। ਤੇ ਗੁਰੂ ਸਾਹਿਬ ਜੀ ਨੇ ਜ਼ਿਆਦਾ ਜਿਹੜਾ ਸ਼ਲੋਕ ਵਰਤਿਆ ਦੌੜੇ ਦੇ ਰੂਪ ਵਿੱਚ ਵਰਤਿਆ, ਦੋ ਦੋ ਪੰਕਤੀਆਂ ਦੇ, ਚਾਰ ਚਾਰ ਪੰਕਤੀਆਂ ਦੇ। ਲੰਬੇਰੇ ਸ਼ਲੋਕ ਬਹੁਤ ਘੱਟ ਨੇ। ਜਦੋਂ ਅਸੀਂ ਛੰਤ ਪੜ੍ਹਦੇ ਹਾਂ ਬਾਣੀ ਵਿੱਚ, ਉੱਥੇ ਵੀ ਦੋ ਦੋ ਚਾਰ ਚਾਰ ਪੰਕਤੀਆਂ ਦੇ ਸ਼ਲੋਕ ਹਨ। ਪਰ ਜਿਵੇਂ ਇਹ ਸ਼ਲੋਕ ਜਾਂ 52 ਅੱਖਰੀ ਵਿੱਚ ਆਪਾਂ ਪੜ੍ਹਦੇ ਹਾਂ, ਉੱਥੇ ਵੀ ਇੱਕ ਸ਼ਲੋਕ ਨੂੰ ਦੋ ਵਾਰੀ ਦੁਹਰਾਇਆ ਹੈ, ਗੁਰਦੇਵ ਮਾਤਾ ਗੁਰਦੇਵ ਪਿਤਾ। ਕੁਝ ਸ਼ਲੋਕ ਇਹ ਲੰਬੇਰੇ ਨੇ, ਕਾਵ ਦਾ ਇੱਕ ਰੂਪ ਹਨ, ਇਸੇ ਤਰ੍ਹਾਂ ਦਾ ਇਹ ਸ਼ਲੋਕ ਹੈ। ਸੋ ਸ਼ਲੋਕ ਕਾਵ ਦਾ ਇੱਕ ਅੰਗ ਹੈ, ਛੰਦ ਹੈ, ਜਿਵੇਂ ਦੋਹਰਾ, ਸਵਈਏ, ਡਿਉਡਾ, ਸੋਰਠਾ, ਕਵਿਤ, ਇਹ ਕਾਵ ਦੇ ਛੰਦ ਨੇ। ਛੰਦ ਕੀ ਹੁੰਦੇ ਨੇ ਕਿ ਇਹਦੇ ਤੋਂ ਇਹ ਪਤਾ ਲੱਗਦਾ ਵੀ ਜਿਹੜੀ ਰਚਨਾ ਕਿਸੇ ਨੇ ਕੀਤੀ ਹੈ, ਜਿਸ ਰੂਪ ਵਿੱਚ ਕੀਤੀ ਹੈ, ਜਿਸ ਦੋਹਰੇ ਵਿੱਚ ਸੋਰਠੇ ਵਿੱਚ ਕੀਤੀ ਹੈ, ਜਿਸ ਛੰਦ ਵਿੱਚ ਕੀਤੀ ਹੈ, ਉਹਦੀ ਚਾਲ ਨੂੰ ਪਹਿਲਾਂ ਸਮਝਣਾ ਪੈਂਦਾ। ਜਦੋਂ ਆਪਾਂ ਉਹਦੀ ਚਾਲ ਨੂੰ ਸਮਝ ਲੈਂਦੇ ਹਾਂ, ਫਿਰ ਉਹਦਾ ਉਚਾਰਨ ਬੜਾ ਸੌਖਾ ਹੋ ਜਾਂਦਾ ਤੇ ਉਹਨੂੰ ਯਾਦ ਕਰਨਾ ਵੀ ਬੜਾ ਸੌਖਾ ਹੋ ਜਾਂਦਾ। ਜਿਵੇਂ ਕਵਿਤ ਹੈ, ਬਾਣੀ ਵਿੱਚ ਵੀ ਕਿਤੇ ਕਿਤੇ ਝਲਕ ਮਿਲਦੀ ਹੈ ਕਵਿਤਾਂ ਦੀ। ਸਵਈਏ ਤਾਂ ਖਾਸ ਕਰਕੇ ਬਾਣੀ ਹੀ ਹੈ ਸਵਈਏ ਗੁਰੂ ਸਾਹਿਬ ਜੀ ਦੀ, ਪਰ ਭਾਈ ਗੁਰਦਾਸ ਜੀ ਨੇ ਕਵਿਤ ਬੜੇ ਉਚਾਰਨ ਕੀਤੇ ਨੇ। ਹੋਰ ਜੇ ਉਸ ਕਵਿਤਾ ਮਾਤ੍ਰਿਕ ਛੰਦ ਹੈ, 15-16 ਇਸ ਤਰ੍ਹਾਂ ਅੱਖਰਾਂ ਤੇ ਗਿਣਤੀ ਤੇ ਵਿਸ਼ਰਾਮ ਲੱਗਦੇ ਨੇ, ਤੇ ਉਹਦੀ ਇੱਕ ਚਾਲ ਹੈ। ਜੇ ਬੰਦਾ ਚਾਲ ਸਮਝ ਲੇ, ਚਾਲ ਦਿਮਾਗ ਵਿੱਚ ਬੈਠ ਜਾਏ ਤੇ ਬੜੀ ਛੇਤੀ ਯਾਦ ਹੋ ਜਾਂਦਾ। ਉਸ ਚਾਲ ਦੇ ਨਾਲ ਕਵਿਤ ਨੂੰ ਯਾਦ ਕਰਨਾ ਬੜਾ ਆਸਾਨ ਤੇ ਸਮਝਣਾ ਬੜਾ ਆਸਾਨ ਹੋ ਜਾਂਦਾ। ਜੇ ਚਾਲ ਨਾ ਮਨ ਚ ਵਸੇ, ਦਿਮਾਗ ਚ ਨਾ ਵਸੇ, ਤੇ ਉਹ ਯਾਦ ਨਹੀਂ ਹੁੰਦਾ। ਪਰ ਜਿਨ੍ਹਾਂ ਦੇ ਦਿਮਾਗ ਵਿੱਚ ਚਾਲ ਆ ਜਾਂਦੀ ਹੈ, ਸਮਝ ਆ ਜਾਂਦੀ ਹੈ, ਫਿਰ ਉਹਦਾ ਯਾਦ ਕਰਨਾ ਬੜਾ ਸੌਖਾ ਹੋ ਜਾਂਦਾ ਹੈ। ਇਸ ਕਰਕੇ ਭਾਈ ਗੁਰਦਾਸ ਜੀ ਦੇ ਜਿਹੜੇ ਕਵਿਤ ਨੇ, ਉਹਨਾਂ ਦੀ ਇੱਕ ਚਾਲ ਹੈ, ਇੱਕ ਲੈ ਹੈ ਵੀ ਉਸ ਲੈ ਵਿੱਚ ਇਹਨਾਂ ਨੂੰ ਪੜ੍ਹਨਾ ਹੈ। ਜਿਵੇਂ ਆਪਾਂ ਬਚਨ ਉਹਨਾਂ ਦੇ ਪੜ੍ਹਦੇ ਹਾਂ, ਚਰਨ ਸਰਨ ਗੁਰ ਏਕ ਪੈਂਡਾ ਜਾਏ ਚੱਲ, ਇੱਥੇ ਵਿਸ਼ਰਾਮ ਲੱਗਦਾ। ਸਤ ਗੁਰ ਕੋਟ ਪੈਂਡਾ ਆਗੈ ਹੋਏ ਲੇਤ ਹੈ, ਇੱਕ 15 ਤੇ ਵਿਸ਼ਰਾਮ ਹੈ, ਇੱਕ 16 ਤੇ ਵਿਸ਼ਰਾਮ ਹੈ, ਮਾਤ੍ਰਿਕ ਛੰਦ ਹੈ। ਜੈਸੇ ਜਲ ਨਿਧ, ਇਸ ਤਰ੍ਹਾਂ 15 ਤੇ 16 ਤੇ ਵਿਸ਼ਰਾਮ, ਚਾਲ ਦਾ ਵਿਸ਼ਰਾਮ ਹੈ ਕਵਿਤ ਦਾ, ਇਸ ਤਰ੍ਹਾਂ ਹੀ ਸਵਈਏ ਦਾ ਵਿਸ਼ਰਾਮ ਹੈ। ਜਿਵੇਂ ਆਪਾਂ ਗੁਰੂ ਸਾਹਿਬ ਜੀ ਦਾ ਸਵਈਆ ਪੜ੍ਹਦੇ ਹਾਂ 10ਵੇਂ ਪਾਤਸ਼ਾਹ ਜੀ ਦਾ, ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੂ ਆਂਖ ਤਰੇ ਨਹੀਂ ਆਨਿਓ, ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹਿ ਮਤ ਏਕ ਨਾ ਮਾਨਿਓ। ਇਹ ਅੱਖਰਾਂ ਦੀ ਗਿਣਤੀ ਦੇ ਅਨੁਸਾਰ ਵਿਸ਼ਰਾਮ ਲੱਗਦਾ ਵੀ 15 ਅੱਖਰ ਇੱਥੇ ਸਮਾਪਤ ਹੋਏ ਨੇ, ਪਹਿਲਾ ਵਿਸ਼ਰਾਮ 15 ਤੇ ਲੱਗੇਗਾ, ਦੂਜਾ 16 ਤੇ ਲੱਗੇਗਾ, ਵੱਖੋ ਵੱਖਰੇ ਛੰਦ। ਫਲਾਸਫੀ ਬੜੀ ਵੱਡੀ ਹੈ, ਪਰ ਮੈਂ ਮੋਟੇ ਤੌਰ ਤੇ ਹੀ ਪੜ੍ਹਿਆ ਤੇ ਮੋਟੇ ਤੌਰ ਤੇ ਤੁਹਾਨੂੰ ਦੱਸ ਰਿਹਾ। ਇਹਦੀ ਡੂੰਘਾਈ ਵਿੱਚ ਜਾਣ ਦੇ ਲਈ ਬੜੀ ਗਹਿਰੀ ਵਿਦਿਆ ਜਾਂ ਬੜਾ ਵੱਡਾ ਸਮਾਂ ਬੰਦੇ ਦਾ ਦੇਣਾ ਪੈਂਦਾ, ਤਾਂ ਕੋਈ ਬੰਦਾ ਛੰਦ ਵਿਦਿਆ ਨੂੰ ਜਾਣ ਸਕਦਾ, ਕਾਵਿ ਵਿਦਿਆ ਨੂੰ ਜਾਣ ਸਕਦਾ। ਵੈਸੇ ਹਰ ਕੋਈ ਅੱਖਰ ਜੋੜ ਕੇ ਕਵੀ ਬਣ ਜਾਂਦਾ, ਪਰ ਕਵੀ ਅਖਵਾਉਣਾ ਜਾਂ ਕਵੀ ਬਣਨਾ ਬੜੀ ਵੱਡੀ ਗੱਲ ਹੈ। ਸੋ ਗੁਰੂ ਸਾਹਿਬ ਜੀ ਨੇ ਸ਼ਲੋਕ ਉਚਾਰਨ ਕੀਤਾ। ਜਪਜੀ ਸਾਹਿਬ ਵਿੱਚ ਬੜੇ ਛੰਦ ਸਾਨੂੰ ਮਿਲਣਗੇ, ਹਾਲਾਂਕਿ ਕਿਸੇ ਛੰਦ ਦਾ ਜ਼ਿਕਰ ਨਹੀਂ ਆਉਂਦਾ, ਸਿਰਫ ਸ਼ਲੋਕ ਦਾ ਆਉਂਦਾ। ਪਰ ਜਦੋਂ ਅਸੀਂ ਉਸ ਬਾਣੀ ਨੂੰ ਪੜ੍ਹਦੇ ਹਾਂ, ਸਰਖੰਡੀ ਛੰਦ ਵੀ ਆਉਂਦਾ ਬਾਣੀ ਦੇ ਜਪਜੀ ਸਾਹਿਬ ਜੀ ਦੇ ਵਿੱਚ, ਦੋਹਰਾ ਵੀ ਆਉਂਦਾ, ਸੋਰਠਾ ਵੀ ਆਉਂਦਾ। ਜਦੋਂ ਸੋਰਠੇ ਦਾ ਪੁੱਠਾ ਕਰ ਦੀਏ ਦੋਹਰਾ ਬਣ ਜਾਂਦਾ, ਦੋਹਰੇ ਨੂੰ ਪੁੱਠਾ ਕਰ ਦੀਏ ਸੋਰਠਾ ਬਣ ਜਾਂਦਾ। ਕਵੀਆਂ ਦੀ ਆਪਣੀ ਵਿਦਿਆ ਹੈ। ਖੈਰ, ਇਹ ਸ਼ਲੋਕ ਹੈ ਅੰਤਿਮ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ। ਗੁਰਦੇਵ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਪਵਣ ਨੂੰ ਗੁਰੂ ਕਿਹਾ ਹੈ। ਪਵਨ ਇੱਥੇ ਇਸਤਰੀ ਲਿੰਗ ਨਹੀਂ ਰੱਖਿਆ, ਕਿਉਂਕਿ ਪਵਨ ਦੇ ਨੰਨੇ ਨਾਣੇ ਨੂੰ ਨਾਣਾ ਹੈ, ਔਂਕੜ ਲੱਗਾ ਹੈ। ਪਵਨ ਗੁਰੂ, ਗੁਰੂ ਦਾ ਵਿਸ਼ੇਸ਼ਣ ਵੀ ਹੈ, ਗੁਰੂ ਦਾ ਲਖਾਇਕ ਹੈ ਕਿ ਪੌਣ ਨੂੰ ਸਤਿਗੁਰਾਂ ਨੇ ਗੁਰੂ ਮੰਨਿਆ, ਗੁਰੂ ਆਖਿਆ। ਕਿਉਂਕਿ ਪੌਣ ਜਿਹੜਾ ਹੈ ਨਾ, ਹਵਾ ਕਹਿ ਲਈਏ, ਸਵਾਸ ਕਹਿ ਲਈਏ, ਵਿਦਵਾਨਾਂ ਨੇ ਪੌਣ ਦਾ ਅਰਥ ਪ੍ਰੋਫੈਸਰ ਸਾਹਿਬ ਸਿੰਘ ਨੇ ਪ੍ਰਾਣ ਕੀਤੇ ਨੇ, ਕਿ ਜਿਹੜੀ ਸਾਡੀ ਪ੍ਰਾਣ ਵਾਯੂ ਹੈ, ਜਿਹੜੀ ਸਾਡੀ ਊਰਜਾ ਹੈ, ਇਹ ਸਾਨੂੰ ਜਾਗਰਤ ਕਰਦੀ ਹੈ, ਜਿਉਂਦੇ ਰੱਖਦੀ ਹੈ, ਇਹਦੇ ਕਰਕੇ ਅਸੀਂ ਜਿਉਂਦੇ ਹਾਂ। ਜੇ ਪੌਣ ਨਾ ਹੋਵੇ, ਸਵਾਸ ਨਾ ਹੋਣ, ਪ੍ਰਾਣ ਨਾ ਹੋਵੇ, ਪ੍ਰਾਣ ਸ਼ਕਤੀ ਤੋਂ ਬਿਨਾਂ ਬੰਦਾ ਖਲੋ ਨਹੀਂ ਸਕਦਾ, ਜਿਉਂਦਾ ਨਹੀਂ ਰਹਿ ਸਕਦਾ, ਉਹ ਮੁਰਦਾ ਹੈ। ਇਸ ਕਰਕੇ ਜਿਹੜੀ ਸਾਨੂੰ ਜਾਗਰਤ ਰੱਖਦੀ ਸ਼ਕਤੀ, ਉਹ ਪ੍ਰਾਣ ਹੈ। ਜਿਵੇਂ ਪ੍ਰਾਣ ਸਾਡੇ ਸਰੀਰ ਨੂੰ ਜਗਾ ਕੇ ਰੱਖਦੇ ਨੇ, ਪ੍ਰਾਣ ਜਿਹੜੇ ਨੇ ਸਾਡੇ ਸਰੀਰ ਦਾ ਗੁਰੂ ਨੇ, ਇਸੇ ਤਰ੍ਹਾਂ ਅਧਿਆਤਮਕ ਦਾ ਗੁਰੂ
ਗੁਰੂ ਸ਼ਬਦ ਹੈ, ਸ਼ਬਦ ਸਾਨੂੰ ਆਤਮਕ ਤੌਰ ਤੇ ਜਗਾਉਂਦਾ ਹੈ, ਸ਼ਬਦ ਸਾਨੂੰ ਆਤਮਕ ਤੌਰ ਤੇ ਚੇਤਨ ਕਰਦਾ ਹੈ। ਜੇ ਸਾਡੇ ਕੋਲ ਸ਼ਬਦ ਨਾ ਹੋਵੇ ਅਸੀਂ ਆਤਮਕ ਤੌਰ ਤੇ ਮੁਰਦਾ ਹਾਂ, ਜੇ ਸਾਡੇ ਸਰੀਰ ਵਿੱਚ ਪ੍ਰਾਣ ਊਰਜਾ ਨਾ ਹੋਵੇ ਅਸੀਂ ਸਰੀਰਕ ਤੌਰ ਤੇ ਮੁਰਦਾ ਹਾਂ। ਇਸ ਕਰਕੇ ਪਵਣ ਨੂੰ ਗੁਰੂ ਦੇ ਤੁਲ ਆਖਿਆ ਹੈ, ਗੁਰੂ ਸਮਾਨ ਹੀ ਹੈ, ਗੁਰੂ ਹੀ ਹੈ ਪਵਣ। ਜਦੋਂ ਅਸੀਂ ਗੁਰੂ ਸਾਹਿਬ ਜੀ ਦੀ ਬਾਣੀ ਪੜ੍ਹਦੇ ਹਾਂ ਸਿੱਧ ਗੋਸ਼ਟ, ਉਹਦੇ ਵਿੱਚ ਸਿੱਧ ਪੁੱਛਦੇ ਨੇ ਕਵਣ ਆਰੰਭ, ਕਿ ਆਰੰਭ ਕਿੱਥੋਂ ਹੋਇਆ ਜੀਵਨ ਦਾ, ਸਾਰੇ ਦਾ ਆਰੰਭ ਕਿੱਥੋਂ ਹੋਇਆ, ਕਵਣ ਮਤ ਵੇਲਾ, ਕਿਹੜੀ ਮਤ ਹੈ ਜਿਹਦੇ ਨਾਲ ਤੁਰਿਆ ਜਾ ਸਕਦਾ, ਕਿਹਦੀ ਮਤ ਲੈ ਕਰਕੇ ਚੱਲਿਆ ਜਾਣਾ ਹੈ। ਇਹ ਗੁਰੂ ਸਾਹਿਬ ਜੀ ਤੋਂ ਸਿੱਧ ਸਵਾਲ ਕਰਦੇ ਨੇ, ਕੌਣ ਗੁਰੂ ਕਿਸਕਾ ਤੂੰ ਚੇ, ਤੇਰਾ ਕਵਣ ਗੁਰੂ ਕਿਸਕਾ ਤੂੰ ਚੇਲਾ। ਤਾਂ ਗੁਰੂ ਸਾਹਿਬ ਜੀ ਫਿਰ ਉੱਥੇ ਉੱਤਰ ਦਿੰਦੇ ਨੇ ਪਵਣ ਆਰੰਭ, ਸਤਿਗੁਰ ਮਤ ਵੇਲਾ, ਪਵਣ ਆਰੰਭ ਹੈ ਭਾਈ, ਕਿਉਂਕਿ ਸੱਚ ਹੈ ਤੇ ਪਵਣਾ ਭਇਆ, ਪਵਨੇ ਤੇ ਜਲ ਹੋਏ, ਜਲ ਤੇ ਤ੍ਰਿਭਵਨ ਸਾਜਿਆ, ਘਟ ਘਟ ਜੋਤ ਸਮੋਏ। ਪਵਨ ਸਾਚੇ ਤੇ ਪਵਨਾ ਭਇਆ, ਅਕਾਲ ਪੁਰਖ ਵਾਹਿਗੁਰੂ ਨਿਰਗੁਣ ਸਰੂਪ ਨੇ ਜਦੋਂ ਸ੍ਰਿਸ਼ਟੀ ਨੂੰ ਸਾਜਿਆ ਤੇ ਸਭ ਤੋਂ ਪਹਿਲਾਂ ਪੌਣ ਹੀ ਬਣਾਈ, ਹਵਾ ਹੀ ਬਣਾਈ, ਜਿਹਨੂੰ ਆਪਣਾ ਅੱਜ ਦੀ ਆਪਾਂ ਭਾਸ਼ਾ ਵਿੱਚ, ਵਿਗਿਆਨ ਦੀ ਭਾਸ਼ਾ ਵਿੱਚ ਕਹਿ ਦਿੰਦੇ ਹਾਂ ਕਿ ਪਰਮਾਤਮਾ ਨੇ ਇੱਥੇ ਜਾਂ ਕੁਦਰਤ ਨੇ ਜੋ ਨੇਚਰ ਨੇ ਬਣਾਇਆ, ਗੈਂਸਾਂ ਬਣੀਆਂ, ਪਰ ਉਹ ਹਵਾ ਦੇ ਹੀ ਸਮੂਹ ਸਨ, ਉਹ ਹਵਾ ਹੀ ਆਈ ਪਹਿਲਾਂ, ਉਸ ਹਵਾ ਤੋਂ ਫਿਰ ਪੌਣ ਤੋਂ ਪਾਣੀ ਬਣਿਆ, ਪਾਣੀ ਤੋਂ ਜੀਵਨ ਬਣਿਆ। ਤਾਂ ਹੀ ਪਾਣੀ ਨੂੰ ਪਿਤਾ ਕਿਹਾ ਨਾ, ਕਿਉਂਕਿ ਪਾਣੀ ਬਿੰਦ ਵੀ ਹੈ। ਅਸੀਂ ਬਾਣੀ ਵਿੱਚ ਗੁਰੂ ਸਾਹਿਬ ਜੀ ਦੇ ਬੇਅੰਤ ਸ਼ਬਦ ਪੜ੍ਹਦੇ ਹਾਂ ਜਿੱਥੇ ਗੁਰੂ ਸਾਹਿਬ ਨੇ ਕਿਹਾ ਜਲ ਕੀ ਭੀਤ, ਪਵਨ ਕਾ ਥੰਬਾ, ਰਕਤ ਬੂੰਦ ਕਾ ਗਾਰਾ, ਹਾਡ ਮਾਸ ਨਾੜੀ ਕੋ ਪਿੰਜਰ, ਪੰਖੀ ਬਸੈ ਵਿਚਾਰਾ। ਕਿ ਮਾਤਾ ਦੀ ਰਕਤ ਹੈ, ਪਿਤਾ ਦਾ ਬਿੰਦ ਹੈ, ਬਿੰਦ ਜਿਹੜਾ ਪਾਣੀ ਤੋਂ ਬਣਿਆ, ਕਿ ਇਹ ਬਿੰਦ ਤੋਂ ਮਨੁੱਖ ਦਾ ਜੀਵ ਸੰਸਾਰ ਦਾ ਸਾਰਾ ਅਵਤਰਨ ਹੋਇਆ ਹੈ। ਤੇ ਪੌਣ ਆਰੰਭ ਹੈ, ਪਵਨ ਗੁਰੂ ਪਾਣੀ ਪਿਤਾ, ਪਾਣੀ ਜਗਤ ਦਾ ਪਿਤਾ ਹੈ ਕਿਉਂਕਿ ਪ੍ਰਤਪਾਲਦਾ ਹੈ, ਪਾਣੀ ਜਗਤ ਦਾ ਮਾਲਕ ਹੈ, ਪਾਣੀ ਦੇ ਕਰਕੇ ਜੀਵਨ ਹੈ, ਪੌਣ ਗੁਰੂ ਹੈ, ਸਵਾਸਾਂ ਕਰਕੇ ਸਾਡੇ ਚੋਂ ਨਾਦ ਨਿਕਲਦਾ। ਹਾਲਾਂਕਿ ਸ਼ਬਦ ਹੀ ਗੁਰੂ ਹੈ, ਪਰ ਸ਼ਬਦ ਜਿਹੜਾ ਹੈ, ਵਿਦਵਾਨਾਂ ਨੇ ਲਿਖਿਆ ਵੀ ਸ਼ਬਦ ਪੌਣ ਤੋਂ ਬਿਨਾਂ ਨਹੀਂ ਵੱਜ ਸਕਦਾ। ਜੇ ਹਵਾ ਨਹੀਂ ਨਾ, ਜਿਹੜੇ ਸਾਊਂਡ ਦੇ ਨਾਲ ਕੰਮ ਕਰਦੇ ਨੇ, ਜਾਂ ਸਾਨੂੰ ਤੇ ਸਿਰਫ ਆਵਾਜ਼ ਦਿੱਤੀ ਹੈ ਰੱਬ ਨੇ, ਅਸੀਂ ਬੋਲਦੇ ਹਾਂ, ਪਰ ਸਵਾਸਾਂ ਤੋਂ ਬਿਨਾਂ ਨਹੀਂ ਬੋਲਿਆ ਜਾ ਸਕਦਾ। ਜੇ ਕੋਈ ਕਹੇ ਵੀ ਮੇਰੇ ਅੰਦਰ ਸਵਾਸ ਅੰਦਰ ਗਿਆ, ਮੈਂ ਸਵਾਸ ਨੂੰ ਬਾਹਰ ਕੱਢੇ ਤੋਂ ਬਿਨਾਂ ਸ਼ਬਦ ਬੋਲ ਦਿਆਂਗਾ, ਹੋ ਹੀ ਨਹੀਂ ਸਕਦਾ। ਸਵਾਸ ਦਾ ਵਾਜਾ ਵੱਜੇਗਾ ਤੇ ਇਹ ਤਾਂ ਹੀ ਜਿਹੜਾ ਹੈ ਨਾਦ ਪੈਦਾ ਹੋਏਗਾ। ਨਾਦ ਜਿਹੜਾ ਹਵਾ ਤੋਂ ਬਿਨਾਂ ਗਤੀ ਨਹੀਂ ਕਰ ਸਕਦਾ। ਸਾਊਂਡ ਜਿਹੜੀ ਹੈ ਉਹ ਹਵਾ ਦੇ ਸਹਾਰੇ ਚੱਲਦੀ ਹੈ, ਹਵਾ ਹੈ ਉਹਦੇ ਘੋੜੇ ਤੇ ਸਵਾਰ ਹੁੰਦਾ ਸ਼ਬਦ, ਸ਼ਬਦ ਜਿਹੜਾ ਹੈ ਹਵਾ ਦੇ ਘੋੜੇ ਤੇ ਸਵਾਰ ਹੈ, ਜੇ ਹਵਾ ਨਹੀਂ ਤਾਂ ਮੁਰਦਾ। ਤੇ ਜਿਸ ਨੂੰ ਪਰਮਾਤਮਾ ਨੇ ਪੌਣ ਦੇ ਦਿੱਤੀ, ਕਿੱਡਾ ਸੋਹਣਾ, ਅਸੀਂ ਹੁਣੇ ਵੇਖਿਆ ਹਾਰਮੋਨੀਅਮ ਵੱਜਾ ਹੈ, ਇੱਕ ਪੇਟੀ ਹੈ ਨਾ, ਲੱਕੜ ਦਾ ਢਾਂਚਾ ਹੈ, ਲੱਕੜ ਦੀ ਬਣੀ ਹੋਈ ਹੈ, ਪਰ ਕਿੰਨੀ ਜੀਵਤ ਲੱਗਦੀ ਹੈ, ਬੋਲਦੀ ਹੈ ਨਾ, ਕੋਈ ਭਾਵੇਂ ਨਾ ਬੋਲੇ ਪਰ ਉਹਦੀਆਂ ਸੁਰਾਂ ਬੋਲ ਕੇ ਹਰ ਗੱਲ ਕਹਿ ਦਿੰਦੀਆਂ, ਹਰ ਨਾਦ ਹਰ ਰਾਗ ਵੱਜ ਜਾਂਦਾ ਬਿਨਾਂ ਬੋਲਿਆਂ ਤੂੰ। ਅੱਖਰਾਂ ਤੋਂ ਬਿਨਾਂ ਨਾਦ ਦੀ ਆਪਣੀ ਭਾਸ਼ਾ ਹੈ, ਸ਼ਬਦਾਂ ਤੋਂ ਬਿਨਾਂ ਨਾਦ ਵੀ ਸੁਣ ਕੇ ਉਹਦੀ ਭਾਸ਼ਾ ਨੂੰ ਜਾਣਿਆ ਜਾ ਸਕਦਾ, ਪਰ ਜੇ ਉਹਦੇ ਵਿੱਚ ਹਵਾ ਹੀ ਨਾ ਵਜਾਈਏ, ਪੱਖਾਂ ਨਾ ਵਜਾਈਏ, ਤਾਂ ਉਹਦੇ ਚੋਂ ਨਾਦ ਪੈਦਾ ਨਹੀਂ ਹੋ, ਫਿਰ ਉਹ ਲੱਕੜ ਹੀ ਹੈ, ਫਿਰ ਉਹ ਮੁਰਦਾ ਹੀ ਹੈ। ਇਸੇ ਤਰ੍ਹਾਂ ਮਨੁੱਖ ਹੈ, ਦੇਹੀ ਮਾਟੀ ਬੋਲੇ ਪੌਣ, ਬਾਬਾ ਕਬੀਰ ਜੀ ਦਾ ਬਚਨ ਆਉਂਦਾ, ਉਹਦੇ ਵਿੱਚ ਉਹਨਾਂ ਕਿਹਾ ਦੇਹੀ ਮਿੱਟੀ ਹੋਈ ਹੈ, ਇੱਕ ਮੁਰਦਾ ਹੈ, ਪਰ ਬੋਲੇ ਪੌਣ ਇਹ ਜੀਵਤ ਕਿਉਂ ਹੈ, ਕਿਉਂਕਿ ਇਹਦੇ ਵਿੱਚ ਹਵਾ ਚੱਲ ਰਹੀ ਹੈ, ਸਰਕ ਰਹੀ ਹੈ। ਹਵਾ ਵੀ ਕਈ ਤਰ੍ਹਾਂ ਦੀ ਹੈ, ਹਵਾ ਦੇ ਵੱਖੋ ਵੱਖਰੇ ਥਾਂ ਨੇ, ਸਾਡੇ ਮੁੱਖ ਤਰ੍ਹਾਂ ਦੀਆਂ ਪੰਜ ਹਵਾਵਾਂ ਮੰਨੀਆਂ ਜਿਹੜੀਆਂ ਸਾਡੇ ਅੰਦਰ ਚੱਲਦੀਆਂ, ਵੈਸੇ ਤੇ 10 ਚੱਲਦੀਆਂ, ਪਰ ਪੰਜ ਮੁੱਖ ਨੇ, ਪੰਜ ਮੁੱਖ ਜਿਹੜੀਆਂ ਨੇ ਉਹ ਜ਼ਰੂਰੀ ਨੇ, ਜਿਨ੍ਹਾਂ ਨੂੰ ਵਿਆਨ, ਉਦਾਨ, ਪ੍ਰਾਣ, ਧਨੰਜੈ ਇਸ ਤਰ੍ਹਾਂ ਕਿਹਾ ਜਾਂਦਾ। ਇੱਕ ਪ੍ਰਾਣ ਵਾਯੂ ਹੈ ਜਿਹਦੇ ਨਾਲ ਸਵਾਸ ਲੈਂਦੇ, ਉਹਨੂੰ ਪ੍ਰਾਣ ਕਿਹਾ ਜਾਂਦਾ, ਜਿਹਦੇ ਨਾਲ ਸਾਨੂੰ ਉਬਾਸੀ ਆਉਂਦੀ ਹੈ ਉਹ ਵੱਖਰੀ ਹਵਾ ਹੈ, ਨਿੱਛ ਡਕਾਰ ਆਉਣਾ, ਮੰਦ ਵਾਯੂ ਆਉਣਾ ਉਹ ਵੱਖਰੀ ਹਵਾ ਹੈ। ਉਹਨਾਂ ਸਾਰੀਆਂ ਦਾ ਨਾਂ ਹੈ, ਸਾਰੀਆਂ ਦਾ ਜ਼ਿਕਰ ਕੀਤਾ, ਤੇ ਉਹਨਾਂ ਦੇ ਥਾਂ ਵੀ ਵੱਖੋ ਵੱਖਰੇ ਨੇ। ਪ੍ਰਾਣ ਵਾਯੂ ਜਿਹੜੀ ਹੈ ਸਾਡੇ ਹਿਰਦੇ ਚ, ਸਾਡੇ ਨਾਭੀ ਚ ਵਸਦੀ ਹੈ, ਵਿਆਨ ਕਿਤੇ ਹੋਰ ਵਸਦੀ ਹੈ, ਉਦਾਨ ਕਿਤੇ ਹੋਰ ਵਸਦੀ ਹੈ, ਧਨੰਜੈ ਸਾਰੇ ਸਰੀਰ ਵਿੱਚ ਵਸਦੀ ਹੈ। ਇਹ ਸਾਡੇ ਸਰੀਰ ਦਾ ਬੜਾ ਵੱਡਾ, ਪਰਮਾਤਮਾ ਨੇ, ਕੁਦਰਤ ਨੇ ਬਹੁਤ ਵੱਡੀ ਇੱਕ ਕਲਾਕਾਰੀ ਕੀਤੀ ਹੈ। ਇਸ ਕਰਕੇ ਪੌਣ ਨੂੰ ਗੁਰੂ ਕਿਹਾ,
कि पौन तो बिना नाद पैदा नहीं हो सकता, शब्द पैदा नहीं हो सकता। इस करके गुरु साहब जी कहते पवन आरंभ सतगुरु मत वेला, शब्द गुरु सुरत तो न चेला। शब्द गुरु है पर वो शब्द गुरु पौन दे आसरे है, हवा दे आसरे है। जिवें असी गुरु ग्रंथ साहिब महाराज नूं सिखां दा गुरु ते शब्द ही गुरु है ना, सिख दा गुरु भी देहधारी नहीं ते सिख भी गुरु दा सिख चेला भी देहधारी नहीं। असी जे कह दिंदे वी साडा गुरु तां शब्द गुरु है पर गुरु साहब ने शब्द गुरु दे नाल चेला भी देहधारी नहीं स्वीकार किया कि साडा शरीर इत्थे आके बैठा होवे सुरत गुरु के चरणों में ना, क्योंकि सुरत ने शब्द नूं पकड़ना है, शरीर ने नहीं फड़ना शब्द शब्द नूं। कई बार असी कोई गल करदा बंदा साडी सुरत किते होर हुंदी है, असी उन्हें दोबारा कहने ध्यान ला के कहने भी दोबारा दसी गल मैं ध्यान नहीं किया। वो ध्यान का मतलब है मेरी सुरत इत्थे नहीं सी। जे सुरत नहीं तो असी शब्द नूं नहीं पकड़ सकते, क्योंकि शब्द नूं सुरत नहीं फड़ना है, शरीर ने नहीं फड़ना। शरीर जिड्डा मर्जी सोहना होवे, भारा होवे, हल्का होवे, उच्चा होवे, लम्मा होवे, शरीर मुर्दा है, देही माटी है। गुरु साहब ने कहा बोले पौन, इहदे विच पौन जिहड़ी बोलदी है, किड्डा भी कोई विद्वान होवे ओह बैठा होवे साडे कोल, ओह भी अपने रसना तो कुछ ना बोले असी कुछ नहीं लै सकते। हालांकि एक होर इत्थे विशा शुरू हो जांदा है कि एक बाणी हुंदी पराबाणी, पराबाणी जिहड़ी उहनूं शब्द की लोड़ नहीं, उन्हों हवा की लोड़ नहीं। परा जेड़ी है गुरु ग्रंथ साहिब महाराज जी की बाणी नूं भी पराबाणी आख्या गया। पराबाणी है बैखरी बाणी तो बहुत वक्री है। बैखरी ली पौन की लोड़ है, बैखरी ली शब्द की लोड़ है, पर परा दे लई ना शब्द की लोड़ है ना पौन की लोड़ है। परा राही भी किसी नूं उपदेश दिता जा सकता है, पर वो बहुत वड्डी विद्या है, बहुत ही वड्डी विद्या। गुरु कृपा करे किसी नूं प्रेरणा दे देंदा है, किसी नूं किसी तरह वो अपनी रहमत वरसा देंदा। इहदे बारे ये अकथ है, इहनूं कहा नहीं जा सकता, पर आपां सिर्फ इत्थे पौन की गल कर रहे हैं। गुरु साहिब कहिंदे गुरु है पवन साडा, क्योंकि हर जियो गुफा अंदर रख कै वाजा पवन वजाया। तीसरे पातशाह जी आनंद साहब जी की बाणी विच कहिंदे वजाया वाजा पौन, नौ द्वारे प्रगट किए दसवां गुप्त रखाया, गुरुद्वारा लाए भावनी एक ना दसवां द्वार दिखाया। गुरु दे घर विच आके जिहड़ा भावना ला के बैठ जांदा है, भावना दा अर्थ इत्थे फेर होई है भी सुरत नाल समझदा है, ध्यान ला के श्वास रोक के आपां इक शब्द वरतदे आं भी जे गल कोई प्राप्त करनी है पल्ले बन्नी है तो साह रोक के सुनो। साह रोक लेना भी तुहाडा अपने प्राणा ते इन्ना कंट्रोल हो जाए कि तुहानू सांस लैन लग्या पता लगे कि मैं साह लै रहा मैं साह छड़ रहा। जदों साडा इस चीज ते इस प्रक्रिया ते ध्यान लग जाएगा फिर उस मनुख दा ध्यान बड़ा परिपक्व हो जाता। हर ध्यानी दा ध्यान सब तो पहला अपने श्वासां ते लगदा। जिस बंदे ने अपने श्वासां ते ध्यान नहीं रखिया ना वो अपने आप नूं जिड्डा मर्जी कहिंदा होवे भी मेरा ध्यान लगदा, मैं गुरमुख हाँ, मैं संत हाँ, मैं महात्मा हाँ, सब परपंच है। ध्यानी दा सब तो पहला अपने श्वास ते ही ध्यान लगदा, सब तो पहला उन्हों अपने श्वास ते ही ध्यान केंद्रित करना पैंदा। ते बाणी ने वार वार आख्या दम दम सदा संभालदा, दम ना बिरथा जाए, भी श्वास तेरा बिरथा ना जाए। बिरथे का मतलब की है भी श्वास नाल की करना है, श्वास ते ध्यान ही रखना है। जे श्वास ते असी ध्यान रख लिया समझो श्वास साडा जिहड़ा वो प्रवान हो गया, सफला हो गया। ते जे असी श्वास ते ध्यान नहीं रखिया ते फिर समझो वो गाफल दे तरह बीत दे गए, सानू उदा फायदा कोई नहीं। खर्च ते करना ही है ना, साडे कोल धन है, मान लो एक पूंजी है। जिस बंदे नू पता है भी मेरी पूंजी दा मैनू पता है मैं किथे की खर्चिया है, वो कदी दुखी नहीं हुंदा। उन्हू पता है इन्नी पूंजी दा इन्ने धन दा मैं खरीदया, इन्ने दा खरीदया, उन्दे कोल लेखा जोखा है, वो अंत विच कदी खुआर नहीं हुंदा। ते जिदे कोल पूंजी सी उन्हें उड़ाई बहुत, ते जदों लेखे दा वेला आया उन्हें पता ही नहीं किथे की लाया, उन्हें लेखा देना पैना है। क्योंकि बाणी कहिंदी चलो सिताब दीवान बुलाया, भी हुण तेनू दीवान ने बुलाया तेनू लेखा देना पैना है। क्या तै खटिया कहां गवाया, कि किथे किथे सुआस गवाए ने, किथे किथे की खटिया। फिर कहिंदे उहदे पल्ले कख नहीं, लेखा ही नहीं है। ते जिन्हां कोल लेखा है वो हर श्वास के ध्यान से अपने ध्यान केंद्रित करते हैं,
ਉਹ ਦੱਸ ਸਕਦੇ ਨੇ ਕਿ ਮੇਰੇ ਸਵਾਸ, ਮੈਂ ਆਪਣੇ ਸਵਾਸਾਂ ਦੀ ਪੂੰਜੀ ਨੂੰ ਗਵਾਇਆ ਨਹੀਂ, ਮੈਂ ਆਪਣੇ ਸਵਾਸਾਂ ਦੀ ਪੂੰਜੀ ਨਾਲ ਵਾਹਿਗੁਰੂ ਦੇ ਨਾਮ ਦੀ ਦੌਲਤ ਨੂੰ ਖੱਟਿਆ। ਉਹਨਾਂ ਲਈ ਪਵਨ ਗੁਰੂ ਬਣ ਗਿਆ, ਕਿਉਂਕਿ ਉਹਨਾਂ ਨੂੰ ਗੁਰੂ ਨੇ ਗਿਆਨ ਦੇ ਦਿੱਤਾ। ਗੁਰੂ ਨੇ ਚੇਤੰਨ ਕਰਨਾ ਹੈ, ਸਵਾਸਾਂ ਤੇ ਧਿਆਨ ਹੋਏਗਾ। ਜਿਹੜੀ ਸਾਡੀ ਆਤਮਕ ਮੌਤ ਹੋਈ ਹੈ ਨਾ, ਆਤਮਕ ਬੇਹੋਸ਼ੀ ਵਿੱਚ ਅਸੀਂ, ਉਹ ਆਤਮਕ ਬੇਹੋਸ਼ੀ ਨੂੰ ਕੋਈ ਦਵਾਈ ਨਹੀਂ ਖੋਲ ਸਕਦੀ, ਕੋਈ ਬੇਹੋਸ਼ੀ ਉਸ ਦੰਦਲ ਨੂੰ ਕੋਈ ਵੀ ਦਵਾਈ ਨਹੀਂ ਤੋੜ ਸਕਦੀ। ਉਸ ਬੇਹੋਸ਼ੀ ਨੂੰ ਜੇ ਕੋਈ ਤੋੜ ਸਕਦਾ ਹੈ ਤੇ ਸਾਡੇ ਸਵਾਸਾਂ ਦੇ ਉੱਤੇ ਸਾਡਾ ਕੀਤਾ ਹੋਇਆ ਧਿਆਨ ਕੇਂਦਰਿਤ, ਤੇ ਉਸ ਧਿਆਨ ਵਿੱਚ ਜੇ ਨਾਮ ਹੋਵੇ, ਸ਼ਬਦ ਹੋਵੇ, ਗੁਰੂ ਪ੍ਰੇਮ ਹੋਵੇ, ਤੇ ਉਹ ਬੜੀ ਛੇਤੀ ਕੰਮ ਕਰਦਾ। ਕਈ ਲੋਕ ਐਸੇ ਨੇ ਜਿਹੜੇ ਕਹਿੰਦੇ ਨੇ ਕਿਸੇ ਸ਼ਬਦ ਨੂੰ ਜਪਣ ਦੀ ਲੋੜ ਨਹੀਂ, ਸਿਰਫ ਧਿਆਨ ਰੱਖੋ ਸਵਾਸ ਤੇ। ਉਹ ਵੀ ਠੀਕ ਹੈ, ਪਰ ਉਹ ਬਹੁਤ ਵੱਡਾ ਮਾਰਗ ਹੈ, ਬਹੁਤ ਸੂਖਮ ਮਾਰਗ ਹੈ, ਇਉਂ ਕਹਿ ਲਈ ਵੀ ਬੜਾ ਕੋਰਾ ਮਾਰਗ ਹੈ। ਉਹਦੇ ਵਿੱਚ ਪਹਿਲਾਂ ਬੇਰਸੀ ਵਾਲੀ ਗੱਲ ਹੈ, ਪਰ ਜੇ ਵਿੱਚ ਸ਼ਬਦ ਪਰੋ ਕੇ ਗਾਇਆ ਜਾਂਦਾ ਹੈ, ਧਿਆਨ ਰੱਖਿਆ ਜਾਂਦਾ ਹੈ, ਉਹਦੇ ਵਿੱਚ ਬੰਦੇ ਨੂੰ ਇੱਕ ਰਸ ਪੈਦਾ ਹੋ ਜਾਂਦਾ ਹੈ, ਸਹਿਜਤਾ ਪੈਦਾ ਹੋ ਜਾਂਦੀ, ਤੇ ਬੜੀ ਛੇਤੀ ਬੰਦਾ ਜਿਵੇਂ ਪੂਰਨੇ ਪਾ ਕੇ ਤੁਰ ਪੈਂਦਾ ਹੈ। ਇਸ ਕਰਕੇ ਸਿੱਖ ਨੂੰ ਗੁਰੂ ਨੇ ਸ਼ਬਦ ਦਿੱਤਾ ਹੈ ਕਿ ਤੂੰ ਸ਼ਬਦ ਨੂੰ ਨਾਲ ਲੈ ਕਰਕੇ ਤੁਰਨਾ ਹੈ। ਇੱਕ ਸ਼ਬਦ ਹੋਵੇ, ਇੱਕ ਸੁਰਤ ਹੋਵੇ। ਬੜੀ ਵਾਰੀ ਇਹ ਗੱਲ ਕੀਤੀ ਹੈ ਕਿ ਧਿਆਨ ਧਿਆਤਾ ਧੇ, ਧਿਆਨ ਧਿਆਤਾ ਧੇ, ਧੇ ਦਾ ਅਰਥ ਧਿਆਤਾ ਦਾ ਅਰਥ ਤੇ ਧਿਆਨ ਦਾ ਅਰਥ ਵੱਖੋ ਵੱਖਰਾ ਹੈ। ਧਿਆਨ ਦਾ ਅਰਥ ਹੈ ਧਿਆਤਾ, ਪਹਿਲਾਂ ਧਿਆਤਾ ਦਾ ਅਰਥ ਹੈ ਮੈਂ ਜਿਹੜਾ ਧਿਆਨ ਧਰ ਰਿਹਾ ਉਹਨੂੰ ਧਿਆਤਾ ਕਹਿੰਦੇ ਨੇ, ਕਿਸੇ ਚੀਜ਼ ਦੇ ਉੱਤੇ ਧਿਆਨ ਧਰਨ ਵਾਲਾ। ਜਿਵੇਂ ਮੈਂ ਕਵਾਂ ਵੀ ਮੈਂ ਧਿਆਨੀ ਹਾਂ, ਮੈਂ ਧਿਆਤਾ ਬਣ ਗਿਆ। ਧਿਆਨ ਦਾ ਅਰਥ ਹੈ ਜੋ ਮੇਰਾ ਧਿਆਨ ਕਿਸੇ ਵਸਤੂ ਤੇ ਜਾ ਰਿਹਾ, ਮੈਂ ਧਿਆਨ ਲਾ ਰਿਹਾ ਵਾਂ, ਉਹ ਧਿਆਨ ਹੈ। ਧੇ ਦਾ ਅਰਥ ਹੁੰਦਾ ਵੀ ਜਿਹਦੇ ਉੱਤੇ ਧਿਆਨ ਰੱਖਿਆ ਜਾਂਦਾ। ਮੰਨ ਲਓ ਇਹ ਪੋਥੀ ਹੈ, ਇਹ ਪੋਥੀ ਤੇ ਮੇਰਾ ਧਿਆਨ ਹੈ, ਇਹ ਪੋਥੀ ਧੇ ਬਣ ਗਈ, ਮੇਰਾ ਧਿਆਨ ਹੈ, ਮੈਂ ਧਿਆਤਾ ਬਣ ਗਿਆ, ਤੇ ਜੋ ਮੇਰਾ ਧਿਆਨ ਹੈ ਉਹ ਧਿਆਨ ਹੈ। ਧਿਆਤਾ ਧਿਆਨ ਧੇ, ਗਿਆਤਾ ਗਿਆਨ ਗੇ, ਇਹਦਾ ਅਰਥ ਹੈ, ਗਿਆਤਾ ਦਾ ਅਰਥ ਹੈ ਜਿਹੜਾ ਗਿਆਨ ਨੂੰ ਜਾਣਨ ਵਾਲਾ ਹੈ, ਗਿਆਨ ਦਾ ਅਰਥ ਹੈ ਜੋ ਜਾਣਨਾ ਹੈ, ਤੇ ਗੇ ਦਾ ਅਰਥ ਹੈ ਜਿਹੜੇ ਨਾਲ ਜਿਹਨੂੰ ਜਾਣਨਾ ਹੈ। ਇਹ ਵਿਦਵਾਨਾਂ ਦੇ ਬਚਨ ਨੇ, ਧਾਰਮਿਕ ਬਚਨ ਨੇ। ਇਹਨਾਂ ਦੇ ਵਿੱਚ ਵਾਹਿਗੁਰੂ ਪਰਮਾਤਮਾ ਪਰਮੇਸ਼ਵਰ ਦੇ ਉਸ ਵਿਦਿਆ ਨੂੰ ਦੱਸਿਆ ਗਿਆ ਵੀ ਮਨੁੱਖ ਨੂੰ ਸੌਖਾ ਪਤਾ ਲੱਗ ਜਾਵੇ। ਸੋ ਪਵਨ ਗੁਰੂ, ਇਹਦਾ ਅਰਥ ਹਵਾ ਦਾ ਇੱਥੇ ਅਰਥ ਸਿਰਫ ਇਹ ਸੌਖਾ ਇਹ ਨਹੀਂ ਲੈ ਲੈਣਾ ਵੀ ਜਿਹੜੀ ਹਵਾ ਚੱਲਦੀ ਗੁਰੂ ਸਾਹਿਬ ਇਹਨੂੰ ਗੁਰੂ ਕਹਿ ਰਹੇ ਨੇ ਵੀ ਹਵਾ ਹੀ ਸਾਡੀ ਗੁਰੂ ਹੈ, ਨਹੀਂ। ਇੱਥੇ ਪਾਉਣ ਦਾ ਅਰਥ ਹੈ ਵੀ ਉਹ ਸਵਾਸਾਂ ਦੀ ਊਰਜਾ, ਉਹ ਸਵਾਸ, ਉਹ ਜਿਹੜਾ ਪ੍ਰਾਣ ਸਾਡੇ ਅੰਦਰ ਚੱਲਦੇ ਨੇ ਜਿਨ੍ਹਾਂ ਰਾਹੀਂ ਸਾਡੀ ਆਤਮਾ ਚੇਤਨ ਹੁੰਦੀ ਹੈ, ਜਿਨ੍ਹਾਂ ਰਾਹੀਂ ਸਾਨੂੰ ਆਤਮਕ ਤਰੱਕੀ ਮਿਲਦੀ ਹੈ, ਜਿਸ ਸਵਾਸਾਂ ਰਾਹੀਂ ਸਾਡੀ ਆਤਮਕ ਉੱਨਤੀ ਹੁੰਦੀ ਹੈ, ਗੁਰੂ ਸਾਹਿਬ ਕਹਿੰਦੇ ਉਹ ਗੁਰੂ ਤੋਲਣੇ। ਕਿਉਂਕਿ ਗੁਰੂ ਦਾ ਅਰਥ ਕੀ ਹੈ? ਗੁਰੂ ਨੇ ਜਾਗਰਤ ਕਰਨਾ, ਗੁਰੂ ਨੇ ਊਰਜਾ ਦੇਣੀ ਹੈ, ਗੁਰੂ ਨੇ ਗਿਆਨ ਦੇਣਾ। ਇਸ ਕਰਕੇ ਕਈ ਵਿਦਵਾਨਾਂ ਤੇ ਇਸ ਸਲੋਕ ਦੇ ਵਿੱਚ ਇਹੀ ਕਿਹਾ ਵੀ ਸਭ ਥਾਂ ਤੇ ਗੁਰੂ ਨੂੰ ਰੱਖ ਕੇ ਅਰਥ ਕਰੋ ਕਿ ਗੁਰੂ ਪਵਨ ਤੁਲ ਹੈ। ਜਿਵੇਂ ਪਵਨ ਨਿਰਲੇਪ ਚੱਲਦੀ ਹੈ, ਪਵਨ ਕਿਸੇ ਨਾਲ ਵੀ ਕਿਸੇ ਤਰ੍ਹਾਂ ਦੇ ਛੂਹ ਜਾਂਦੀ ਹੈ ਪਰ ਨਿਰਲੇਪਤਾ ਦੇ ਨਾਲ ਚੱਲਦੀ ਹੈ, ਪਰ ਗੁਰੂ ਨੂੰ ਪਾਣੀ ਸਮਝੋ ਕਿ ਜਿਵੇਂ ਪਾਣੀ ਨਿਰਮਾਣਤਾ ਵਿੱਚ ਤੇ ਸ਼ੀਤਲਤਾ ਵਿੱਚ ਰਹਿੰਦਾ ਹੈ, ਜੀਵਨ ਦਿੰਦਾ ਹੈ, ਗੁਰੂ ਵੀ ਜੀਵਨ ਦੇਣ ਵਾਲਾ। ਗੁਰੂ ਨੂੰ ਧਰਤ ਰੂਪ ਵਿੱਚ ਸਮਝੋ, ਜਿਵੇਂ ਧਰਤ ਮਾਤਾ ਵੱਤ ਹੋ ਕਰਕੇ ਪਾਲਦੀ ਹੈ, ਜਨਮ ਦਿੰਦੀ ਹੈ, ਫਿਰ ਆਪਣੇ ਵਿੱਚ ਹੀ ਲੈ ਕਰ ਲੈਂਦੀ ਹੈ। ਕਹਿੰਦੇ ਗੁਰੂ ਵੀ ਐਸਾ ਹੈ, ਗੁਰੂ ਦੇ ਵਿੱਚੋਂ ਹੀ ਜੀਵਨ ਮਿਲਦਾ ਤੇ ਗੁਰੂ ਵਿੱਚ ਹੀ ਸਮਾ ਜਾਣਾ ਹੁੰਦਾ, ਇਹ ਗੁਰੂ ਦੀ ਖੇਡ ਹੈ। ਸਾਰੇ ਸਲੋਕ ਵਿੱਚ ਗੁਰੂ ਹੀ ਅਰਥ ਵੀ ਕੀਤੇ ਨੇ ਵੀ ਗੁਰੂ ਹੀ ਪੌਣ ਹੈ, ਗੁਰੂ ਹੀ ਪਾਣੀ ਹੈ, ਗੁਰੂ ਹੀ ਧਰਤ ਵੱਤ ਹੈ, ਤੇ ਗੁਰੂ ਜਿਹੜਾ ਹੈ ਉਹੀ ਦਿਵਸ ਰਾਤ, ਦਿਵਸ ਦਾ ਅਰਥ ਹੈ ਦਿਨ ਵਰਗਾ ਗਿਆਨ ਦੇਣ ਵਾਲਾ ਹੈ, ਤੇ ਇੱਥੇ ਰਾਤ ਦੇ ਅਰਥ ਕੀਤੇ ਨੇ ਗੁਰੂ ਗਿਆਨ ਰੂਪੀ ਦਿਨ ਹੋ ਕਰਕੇ ਦਵੈਤ ਰੂਪੀ ਰਾਤ ਦਾ ਖਾਤਮਾ ਕਰ ਦਿੰਦਾ। ਦਿਵਸ ਰਾਤ ਦੋਏ ਦਾਈ ਦਾਇਆ, ਤੇ ਗੁਰੂ ਹੀ ਦਾਈ ਤੇ ਦਾਇਆ ਬਣ ਕੇ ਦਿਨ ਦੇ ਵੇਲੇ ਗਿਆਨ ਦੇ ਵਿੱਚ ਵੀ ਉਹ ਖੇਡਾਂ ਕਰਾਉਂਦਾ, ਗਿਆਨੀ ਹੋ ਕਰਕੇ ਉਹ ਸੰਸਾਰ ਵਿੱਚ ਵਿਚਰਦਾ, ਤੇ ਰਾਤਰੀ ਦੇ ਸਮੇਂ ਦਵੈਤ ਦੀ ਖੇਡ ਨੂੰ ਵੀ ਗੁਰੂ ਜਿਹੜਾ ਹੈ ਉਹ ਮਿਟਾ ਦਿੰਦਾ ਹੈ। ਜਾਂ ਇਉਂ ਅਰਥ ਵੀ ਕੀਤੇ ਨੇ ਵੀ ਗੁਰੂ ਆਪ ਹੀ ਗਿਆਨ ਰੂਪ ਵਿੱਚ ਜੀਵਾਂ ਨੂੰ ਖੜਾਉਂਦਾ ਹੈ, ਤੇ ਜਿਹੜੇ ਅਗਿਆਨਤਾ ਵਿੱਚ ਨੇ, ਰਾਤ ਦੀ ਮਦਹੋਸ਼ ਵਿੱਚ ਮਾਇਆ ਵਿੱਚ ਸੁੱਤੇ ਪਏ ਨੇ, ਉਹ ਵੀ ਗੁਰੂ ਦੇ ਭਾਣੇ ਵਿੱਚ, ਗੁਰੂ ਦੀ ਰਜਾ ਵਿੱਚ ਚੱਲਦੇ ਪਏ ਨੇ। ਖੇਡ ਸਾਰੀ ਗੁਰੂ ਦੀ ਹੈ, ਖੇਡ ਸਾਰੀ ਪਰਮੇਸ਼ਵਰ ਦੀ ਹੈ। ਇਹਦੇ ਅਰਥ ਇਸ ਤਰ੍ਹਾਂ ਵੀ ਵਿਦਵਾਨਾਂ ਨੇ ਕੀਤੇ ਨੇ, ਤੇ ਬੜੇ ਵਧੀਆ ਅਰਥ ਨੇ। ਹਰ ਅਰਥ ਹੀ ਵਧੀਆ,
ਜਿਹੜਾ ਸਾਨੂੰ ਸਮਝ ਲੱਗ ਜਾਏ, ਜਿਹੜਾ ਸਾਡੇ ਮਨ ਨੂੰ ਟੁੰਬ ਜਾਏ, ਉਹ ਅਰਥ ਕਮਾਲ ਦਾ ਹੈ। ਸੋ ਗੁਰੂ ਸਾਹਿਬ ਜੀ ਨੇ ਇੱਥੇ ਪ੍ਰਾਣਾਂ ਨੂੰ ਕਿਹਾ ਵੀ ਪ੍ਰਾਣ ਜਿਹੜੇ ਵਾਹਿਗੁਰੂ ਦੇ ਨਾਲ ਜੋੜਦੇ ਨੇ, ਪ੍ਰਾਣ ਸਵਾਸ ਜਿਨ੍ਹਾਂ ਦੇ ਰਾਹੀਂ ਅਸੀਂ ਗੁਰੂ ਨੂੰ, ਪ੍ਰਭੂ ਨੂੰ ਮਿਲ ਸਕਦੇ ਹਾਂ, ਉਹ ਗੁਰੂ ਵਤ ਨੇ। ਪਾਣੀ ਪਿਤਾ, ਤੇ ਪਾਣੀ ਸਾਡਾ ਪਿਤਾ ਹੈ। ਪਾਣੀ ਕਿਉਂਕਿ ਪਾਣੀ ਤੋਂ ਜੀਵਨ ਮਿਲਦਾ, ਪਹਿਲਾ ਪਾਣੀ ਜੀਉ ਹੈ, ਜਿਤ ਹਰਿਆ ਸਭ ਕੋਏ, ਜਿਹਦੇ ਤੋਂ ਸਾਰਾ ਕੁਝ ਹਰਿਆ ਹੁੰਦਾ ਹੈ, ਇਹ ਪਾਣੀ ਹੈ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਤਾਂ ਕੁਦਰਤੀ ਵਰਤਾਰਿਆਂ ਨੂੰ, ਕੁਦਰਤੀ ਸੋਮਿਆਂ ਨੂੰ, ਕੁਦਰਤ ਦੀਆਂ ਦਿੱਤੀਆਂ ਨਿਆਮਤਾਂ ਨੂੰ ਪਰਮਾਤਮਾ ਦੀਆਂ ਦਾਤਾਂ ਮੰਨ ਕੇ ਉਹਨਾਂ ਰਾਹੀਂ ਪਰਮਾਤਮਾ ਨਾਲ ਜੁੜਨ ਦੀ ਸਾਨੂੰ ਸਿੱਖਿਆ ਦਿੱਤੀ ਹੈ। ਜਿਨ੍ਹਾਂ ਕੁਦਰਤ ਦੇ ਨਾਲ, ਜਿਨ੍ਹਾਂ ਬ੍ਰਹਮੰਡ ਦੇ ਨਾਲ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਪਿਆਰ, ਕਿਉਂਕਿ ਜਿਹੜਾ ਪਰਮਾਤਮਾ ਨਾਲ ਜੁੜਿਆ ਨਾ, ਉਹ ਸਭ ਨਾਲ ਹੀ ਜੁੜਿਆ ਹੋਏਗਾ, ਸਭ ਨਾਲ ਹੀ ਜੁੜਿਆ ਹੋਏਗਾ। ਉੱਥੇ ਜੁੜਨ ਦਾ ਮਤਲਬ ਮੋਹ ਵਸ ਨਹੀਂ, ਉਹ ਸਭ ਨੂੰ ਉਹਦੇ ਸਭ ਦੇ ਵਿੱਚ ਪਰਮੇਸ਼ਵਰ ਵੇਖੇਗਾ ਤੇ ਸਭ ਨਾਲ ਉਹੋ ਜਿਹਾ ਪਿਆਰ ਕਰੇਗਾ। ਨਿਸ਼ਭਾਵਨਾ ਵਾਲਾ ਨਿਰਮਲ ਪਿਆਰ, ਇੱਕ ਮਲੀਨ ਪਿਆਰ ਹੈ, ਇਉਂ ਕਹਿ ਲਈਏ ਮਲੀਨਤਾ ਵਾਲੀ ਅਟੈਚਮੈਂਟ, ਇੱਕ ਹਰਖ ਨਾਲ ਸਵਾਰਥ ਭਾਵ ਰੱਖ ਕੇ ਜੁੜਨਾ, ਵਿਕਾਰੀ ਭਾਵ ਰੱਖ ਕੇ ਜੁੜਨਾ, ਲੋਭ ਵਸ ਜੁੜਨਾ, ਡਰ ਵਸ ਜੁੜਨਾ, ਇਹ ਸੰਸਾਰ ਦਾ ਜੁੜਾਵ ਹੈ। ਇਹਦੇ ਨਾਲ ਕੌਣ ਜੁੜਦਾ? ਇਸ ਭਾਵਨਾਵਾਂ ਨਾਲ ਸੰਸਾਰ ਨਾਲ ਕੌਣ ਲੋਕ ਜੁੜਦੇ ਨੇ? ਜਿਹੜੇ ਇੱਕ ਨਾਲ ਨਹੀਂ ਜੁੜੇ, ਜਿਹੜੇ ਪਰਮੇਸ਼ਵਰ ਨਾਲ ਨਹੀਂ ਜੁੜੇ, ਤੇ ਜਿਹੜੇ ਇੱਕ ਨਾਲ ਜੁੜੇ ਨੇ ਉਹ ਸਭ ਨਾਲ ਜੁੜੇ ਹੋਏ ਨੇ। ਉਹਨਾਂ ਦਾ ਜੋੜ ਸਦਾ ਨਿਸ਼ਕਾਮ, ਨਿਰਭੈ, ਨਿਰਵੈਰਤਾ ਵਾਲਾ ਰਹਿੰਦਾ। ਉਹ ਨਾ ਕਿਸੇ ਨਾਲ ਕਿਸੇ ਕਾਮਨਾ ਵਸ ਜੁੜਦੇ ਨੇ, ਹਾਲਾਂਕਿ ਕਾਮਨਾਵਾਂ ਪੂਰੀਆਂ ਹੁੰਦੀਆਂ, ਨਾ ਕਿਸੇ ਨਾਲ ਵੈਰ ਵਸ ਜੁੜਦੇ ਨੇ, ਨਿਰਵੈਰਤਾ ਵਿੱਚ ਰਹਿੰਦੇ ਨੇ, ਨਾ ਭਉ ਵਸ ਜੁੜਦੇ ਨੇ। ਉਹ ਪਰਮੇਸ਼ਵਰ ਨਾਲ ਜੁੜੇ ਹੋਣ ਕਰਕੇ ਸਭ ਨਾਲ ਜੁੜੇ ਨੇ। ਉਹਨਾਂ ਦੀ ਅਵਸਥਾ ਹੀ ਹੋ ਜਾਂਦੀ ਹੈ, ਸਭ ਕੋ ਮੀਤ ਹਮ ਆਪਣ ਕੀਨਾ, ਹਮ ਸਭਨਾ ਕੇ ਸਾਜਨ। ਉਹਨਾਂ ਆਪਣੇ ਆਪ ਨੂੰ ਸਾਰਿਆਂ ਦਾ ਸਾਜਨ ਬਣਾਇਆ, ਕਿਉਂਕਿ ਸਭ ਵਿੱਚ ਸਾਜਨ ਵੇਖਿਆ। ਪਾਣੀ ਪਿਤਾ, ਗੁਰੂ ਨਾਨਕ ਦੇਵ ਜੀ ਨੇ ਪਾਣੀ ਨੂੰ, ਜਲ ਨੂੰ ਪਿਤਾ ਸਮਾਨ ਆਖਿਆ, ਕਿਉਂਕਿ ਉਹ ਜੀਵਨ ਦਿੰਦਾ ਹੈ। ਮਾਤਾ ਧਰਤ ਮਹੱਤ, ਤੇ ਧਰਤ ਜਿਹੜੀ ਹੈ ਉਹ ਮਾਤਾ ਵਸ, ਮਹੱਤ ਦਾ ਅਰਥ ਅਰਥ ਵੱਡਾ ਵੀ ਕੀਤਾ ਵੀ ਵੱਡੀ ਹੈ, ਤੇ ਮਹੱਤ ਦਾ ਅਰਥ ਮਹੱਤਵ ਵਾਲੀ ਵੀ ਬੜੀ ਮਹਾਨ ਹੈ, ਬੜੀ ਸ੍ਰੇਸ਼ਟ ਹੈ, ਉਹੀ ਅਰਥ ਬਣਦੇ ਨੇ ਕਿ ਧਰਤ ਮਾਤਾ ਵਤ ਹੈ। ਕਿਉਂਕਿ ਮਾਤਾ ਦੇ ਕੀ ਗੁਣ ਨੇ? ਮਾਤਾ ਦੇ ਉਦਰ ਵਿੱਚ ਜੀਵਨ ਪਣਪਦਾ ਹੈ, ਬਣਦਾ ਹੈ, ਮਾਤਾ ਰੱਖਿਆ ਕਰਦੀ ਹੈ, ਮਾਤਾ ਪਾਲਦੀ ਹੈ, ਤੇ ਮਾਤਾ ਹੀ ਗੁਣਾਂ ਤੇ ਔਗਣਾਂ ਦੇ ਨਾਲ ਆਪਣੀ ਸੰਤਾਨ ਨੂੰ ਰੱਖਦੀ ਹੈ। ਭਾਵੇਂ ਕੋਈ ਗੁਣੀ ਹੋਵੇ, ਭਾਵੇਂ ਕੋਈ ਔਗਣ ਵਾਲਾ ਹੋਵੇ, ਮਾਤਾ ਉਹਦੇ ਗੁਣ ਔਗਣਾਂ ਨੂੰ ਆਪਣੇ ਨਾਲ ਰੱਖਦੀ ਹੈ, ਸਮਝਦੀ ਹੈ ਵੀ ਮੇਰੀ ਔਲਾਦ ਦੇ ਨੇ, ਔਗਣਾਂ ਤੇ ਵੀ ਪੜਦਾ ਪਾਉਂਦੀ ਹੈ। ਕਹਿੰਦੇ ਧਰਤੀ ਮਾਤਾ ਵਤ ਹੈ, ਇਹਦੇ ਵਿੱਚੋਂ ਅਸੀਂ ਪੈਦਾ ਹੋਏ ਹਾਂ, ਧਰਤੀ ਤੋਂ ਪੈਦਾ ਹੋਏ ਹਾਂ, ਤੇ ਧਰਤੀ ਸਾਡੇ ਗੁਣਾਂ ਔਗਣਾਂ ਨੂੰ ਨਹੀਂ ਚਿਤਾਰਦੀ, ਇੰਨੀ ਧੀਰਜ ਵਾਲੀ ਹੈ, ਕੋਈ ਕਿਸੇ ਤਰ੍ਹਾਂ ਵੀ ਇਹਦੇ ਤੇ ਰਹੇ, ਇਹਦੇ ਤੇ ਟਿੱਕੇ ਹੋਏ ਹਾਂ ਅਸੀਂ, ਇਹਦੇ ਉੱਤੇ ਰਹਿ ਰਹੇ ਹਾਂ, ਤੇ ਇਹ ਸਾਨੂੰ ਆਪਣੀ ਮਾਤਾ ਵਤ, ਜਿਵੇਂ ਮਾਤਾ ਗੋਦੀ ਵਿੱਚ ਚੁੱਕ ਕੇ, ਭਾਵੇਂ ਕਿਲੋ ਭਾਰ ਉਹ ਬਗਾਨਾ ਨਹੀਂ ਚੁੱਕ ਸਕਦੀ, ਪਰ ਆਪਣੇ ਪੁੱਤਰ ਧੀਆਂ ਦਾ ਉਹ ਭਾਰ ਕੋਹਾਂ ਤੱਕ ਚੁੱਕ ਲੈਂਦੀ, ਉਹਨੂੰ ਭਾਰ ਨਹੀਂ ਸਮਝਦੀ, ਕਿਉਂਕਿ ਉਹਦਾ ਆਪਣਾ ਹੁੰਦਾ ਹੈ। ਇਸੇ ਤਰ੍ਹਾਂ ਕਹਿੰਦੇ ਧਰਤੀ ਮਾਤਾ ਵਤ ਹੈ, ਇਹਨੇ ਸਾਨੂੰ ਚੁੱਕਿਆ ਹੋਇਆ ਹੈ, ਗੋਦੀ ਵਿੱਚ ਰੱਖਿਆ, ਪਰ ਭਾਰ ਨਹੀਂ ਮੰਨਦੀ। ਮਾਤਾ ਧਰਤ ਫਿਰ ਪਾਲਦੀ ਹੈ, ਖੁਰਾਕ ਦਿੰਦੀ, ਮਾਤਾ ਆਪਣਾ ਆਹਾਰ ਦਿੰਦੀ, ਆਪਣੇ ਖੂਨ ਨੂੰ ਦੁੱਧ ਵਿੱਚ ਤਬਦੀਲ ਕਰਦੀ ਹੈ। ਇਸੇ ਤਰ੍ਹਾਂ ਧਰਤੀ ਵਿੱਚੋਂ ਜੋ ਉਤਪੁੱਜ ਪੈਦਾ ਹੁੰਦਾ ਹੈ, ਬਨਸਪਤੀ ਪੈਦਾ ਹੁੰਦੀ ਹੈ, ਉਹ ਸਾਡੇ ਸਾਰੇ ਜੀਵਾਂ ਦੇ ਲਈ ਹੈ, ਉਹ ਸਾਡੇ ਲਈ ਖੁਰਾਕ ਦਾ ਇੰਤਜ਼ਾਮ ਵੀ ਕਰਦੀ ਹੈ, ਫਿਰ ਉਹ ਕਿੰਨੀ ਵੱਡੀ ਹੈ ਕਿ ਆਪਣੇ ਵਿੱਚ ਹੀ ਲੈ ਕਰ ਲੈਂਦੀ, ਆਪਣਾ ਹੀ ਰੂਪ ਬਣਾ ਲੈਂਦੀ ਹੈ, ਮਿੱਟੀ ਹੀ ਬਣ ਜਾਂਦਾ ਮਨੁੱਖ ਇੱਕ ਦਿਨ, ਧਰਤੀ ਦਾ ਰੂਪ ਹੀ ਹੋ ਜਾਂਦਾ। ਏਡੀ ਵੱਡੀ ਇਹਦੇ ਵਿੱਚ ਗੁਣ ਹੈ, ਧੀਰਜ ਵਾਲਾ ਹੈ, ਗੁਣ ਹੈ ਧਰਤੀ ਦਾ, ਔਗਣ ਨਹੀਂ ਚਿਤਾਰਦੀ। ਇਸ ਕਰਕੇ ਗੁਰਦੇਵ ਪਿਤਾ ਮਹਾਰਾਜ ਜੀ ਕਹਿੰਦੇ ਵਾਹਿਗੁਰੂ ਨੇ ਸਾਨੂੰ ਇਹ ਸੰਸਾਰ ਦਿੱਤਾ, ਜੋ ਆਪਾਂ ਧਰਮ ਖੰਡ ਵਿੱਚ ਪੜਿਆ, ਰਾਤੀ ਰੁੱਤੀ ਥਿੱਤੀ ਵਾਰ, ਪੌਣ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਵੀ ਇਹ ਧਰਮਸਾਲ ਹੈ, ਇਹਦੇ ਵਿੱਚ ਰਹਿਣਾ ਹੈ, ਇਹਨਾਂ ਚੀਜ਼ਾਂ ਦੀ ਲੋੜ ਹੈ, ਸਾਡੇ ਕੋਲ ਸਵਾਸ ਚਾਹੀਦੇ ਨੇ, ਸਾਨੂੰ ਜੀਵਨ ਦੇ ਲਈ ਪਾਣੀ ਚਾਹੀਦਾ, ਸਾਨੂੰ ਆਪਣੇ ਰਹਿਣ ਪਾਣ ਦੇ ਲਈ ਧਰਤ ਵਾਂਗੂ ਸਹਾਰਾ ਚਾਹੀਦਾ। ਤੇ ਫਿਰ ਉਸ ਤੋਂ ਬਾਅਦ ਦਿਵਸ ਰਾਤ ਦੋਏ ਦਾਈ ਦਾਇਆ, ਇਹ ਖੇਡ ਗੁਰੂ ਸਾਹਿਬ ਨੇ, ਉਹ ਸਮਝੋ ਵੀ ਇੱਕ ਕੋਈ ਅਮੀਰ ਜ਼ਿਆਦਾ ਹੈ, ਬੱਚਾ ਹੈ, ਅਮੀਰ ਜ਼ਿਆਦੇ ਦਾ ਬੱਚਾ, ਉਹਨੂੰ ਸਾਰੀਆਂ ਸਹੂਲਤਾਂ ਮੁਹੱਈਆ ਕਰਾਈਆਂ ਜਾਂਦੀਆਂ, ਉਹਨੂੰ ਦਾਈ ਦਾਇਆ ਮਿਲਦੇ ਨੇ, ਖਿਡਾਵਾ ਖਿਡਾਵੀ ਮਿਲਦੇ ਨੇ,
ਉਹਨੂੰ ਵਸਤੂਆਂ ਖਾਣ ਪੀਣ ਪਹਿਰਣ ਦੀਆਂ ਮਿਲਦੀਆਂ ਨੇ। ਗੁਰਦੇਵ ਜੀ ਕਹਿੰਦੇ ਵੀ ਪਰਮਾਤਮਾ ਨੇ ਹਰ ਜੀਵ ਨੂੰ ਪੈਦਾ ਕੀਤਾ, ਆਪਣਾ ਅੰਸ਼ ਪੈਦਾ ਕੀਤਾ ਤੇ ਉਹਦੇ ਲਈ ਸਾਰੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਨੇ ਕਿ ਆਹ ਸਾਰਾ ਕੁਝ ਦਿਨ ਤੇ ਰਾਤ ਖਿਡਾਵੇ ਦੇ ਦਿੱਤੇ। ਰਾਤ ਨੂੰ ਜਿਹੜੀ ਦਿਨ ਅਦਾਈ ਹੈ ਉਹ ਲੋਰੀਆਂ ਦੇ ਕੇ ਸੁਆਉਂਦੀ ਹੈ ਤੇ ਜਿਹੜਾ ਦਿਨ ਹੈ ਉਹ ਦਿਨ ਖਿਡਾਵਾ ਬਣ ਕੇ ਖਿਡਾਉਂਦਾ ਹੈ। ਅਸੀਂ ਸਾਰੇ ਸੰਸਾਰ ਦੇ ਪਦਾਰਥਾਂ ਵਿੱਚ ਖੇਡਦੇ ਹਾਂ, ਵਿਚਰਦੇ ਹਾਂ। ਖੇਲ ਹੈ ਸਗਲ ਜਗਤ, ਜਗਤ ਕਈ ਕਹਿ ਦਿੰਦੇ ਇਹਨੂੰ, ਜਗਤ ਪੜਨਾ ਹੈ ਕਿ ਸਾਰਾ ਜਗਤ ਇਸ ਤਰ੍ਹਾਂ ਇਸ ਖੇਡ ਵਿੱਚ ਖੇਡ ਰਿਹਾ ਹੈ, ਮਸ਼ਰੂਪ ਹੈ ਸਾਰੀ ਦੁਨੀਆ ਇਸ ਖੇਡ ਵਿੱਚ, ਰਾਤ ਸੌਣ ਵਿੱਚ, ਦਿਨੇ ਕੰਮਾਂ ਕਾਰਾਂ ਦੇ ਵਿੱਚ। ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ, ਪਰ ਇਸ ਖੇਡ ਵਿੱਚ ਚੰਗੀ ਤੇ ਮਾੜੀ ਖੇਡ ਖੇਡੀ ਜਾਂਦੀ, ਕਰਮਾਂ ਰੂਪੀ ਖੇਡ ਖੇਡੀ ਜਾਂਦੀ। ਅਸੀਂ ਕਰਮ ਕਮਾਉਂਦੇ ਹਾਂ, ਉਹਨਾਂ ਕਰਮਾਂ ਨੂੰ ਅਸੀਂ ਸਿੰਚਿਤ ਕਰਦੇ ਹਾਂ, ਇਕੱਤਰ ਕਰਦੇ ਹਾਂ, ਫਿਰ ਉਹ ਕਿੱਥੇ ਵੇਖੇ ਜਾਂਦੇ ਨੇ? ਵਾਚਿਆ, ਵਾਚੇ ਦਾ ਅਰਥ ਹੈ ਉਹਨਾਂ ਨੂੰ ਵਾਚਿਆ ਜਾਂਦਾ, ਘੋਖਿਆ ਜਾਂਦਾ, ਪੜਤਾਲਿਆ ਜਾਂਦਾ। ਧਰਮ ਹਦੂਰ, ਵਾਹਿਗੁਰੂ ਨੇ ਜਿਸ ਧਰਮ ਰਾਜ ਨੂੰ ਥਾਪਿਆ ਹੈ ਉਹ ਧਰਮ ਰਾਜ ਦੀ ਕਚਹਿਰੀ ਦੇ ਅੰਦਰ ਸਾਡੇ ਸਾਰੇ ਕਰਮਾਂ ਨੂੰ ਵਾਚਿਆ ਜਾ ਰਿਹਾ, ਦੇਖਿਆ ਜਾ ਰਿਹਾ ਕਿ ਚੰਗਾ ਤੇ ਮਾੜਾ। ਹੁਣ ਚੰਗਾ ਤੇ ਮਾੜਾ ਵੀ ਆਪਣੇ ਵਸ ਦੀ ਗੱਲ ਨਹੀਂ, ਸਮਾਂ ਲੱਗ ਜਾਣਾ। ਚੰਗਿਆਈ ਬੁਰਿਆਈ ਵੀ ਜਿਹੜੀ ਹੈ ਰੱਬ ਦੀ ਰਜ਼ਾ ਵਿੱਚ, ਜੋ ਸਾਡੇ ਲਈ ਚੰਗਾ ਅਸੀਂ ਮੰਨ ਕੇ ਕਰੀਏ ਹੋ ਸਕਦਾ ਉਹ ਬੁਰਾ ਹੋਵੇ, ਜਿਹਨੂੰ ਅਸੀਂ ਬੁਰਾ ਕਰਕੇ ਛੱਡ ਦਈਏ ਹੋ ਸਕਦਾ ਰੱਬ ਦੀ ਨਜ਼ਰ ਵਿੱਚ ਉਹ ਚੰਗਾ ਹੋਵੇ। ਪਰ ਗੁਰੂ ਸਾਹਿਬ ਜੀ ਕਿਰਪਾ ਕਰਦੇ ਨੇ ਵੀ ਜੋ ਸਾਡੇ ਕਰਮ ਨੇ ਚੰਗੇ ਜਾਂ ਮੰਦੇ ਮੰਨੇ ਜਾਂਦੇ ਉਹ ਰੱਬ ਦੇ ਘਰ ਅੰਦਰ ਵਾਚੇ ਜਾਂਦੇ ਨੇ, ਧਰਮ ਦੀ ਹਜ਼ੂਰੀ ਵਿੱਚ ਵਾਚੇ ਜਾਂਦੇ ਨੇ। ਕਰਮੀ ਆਪੋ ਆਪਣੀ, ਉਹਨਾਂ ਕਰਮਾਂ ਦੇ ਬਲਬੂਤੇ ਤੇ ਹੀ ਕੇ ਨੇੜੇ, ਕੁਝ ਰੱਬ ਦੇ ਨੇੜੇ ਹੋ ਜਾਂਦੇ ਨੇ, ਕੇ ਦੂਰ, ਕੁਝ ਪਰਮਾਤਮਾ ਤੋਂ ਦੂਰੀ ਬਣਾ ਲੈਂਦੇ। ਇੱਥੇ ਕਰਮੀ ਦਾ ਅਰਥ ਬਖਸ਼ਿਸ਼ ਵੀ ਕੀਤਾ ਹੈ ਕਿ ਕਿਸੇ ਨੂੰ ਬਖਸ਼ਿਸ਼ ਕਰਕੇ ਉਹਦੀ ਹਜ਼ੂਰੀ ਮਿਲਦੀ ਹੈ, ਕਿ ਕੋਈ ਉਹਦੀ ਬਖਸ਼ਿਸ਼ ਤੋਂ ਬਿਨਾਂ ਫਿਰ ਗੇੜਿਆਂ ਵਿੱਚ ਰਹਿੰਦੇ ਨੇ। ਪਰ ਦਾਤਾ ਜੀ ਕਹਿੰਦੇ ਖੇਡਾਂ, ਇਹਨਾਂ ਕਰਮਾਂ, ਇਹ ਸਾਰਾ ਕੁਝ ਜਮ ਦੇ ਵਸ ਹੈ, ਜਮਾਂ ਦੇ ਵਸ ਪੈ ਜਾਂਦਾ। ਜਮ ਜਿਹੜੇ ਨੇ ਇਹਨਾਂ ਨੂੰ ਤਾੜਦੇ ਨੇ, ਵੇਖਦੇ ਨੇ, ਪਰ ਜਿਨੀ ਨਾਮ ਤੇ ਆਇਆ ਇਸ ਖੇਡ ਵਿੱਚੋਂ ਇੱਕ ਉੱਤਮ ਖੇਡ ਹੈ, ਇੱਕ ਉੱਤਮ ਕਰਮ ਹੈ ਕਿ ਜਿਨ੍ਹਾਂ ਵਾਹਿਗੁਰੂ ਦੇ ਨਾਮ ਨੂੰ ਧਿਆਇਆ ਹੈ। ਗਏ ਮਸ਼ਕਤ ਘਾਲ, ਮਸ਼ਕਤ ਦੇ ਅਰਥ ਕੀਤੇ ਮਿਹਨਤ, ਮਸ਼ਕਤ। ਪਰ ਇੱਕ ਵਿਦਵਾਨ ਨੇ ਬੜੇ ਪਿਆਰੇ ਦੇ ਅਰਥ ਕੀਤੇ ਨੇ, ਮਸ ਦਾ ਅਰਥ ਹੁੰਦਾ ਸ਼ਾਈ ਕਾਲਕ, ਕੱਤ ਦਾ ਅਰਥ ਕੀਤਾ ਕੱਟਣ ਵਾਲਾ, ਕਿ ਨਾਮ ਉਹ ਕਰਮ ਹੈ ਜਿਹੜਾ ਸਾਡੇ ਬੁਰੇ ਪਾਪਾਂ ਦੀ ਕਾਲਖ ਨੂੰ ਕੱਟ ਕੇ ਸਵਾਹ ਕਰ ਦਿੰਦਾ। ਮਸਕਤ ਸਵਾਹ ਕਰ ਦਿੰਦਾ, ਸਵਾਹ ਨੂੰ ਜਿਹੜਾ ਕਾਲਖ ਹੈ ਕਰਮਾਂ ਦੀ ਉਹਨਾਂ ਨੂੰ ਕੱਟ ਦਿੰਦਾ, ਧੋ ਦਿੰਦਾ। ਨਾਮ ਇੱਕ ਐਸਾ ਕਰਮ ਹੈ ਜਿਹਨੇ ਉਸ ਨਾਮ ਦੀ ਮਸ਼ਕਤ ਘਾਲ ਕਮਾਈ ਕਰ ਲਈ। ਨਾਨਕ ਤੇ ਮੁਖ ਉਜਲੇ, ਕੇਤੀ ਛੁੱਟੀ ਨਾਲ ਉਹ ਮੁਖ ਰੱਬ ਦੀ ਦਰਗਾਹ ਵਿੱਚ ਉਜਲ ਹੋ ਜਾਂਦੇ ਨੇ। ਉਹ ਆਪ ਹੀ ਉਜਲ ਨਹੀਂ ਹੁੰਦੇ, ਜੋ ਉਹਨਾਂ ਦੀ ਸ਼ਰਨ ਵਿੱਚ ਆ ਜਾਂਦਾ, ਸੰਗਤ ਵਿੱਚ ਆ ਜਾਂਦਾ। ਕੇਤੀ ਛੁੱਟੀ ਨਾਲ ਉਹ ਕਈਆਂ ਦੀ ਛੁੱਟੀ ਦਾ ਅਰਥ ਇੱਥੇ ਹੈ ਬੰਦ ਖਲਾਸੀ ਕਰਵਾ ਦਿੰਦੇ, ਕਈ ਮੁਕਤ ਹੋ ਜਾਂਦੇ ਨੇ ਕਰਮਾਂ ਦੇ ਬੰਧਨ ਤੋਂ, ਜਿਨ੍ਹਾਂ ਤੇ ਗੁਰੂ ਨਾਮ ਦੀ ਬਖਸ਼ਿਸ਼ ਹੋ ਜਾਏ। ਨਾਮ ਵਿੱਚ ਰਹਿਣ ਵਾਲੇ, ਆਪਣੇ ਪ੍ਰਾਣਾ ਰਾਹੀਂ ਨਾਮ ਨੂੰ ਧਿਆਉਣ ਵਾਲੇ ਸਦਾ ਗੁਰੂ ਦੀ ਕਿਰਪਾ ਦੇ ਨਾਲ ਆਪ ਮੁਕਤ, ਮੁਕਤ ਕਰੈ ਸੰਸਾਰ। ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਗੁਰੂ ਕਿਰਪਾ ਸਦਕਾ ਇਹ ਪਾਵਨ ਪਵਿੱਤਰ ਬਾਣੀ ਦੀ ਸੰਪੂਰਨਤਾ ਹੋਈ ਹੈ। ਸਤਿਗੁਰੂ ਜੀ ਕਿਰਪਾ ਕਰਨ, ਜਿਤਨੀਆਂ ਵੀ ਸੰਗਤਾਂ ਨੇ ਹਾਜ਼ਰੀਆਂ ਭਰੀਆਂ, ਪਿਛਲੇ ਸਮੇਂ ਤੋਂ ਜਿਤਨੀਆਂ ਵੀ ਸੰਗਤਾਂ ਨੇ ਸ੍ਰੀ ਸਬਜੀ ਸਾਹਿਬ ਜੀ ਦੀ ਕਥਾ ਸਰਵਣ ਕੀਤੀ ਹੈ ਵੱਖ ਵੱਖ ਵਿਦਵਾਨਾਂ ਤੋਂ, ਸਤਿਗੁਰੂ ਜੀ ਸਭਨਾਂ ਨੂੰ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਨਿਵਾਜਨ ਜੀ, ਭੁੱਲਾਂ ਚੁੱਕਾਂ ਦੀ ਖਿਮਾ ਆਓ, ਪਿਆਰ ਸਾਹਿਬ ਸਤਿਕਾਰਯੋਗ ਭਾਈ ਸਾਹਿਬ ਭਾਈ ਸਤਨਾਮ ਸਿੰਘ ਜੀ ਅਤੇ ਉਹਨਾਂ ਦੇ ਜਥੇ ਪਾਸੋਂ ਗੁਰਬਾਣੀ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪੈਰ ਦਾਸ ਜਿਉ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਕ ਤੇਰੇ।

ਸਤਨਾਮ ਸ੍ਰੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਹ ਸ੍ਰੀ ਭਗਵਤੀ ਜੀ ਕੀ ਪਾਤਸ਼ਾਹ ਦਸਵੇਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ ਅਰਜੁਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਜਿੱਥੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨੋਂ ਤੇ ਆਵੇ ਧਾਏ ਸਭ ਥਾਈਂ ਹੋਏ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਈਂ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਦਾਰ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਅੱਠੀਆਂ ਜਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਬਾਈ ਦੇਗ ਕੈਂਡਿਟ ਕੀਤਾ ਦਿਨਾਂ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚ ਰੱਖੜੀਆਂ ਤੇ ਚੜ੍ਹੇ ਆ ਰਹੇ ਨਾ ਚਿਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਕੇ ਕੇਸਾ ਸਵਾਸਨ ਸਿੰਘ ਨਿਭਾਈ ਤੇ ਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਟਿਆ ਵਿੱਚ ਤਾਵਨ ਕਾ ਸਦਕਾ ਸਰਬ ਸੁਖ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸ਼ਿਆ ਰਿਆ ਦੇਗ ਤੇ ਫਤਿਹ ਬਿਰਧ ਕੀ ਪੈ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਦਾਨ ਵਿਵੇਕ ਦਾਨ ਵਿਸਾ ਦਾਨ ਭਰੋਸਾ ਦਾਨ ਦਾਨਾ ਸਰਦਾਰ ਨਾਮਦਾਰ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾ ਚੁੱਕਿਆਂ ਝੰਡੇ ਬੁੰਗੇ ਜੁਗ ਹੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਰਨੀ ਵਾ ਮਤ ਉੱਚੀ ਮਤ ਪਤ ਕਰ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਸਹਾਇ ਦਾ ਤਾਰ ਜਿਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨ ਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋਏ ਨਮਾਣਿਓ ਕੇ ਮਨ ਤਾਣਿਓ ਕੇ ਤੌਲ ਨਿਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਆਪ ਜੀ ਦੇ ਚਰਨਾਂ ਚ ਅਰਦਾਸ ਬੇਨਤੀ ਆਪ ਜੀ ਦੀ ਮਹਾਨ ਬਖਸ਼ਿਸ਼ ਹੋਈ ਸ਼ਾਮਾਂ ਦੇ ਦੀਵਾਨ ਸਜਾਏਗਾ ਸਜੇ ਹੋਏ ਦੀਵਾਨਾਂ ਵਿੱਚ ਆਰਤੀ ਸ਼ਬਦ ਕੀਰਤਨ ਚੱਲ ਰਹੀ ਲੜੀਵਾਰ ਗੁਰ ਸ਼ਬਦ ਦੇ ਵਿਚਾਰ ਉਪਰੰਤ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਹੋਏ ਮਹਾਰਾਜ ਜੀ ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਵਿਚਾਰਾਂ ਕਰਦਿਆਂ ਆਪ ਜੀ ਦੀ ਸੇਵਾ ਸੰਭਾਲ ਕਰਦਿਆਂ ਹੋਈਆਂ ਬੇਅੰਤ ਫੁੱਲਾਂ ਬਖਸ਼ ਦੇਣੀਆਂ ਜੀ ਅੱਗੇ ਵਾਦ ਤੇ ਸਮਤ ਬਖਸ਼ਿਸ਼ ਕਰਨੀ ਸ਼ੁੱਧ ਗੁਰਬਾਣੀ ਗਾਇਨ ਕਰਨ ਦਾ ਭਾਵ ਉਦਮ ਬਖਸ਼ਿਸ਼ ਕਰਨਾ ਜੀ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ ਆਈਆਂ ਸੰਗਤਾਂ ਦੀ ਹਾਰੀ ਦਰ ਪ੍ਰਵਾਨ ਕਰਨੀ ਸਭਨਾਂ ਦੀਆਂ ਤਲਵਰ ਪਟਾਵਾਂ ਦਰ ਪ੍ਰਵਾਨ ਕਰਨੀਆਂ ਸਭਨਾਂ ਨੂੰ ਦਰਮ ਕਰੋ ਨਾਮਦਾਨ ਗੁਰ ਸਿੱਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰਨੀ ਮਹਾਰਾਜ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰਨਾ ਜੀ ਸੁੱਖਾਂ ਦਾ ਪ੍ਰਕਾਸ਼ ਕਰਨਾ ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ ਮਹਾਰਾਜ ਜੀ ਬੇਨ ਸੰਗਤਾਂ ਦੂਰ ਦੁਰਾਡੇ ਬੈਠੇ ਘਰਾਂ ਵਿੱਚ ਲਾਈਵ ਗੁਰਬਾਣੀ ਦੇ ਜਾਪ ਸਰਵਣ ਕਰ ਰਹੀਆਂ ਹਨ ਜਾਪ ਸਰਵਣ ਕਰਦਿਆਂ ਆਪ ਜੀ ਦਾ ਧੰਨਵਾਦ ਕਰਦਿਆਂ ਬੇਅੰਤ ਮੈਂ ਗੁਰੂ ਘਰ ਵਾਸਤੇ ਗੁਰੂ ਘਰ ਦੇ ਸੇਵਾਦਾਰਾਂ ਸਿੰਘਾਂ ਵਾਸਤੇ ਅਲੰਡ ਭੇਟਾ ਕੀਤੀ ਮਹਾਰਾਜ ਜੀ ਸਾਰੀ ਸੰਗਤ ਦੀ ਹਾਰੇ ਦਰ ਪ੍ਰਵਾਨ ਕਰਨੀ ਸਭਨਾਂ ਦੀ ਮਾਇਆ ਸਫਲੀ ਕਰਨੀ ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਜੀ ਆਵਦਾ ਕਰਦੇ ਸੇਵ ਮਦਰ ਅਹੂਜਾ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦਿਆਂ ਗੁਰੂ ਕੇ ਲੰਗਰਾ ਵਾਸਤੇ $250 ਮਾਇਆ ਭੇਟਾ ਕਰਦਿਆਂ ਕਿਰਪਾ ਕਰਨ ਜੀ ਸੇਵਕ ਪਰਿਵਾਰਾਂ ਦੀ ਭੇਟਾ ਦਰ ਪ੍ਰਵਾਨ ਕਰਨੀ ਪਰਿਵਾਰ ਦੀਆਂ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਭਾਈ ਸੁਖਵੰਤ ਸਿੰਘ ਗਿੱਲ ਦੇ ਅੱਜ ਜਨਮ ਦਿਨ ਤੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦਿਆਂ ਉਹਨਾਂ ਦੀ ਸਿਹਤ ਤੰਦਰੁਸਤੀ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਕਰਦਿਆਂ ਬੀਬੀ ਖੁਸ਼ਪਿੱਟ ਨਗਰ ਪਰਿਵਾਰ ਵੱਲੋਂ ਗੁਰੂ ਘਰ ਵਾਸਤੇ $500 ਮਾਇਆ ਭੇਟਾ ਕਰਦੇ ਹਨ ਕਿਰਪਾ ਕਰਨੀ ਮਹਾਰਾਜ ਜੀ ਸੇਵਕ ਪਰਿਵਾਰ ਦੀ ਭੇਟਾ ਦਰ ਪ੍ਰਵਾਨ ਕਰਨੀ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਦੇਰ ਉੱਤਰ ਤੰਦਰੁਸਤੀਆਂ ਪ੍ਰਦਾਨ ਕਰਨੀਆਂ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਕਿਰਪਾ ਕਰੋ ਮਹਾਰਾਜ ਜੀ ਸਿੱਖ ਪੰਥ ਵਿੱਚ ਏਕਤਾ ਪ੍ਰੇਮ ਭਾਵਨਾ ਦੀ ਦਾਤ ਬਖਸ਼ਿਸ਼ ਕਰਨੀ ਜੀ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਜੀ ਇਸ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੋਈ ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸਾਰੀਆਂ ਸੰਗਤਾਂ ਨੂੰ ਨਿਹਾਲ ਕਰੋ ਜੀ ਸ੍ਰੀ ਗੁਰਮੁਖ ਪਿਆਰੇ ਮਿਰੜਾ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤਾ ਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਅਗਿਆ ਭਈ ਅਕਾਲ ਕੀ ਤਵੀ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ
जो प्रभु को मिल पो चाहे खोज शब्द में राज करेगा खालसा या की रहना ख्वार हुए सा मिलेंगे बचे शरण जो हो वाहे गुरु नाम जहाज है।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਹਿਲਾ ਰਾਗ ਗੌੜੀ ਦੀਪ ਕੀ ਮਹੱਲਾ ਪਹਿਲਾ। ਇੱਕ ਓਂਕਾਰ ਸਤਿਗੁਰ ਪ੍ਰਸਾਦ, ਜੈ ਘਰ ਕੀਰਤਿ ਆਖੀਐ ਕਰਤੇ ਕਾ ਹੋਏ ਵਿਚਾਰੋ, ਤਿਤ ਕਰ ਗਾਵੋ ਸੋਹਿਲਾ ਸਵਿਰੋ ਸਿਰਜਣ ਹਾਰੋ, ਤੁਮ ਗਾਵੋ ਮੇਰੀ ਨਿਰਭਉ ਕਾ ਸੋਹਿਲਾ, ਹੋ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀੜੇ ਸੰਭਾਲੀਅਨ ਦੇਖੇ ਗਾ ਦੇਵਣ ਹਾਰ, ਤੇਰੇ ਧਨ ਕੀਮਤ ਨਾ ਪਵੈ ਤਿਸਦਾ ਤੇ ਕਵਣ ਸਮਾਰ, ਸੰਬਤ ਸਾਹ ਲਿਖਿਆ ਮਿਲ ਕਰ ਪਾਵੋ ਤੇਲ ਦੇਹ ਸਜਣ ਅਸੀਸੜੀਆਂ, ਜੋ ਹੋਵੇ ਸਾਹਿਬ ਸਿਉ ਮੇਲ, ਘਰ ਘਰ ਉਹ ਪਹੁੰਚਾ ਸਦਰੇ ਨਿਤ ਪਵਨ, ਸਦਨ ਹਾਰਾ ਸਿਮਰੀਆ ਨਾਨਕ ਸੇ ਦੇਹਾ, ਵੰਦ ਦਾ ਗਾਸਾ ਮਹੱਲਾ ਪਹਿਲਾ। ਸ਼ਿਵ ਘਰ ਸ਼ਿਵ ਗੁਰ ਸ਼ਿਵ ਦੇਸ, ਗੁਰ ਗੁਰ ਕੁਵੇਸ ਅਨੇਕ, ਬਾਬਾ ਘਰ ਕਰਤੇ ਕੀਰਤ ਹੋਏ, ਸੋ ਘਰ ਰਾਖ ਵਡਾਈ ਤੋਏ ਰਹਾਉ। ਵਿਸ ਵਿੱਚ ਸਿਆ ਘੜੀਆਂ ਪਹਿਰਾ, ਤਿੱਤੀ ਵਾਰੀ ਮਾਹ ਹੋਆ, ਸੂਰਜ ਕੁਰਤ ਅਨੇਕ, ਨਾਨਕ ਕਰਤੇ ਕੇ ਖੇਤੇ ਵੇਸ, ਰਾਗ ਤਨਾਸਰੀ ਮਹੱਲਾ ਪਹਿਲਾ। ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ, ਤਾਰਿਕਾ ਮੰਡਲ ਜਨਕ ਮੋਤੀ, ਧੂਪ ਮਲਿਆਨ ਲੋ ਪਵਣ ਚਬਰੋ ਕਰੇ, ਸਗਲ ਬੰਦ ਰਾਏ ਫੂਲੰਤ ਜੋਤੀ, ਕੈਸੀ ਆਰਤੀ ਹੋਏ ਪਵ ਖੰਡਣਾ ਤੇਰੀ ਆਰਤੀ, ਅਨਹਤਾ ਸਬਦ ਵਾਜੰਤ ਭੇਰੀ ਰਹਾਉ। ਸਹਿਸ ਤਵ ਨੈਣ ਨਨੈਣ ਹੈ ਤੋਹੇ ਕਹੋ, ਸਹਿਸ ਮੂਰਤ ਨਾਇਕ ਤੋਹੀ, ਸਹਿਸ ਪਦ ਵਿਮਲ ਨਾਨੇਕ ਪਦ ਗੰਧ ਬਿਨ, ਸਹਿਸ ਤਵ ਗੰਧ ਚਲਤ ਮੋਹੀ, ਸਭ ਮੈਂ ਜੋਤ ਜੋਤ ਹੈ ਸੋਏ, ਤਿਸਦਾ ਚਾਨਣ ਸਭ ਮੈਂ ਚਾਨਣ ਹੋਏ, ਗੁਰਸਾਖੀ ਜੋਤ ਪ੍ਰਗਟ ਹੋਏ, ਜੋਤ ਸੁਭਾਵੈ ਸਵਾਰਤੀ ਹੋਏ, ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਅੰਦਨ ਮੋਹੇ ਆਈ ਪਿਆਸਾ, ਕਿਰਪਾ ਜਲ ਦੇ ਨਾਨਕ ਸਾਰਿੰਗ ਕਾ ਹੋਏ ਜਾਤੇ ਤੇਰਾ ਨਾਇ ਵਾਸਾ। ਰਾਹ ਗੌੜੀ ਪੂਰਵੀ ਮਹੱਲਾ ਚੌਥਾ, ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡੂ ਖੰਡਾ ਹੈ, ਪੂਰਵ ਲਿਖਤ ਲਿਖੇ ਗੁਰ ਪਾਇਆ, ਮਨ ਹਰਲੇ ਮੰਡੋ ਮੰਡਾ ਹੈ, ਕਰ ਸਾਧੂ ਅੰਜਲੀ ਪੁਨ ਵੱਡਾ ਹੈ, ਕਰ ਡੰਡੋਤ ਪੁਨ ਵੱਡਾ ਹੈ ਰਹਾਉ। ਸਾਕਤ ਹਰ ਰਸ ਸਾਧ ਨਾ ਜਾਣਿਆ, ਤਨੇ ਅੰਤਰ ਹਉ ਮੈਂ ਕੰਡਾ ਹੈ, ਜਿਉ ਜਿਉ ਚਲੈ ਚੁਬੈ ਦੁਖ ਪਾਵੈ, ਜਮਕਾਲ ਸਹਿ ਸਿਰ ਡੰਡਾ ਹੈ, ਹਰ ਜਨ ਹਰ ਹਰ ਨਾਮ ਸਮਾਣੈ, ਦੁਖ ਜਨਮ ਮਰਨ ਪਵ ਖੰਡਾ ਹੈ, ਅਵਿਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਮੰਡਾ ਹੈ, ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵਡ ਵੱਡਾ ਹੈ, ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾ ਹੈ। ਰਾਗ ਗੌੜੀ ਪੂਰਵੀ ਮਹੱਲਾ ਪੰਜਵਾਂ, ਕਰੋ ਬੇਨਤੀ ਸੁਣੋ ਮੇਰੇ ਮੀਤਾ ਸੰਤ, ਰਹਿਤ ਕੀ ਬੇਲਾ, ਈਹਾਂ ਖਾਟ ਚਲੋ ਹਰਲਾ, ਆ ਗਏ ਬਸਨ ਸੁਹੇਲਾ, ਔਦ ਘਟਾਏ ਦਿਨ ਸੋ ਰਹਿਣ ਆਰੇ, ਮਨ ਗੁਰ ਮਿਲ ਕਾਜ ਸਵਾਰੇ ਰਹਾਉ। ਇਹ ਸੰਸਾਰ ਵਿਕਾਰ ਸੰਸੇ ਮਹਿ ਧਰਿਓ ਬ੍ਰਹਮ ਗਿਆਨੀ, ਜਿਸੈ ਜਗਾਏ ਪਿਆਵੈ ਇਹੋ ਰਸ ਕਥ ਕਥਾ ਤਨ ਜਾਨੀ, ਜਾ ਕੋ ਆਏ ਸੋਈ ਬਿਹਾਜੋ, ਹਰ ਗੁਰ ਤੇ ਮਨਹ ਬਸੇਰਾ, ਨਿਜ ਕਰ ਮਹਿਲ ਪਾਵੋ ਸੁਖ ਸਹਿਜੇ, ਬਾਹਰ ਨਾ ਹੋਏ ਗੋ ਫੇਰਾ, ਅੰਤਰ ਜਾਮੀ ਪੁਰਖ ਬਿਦਾਤੇ, ਸ਼ਰਧਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁਖ ਮੰਗੈ, ਮੋਕੋ ਕਰ ਸੰਤਨ ਕੀ ਧੂਰੇ, ਅੰਤਰ ਜਾਮੀ ਪੁਰਖ ਬਿਦਾਤੇ, ਸ਼ਰਧਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁਖ ਮੰਗੈ, ਮੋਕੋ ਕਰ ਸੰਤਨ ਕੀ ਧੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਮਹਾਰਾਜਿਆਂ ਕੀ ਪਾਵਨ ਹਜ਼ੂਰੀ ਦੇ ਵਿੱਚ ਅੰਮ੍ਰਿਤ ਵੇਲੇ ਹਾਜ਼ਰੀਆਂ ਭਰ ਰਹੀ ਗੁਰੂ ਪਿਆਰੀ ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਜੀ ਸਾਰੇ ਹੀ ਧੰਤਾ ਦੇ ਯੋਗ ਹੋ ਜੋ ਅੰਮ੍ਰਿਤ ਵੇਲੇ ਸਤਿਗੁਰੂ ਜੀ ਦੀਆਂ ਹਾਜ਼ਰੀਆਂ ਭਰ ਕੇ ਗੁਰੂ ਘਰ ਤੋਂ ਖੁਸ਼ੀਆਂ ਪ੍ਰਾਪਤ ਕੀਤੀਆਂ ਨੇ। ਸਤਿਗੁਰੂ ਜੀ ਰਹਿਮਤ ਕਾਰਨ ਇਸੇ ਤਰ੍ਹਾਂ ਆਪਣੇ ਪਾਵਨ ਚਰਣਾਂ ਦੇ ਨਾਲ ਜੋੜ ਕੇ ਰੱਖ ਲੈਣ ਤਾਂ ਜੋ ਲੋਕ ਸੁਖੀ ਪਰਲੋਕ ਵੀ ਸੁਹੇਲਾ ਹੋ ਜਾਵੇ। ਅੱਜ ਸਤਿਗੁਰੂ ਜੀ ਨੇ ਪਾਵਨ ਤਖਤਾਂ ਤੇ ਪ੍ਰਕਾਸ਼ਮਾਨ ਹੋ ਕਰਕੇ ਜੋ ਹੁਕਮਨਾਮੇ ਦੀ ਦਾਤ ਸਾਡੀ ਝੋਲੀ ਪਾਈ ਹੈ, ਰਾਗ ਤਿਲੰਗ ਦੇ ਵਿੱਚ ਪਹਿਲੇ ਪਾਤਸ਼ਾਹ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜਿਆਂ ਦੀ ਪਾਵਨ ਰਸਨਾ ਤੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜਿਆਂ ਦੇ ਪਾਵਨ ਅੰਗ 721 ਔਰ 722 ਦੇ ਉੱਤੇ ਸੁਭਾਏਮਾਨ ਹੈ ਜੀ। ਸਤਿਗੁਰੂ ਜੀ ਰਹਿਮਤ ਕਰਨ ਇਹਨਾਂ ਪਾਵਨ ਹੁਕਮਾਂ ਅਨੁਸਾਰ ਸਾਨੂੰ ਸਭਨਾਂ ਨੂੰ ਜੀਵਨ ਜਾਚ ਬਖਸ਼ਦੇ ਹੋਏ ਇਸ ਜੀਵਨ ਨੂੰ ਸਫਲਿਆ ਕਰ ਦੇਣ ਤਾਂ ਜੋ ਸਭਨਾਂ ਦਾ ਲੋਕ ਸੁਖੀ ਪਰਲੋਕ ਵੀ ਸੁਹੇਲਾ ਹੋ ਜਾਵੇ। ਗੁਰੂ ਪਿਆਰੀ ਸਾਧ ਸੰਗਤ ਜੀ, ਹੁਣ ਸਭ ਤੋਂ ਪਹਿਲਾਂ ਪਾਵਨ ਗੁਰਬਾਣੀ ਸ੍ਰੀ ਸੁਖਮਣੀ ਸਾਹਿਬ ਜੀ ਦੇ ਸੰਪੂਰਨ ਪਾਠ ਹੋਣਗੇ, ਉਸ ਤੋਂ ਉਪਰੰਤ ਨਿਤਨੇਮ ਦੀਆਂ 5 ਬਾਣੀਆਂ ਦੇ ਪਾਠ ਹੋਣਗੇ। ਗੁਰੂ ਮਹਾਰਾਜ ਰਹਿਮਤ ਕਰਨ ਸ਼ੁੱਧ ਬਾਣੀ ਇਕਾਗਰਤਾ ਸਹਿਤ ਪੜ੍ਹਨ ਦੀ ਦਾਤ ਬਖਸ਼ਿਸ਼ ਕਰਨ। ਵਾਹ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗਉੜੀ ਸੁਖਮਨੀ ਮਹੱਲਾ ਪੰਜਵਾਂ, ਸਲੋਕ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਆਦਿ ਗੁਰ ਏ ਨਮੈ, ਜੁਗਾਦ ਗੁਰ ਏ ਨਮੈ, ਸਤਿਗੁਰ ਏ ਨਮੈ, ਸ੍ਰੀ ਗੁਰਦੇਵ ਨਮੈ। ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੀ ਮਿਟਾਵੋ। ਸਿਮਰੋ ਜਸ ਬਿਸੰਬਰ ਏਕੈ, ਨਾਮ ਜਪਤ ਅਗਨਤ ਅਨੇਕੈ। ਵੇਦ ਪੁਰਾਣ ਸਿਮਰਤ ਸੁਧਾਖਿਅਰ, ਕਿਨੇ ਰਾਮ ਨਾਮ ਏਕ ਆਖਿਅਰ। ਕਿਨਕਾ ਏਕ ਜਿਸ ਜੀ ਬਸਾਵੈ, ਤਾਕੀ ਮਹਿਮਾ ਗਨੀ ਨਾ ਆਵੈ। ਕਾਂਖੀ ਏਕੈ ਦਰਸ ਤੁਹਾਰੋ, ਨਾਨਕ ਉਨ ਸੰਗ ਮੋਹੇ ਉਧਾਰੋ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਬਿਸਰਾਮ ਰਹਾਉ। ਪ੍ਰਭ ਕੈ ਸਿਮਰਨ ਗਰਭ ਨਾ ਬਸੈ, ਪ੍ਰਭ ਕੈ ਸਿਮਰਨ ਦੁਖ ਜਮ ਨਸੈ, ਪ੍ਰਭ ਕੈ ਸਿਮਰਨ ਕਾਲ ਪਰਹਰੈ, ਪ੍ਰਭ ਕੈ ਸਿਮਰਨ ਦੁਸ਼ਮਨ ਟਰੈ। ਪ੍ਰਭ ਸਿਮਰਤ ਕਛ ਬਿਘਨ ਨ ਲਾਗੈ, ਪ੍ਰਭ ਕੈ ਸਿਮਰਨ ਅਨ ਦਿਨ ਜਾਗੈ, ਪ੍ਰਭ ਕੈ ਸਿਮਰਨ ਭਉ ਨਾ ਵਿਆਪੈ, ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ। ਪ੍ਰਭ ਕਾ ਸਿਮਰਨ ਸਾਧਕੈ ਸੰਗ, ਸਰਬ ਨਿਧਾਨ ਨਾਨਕ ਹਰ ਰੰਗ। ਪ੍ਰਭ ਕੈ ਸਿਮਰਨ ਰਿਦ ਸਿਧ ਨਉ ਨਿਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਪ੍ਰਭ ਕੈ ਸਿਮਰਨ ਜਪ ਤਪ ਪੂਜਾ, ਪ੍ਰਭ ਕੈ ਸਿਮਰਨ ਬਿਨਸੈ ਦੂਜਾ, ਪ੍ਰਭ ਕੈ ਸਿਮਰਨ ਤੀਰਥ ਇਸਨਾਨੀ, ਪ੍ਰਭ ਕੈ ਸਿਮਰਨ ਦੁਰਗਹ ਮਾਨੀ। ਪ੍ਰਭ ਕੈ ਸਿਮਰਨ ਹੋਏ ਸੋ ਭਲਾ, ਪ੍ਰਭ ਕੈ ਸਿਮਰਨ ਸੁਫਲ ਫਲਾ। ਸੇ ਸਿਮਰੈ ਜਿਨ ਆਪ ਸਿਮਰਾਏ, ਨਾਨਕ ਤਾਕੈ ਲਾਗਉ ਪਾਏ। ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕੈ ਸਿਮਰਨ ਉਦਰੇ ਮੂਚਾ। ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁੱਝੈ, ਪ੍ਰਭ ਕੈ ਸਿਮਰਨ ਸਭ ਕਿਛ ਸੁੱਜੈ। ਪ੍ਰਭ ਕੈ ਸਿਮਰਨ ਨਾਹੀ ਜਮ ਤ੍ਰਾਸਾ, ਪ੍ਰਭ ਕੈ ਸਿਮਰਨ ਪੂਰਨ ਆਸਾ। ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਦ ਮਾਹੇ ਸਮਾਏ। ਪ੍ਰਭ ਜੀ ਬਸੈ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ। ਪ੍ਰਭ ਕੋ ਸਿਮਰੈ ਸੇ ਧਨਵੰਤੇ, ਪ੍ਰਭ ਕੋ ਸਿਮਰੈ ਸੇ ਪਤਵੰਤੇ, ਪ੍ਰਭ ਕੋ ਸਿਮਰੈ ਸੇ ਜਨ ਪ੍ਰਵਾਨ, ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ। ਪ੍ਰਭ ਕੋ ਸਿਮਰੈ ਸੇ ਬੇਮੋਹਤਾਜੇ, ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੇ, ਪ੍ਰਭ ਕੋ ਸਿਮਰੈ ਸੇ ਸੁਖਵਾਸੀ, ਪ੍ਰਭ ਕੋ ਸਿਮਰੈ ਸਦਾ ਬਿਨਾਸੀ। ਸਿਮਰਨ ਤੇ ਲਾਗੇ ਜਿਨ ਆਪ ਦਇਆਲਾ, ਨਾਨਕ ਜਨ ਕੀ ਮੰਗੈ ਰਵਾਲਾ। ਪ੍ਰਭ ਕੋ ਸਿਮਰੈ ਸੇ ਪਰ ਉਪਕਾਰੀ, ਪ੍ਰਭ ਕੋ ਸਿਮਰੈ ਤਿਨ ਸਦ ਬਲਹਾਰੀ। ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੇ, ਪ੍ਰਭ ਕੋ ਸਿਮਰੈ ਤਿਨ ਸੁਖ ਬਿਹਾਵੈ। ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ, ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ। ਪ੍ਰਭ ਕੋ ਸਿਮਰੈ ਤਿਨ ਆਨੰਦ ਕਨੇਰੇ, ਪ੍ਰਭ ਕੋ ਸਿਮਰੈ ਬਸ ਹੈ ਹਰ ਨੇਰੇ। ਸੰਤ ਕਿਰਪਾ ਤੇ ਅਨ ਦਿਨ ਜਾਗ, ਨਾਨਕ ਸਿਮਰਨ ਪੂਰੈ ਭਾਗ। ਪ੍ਰਭ ਕੈ ਸਿਮਰਨ ਕਾਰਜ ਪੂਰੇ, ਪ੍ਰਭ ਕੈ ਸਿਮਰਨ ਕਬਹੁ ਨ ਝੂਰੇ। ਪ੍ਰਭ ਕੈ ਸਿਮਰਨ ਹਰ ਗੁਣ ਬਾਨੀ, ਪ੍ਰਭ ਕੈ ਸਿਮਰਨ ਸਹਿਜ ਸਮਾਨੀ। ਪ੍ਰਭ ਕੈ ਸਿਮਰਨ ਨਿਹਚਲ ਆਸਨ, ਪ੍ਰਭ ਕੈ ਸਿਮਰਨ ਕਮਲ ਵਿਗਾਸਨ। ਪ੍ਰਭ ਕੈ ਸਿਮਰਨ ਅਨਹਦ ਝੁਨਕਾਰ, ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ। ਸਿਮਰਹਿ ਸੇ ਜਨ ਜਿਨ ਕੋ ਪ੍ਰਭ ਮਾਇਆ, ਨਾਨਕ ਤਿਨ ਜਨ ਸਰਣੀ ਪਾਇਆ। ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਬੇਦ ਉਪਾਏ। ਹਰ ਸਿਮਰਨ ਭਏ ਸਿਧ ਜਤੀ ਦਾਤੇ, ਹਰ ਸਿਮਰਨ ਨੀਚ ਚਹੁਕੁੰਤ ਜਾਤੇ। ਹਰ ਸਿਮਰਨ ਧਾਰੀ ਸਭ ਤਰਨਾ, ਸਿਮਰ ਸਿਮਰ ਹਰ ਕਾਰਨ ਕਰਨਾ। ਹਰ ਸਿਮਰਨ ਕੀਓ ਸਗਲ ਅਕਾਰਾ, ਹਰ ਸਿਮਰਨ ਮੈਂ ਆਪ ਨਿਰੰਕਾਰਾ। ਕਰ ਕਿਰਪਾ ਜਿਸ ਆਪ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ। ਸਲੋਕ ਦੀਨ ਦਰਦ ਦੁਖ ਭੰਜਨਾ, ਘਟ ਘਟ ਨਾਥ ਅਨਾਥ, ਸਰਣ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ। ਅਸ਼ਟਪਦੀ
जह मात पिता सोत मीतना पाई मन ऊहा नाम तेरा संग सहाई जय महापयान दूत जम दल तय केवल नाम संग तेरा चले जह मुश्किल होवे अत भारी हर को नाम किन माहे उधारी अनक पुनः चरण करत नहीं तरह हर को नाम कूठ पाप पर हरै गुरमुख नाम जपहो मन मेरे नानक पावह सुख कनेरे सगल सृष्ट को राजा दुखिया हर का नाम जपत होए सुखिया लाख करूरी बंध न परै हर का नाम जपत निसुतरै अनेक माया रंग देखना बुझावै हर का नाम जपत आघावै जिह मार्ग इहो जात अकेला तह हर नाम संग होत सुहेला ऐसा नाम मन सदा त्याइयै नानक गुरमुख परम गत पाइयै छूटत नहीं कोट लख बाही नाम जपत तै पार पराही अनेक बिघन जय आये सुंघारै हर का नाम तत्काल उधारै अनेक जौन जनमै मर जाम नाम जपत पावै बिसराम हौ मैला मल कबहु न धोवै हर का नाम कूट पाप खोवै ऐसा नाम जप हो मन रंग नानक पाइयै साधकै संग जेहे मार्ग के गने जाए हे ना कोसा हर का नाम ऊहा संग तोसा जिह पैंडाए महा अंध गुबारा हर का नाम संग उजियारा जहा पंथ तेरा को न सियानू हर का नाम तह नाल पछानू जह महा पयान तपत बहु काम तह हर के नाम की तुम ऊपर शाम जहा त्रिखा मन तुझ अकरख तह नानक हर हर अमृत बरखै भगत जना की बरतन नाम संत जना के मन बिसराम हर का नाम दास की ओट हर के नाम उधरे जन कोट हर जस करत संत दिन रात हर हर औखद साधक मात हर जन कै हरि नाम निधान पार ब्रह्म जन की नौदान मन तन रंग रति रंग एकै नानक जन कै बिरत बिबेकै हर का नाम जन को मुक्त जुगत हर कै नाम जन को त्रिपद भुगत हर का नाम जन का रूप रंग हर नाम जपत कब परे ना भंग हर का नाम जन की वडयाई हर कै नाम जन शोभा पाई हर का नाम जन को भोग जोग हर नाम जपत काश नाहे बियोग जन रास्ता हर नाम की सेवा नानक पूजै हर हर देवा हर हर जन कै मालक जीना हर तन जन को आप प्रभ दीना हर हर जन कै ओट सताणी हर प्रताप जन अवर न जानी पोत पोत जन हर रस राते सुन समाद नाम रस माते आठ पहर जन हर हर जपै हर का भगत प्रगट नहीं छपै हर की भगत मुकत बहु करे नानक जन संग केते तरे पार जात इहु हर को नाम काम तेन हर हर गुण गाम सब ते उत्तम हर की कथा नाम सुनत दर्द दुख लथा नाम की महिमा संत रिद वसै संत परताप दुरत सब नसै संत का संग वड भागी पाई है संत की सेवा नाम ते आई है नाम तुल कश अवर न होए नानक गुरमुख नाम पावै जन कोय सलोक बहु शास्त्र बहु सिमृति पेखे सर्ब टडोल पूजस नाही हर हरे नानक नाम अमोल अष्टपदी जाप ताप ज्ञान सब ध्यान खट शास्त्र सिमृत वखियान योग अभ्यास कर्म धर्म क्रिया सगल त्याग बन मधे फिरिया अनेक प्रकार किए बहु जतना पुन दान होमे बहु रतना शरीर कटाए होमय कर राती वरत नेम करे बहु पाती नहीं तुल राम नाम विचार नानक गुरमुख नाम जपिए एक बार नौ खंड प्रथमी फिरे चैर जीवे महा उदास तपी सर थीवे अगन माहे होमत प्रा

ਸਾਧ ਨਾ ਕਰੈ ਮਨ ਤੇ ਕਬਹੂ ਨ ਬਿਖਿਆ ਟਰੈ ਜਲ ਧੋਵੈ ਬਹੁ ਦੇਹ ਅਨੀਤ ਸੁਧ ਕਹਾਂ ਹੋਏ ਕਾਚੀ ਪੀਤ ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਧਰੇ ਪਤਤ ਬਹੁ ਮੂਚ ਬਹੁਤ ਸਿਆਣਪ ਜਮ ਕਾ ਭਉ ਵਿਆਪੈ ਅਨਿਕ ਜਤਨ ਕਰ ਤ੍ਰਿਸ਼ਨ ਨਾ ਧਰਾਪੈ ਭੇਖ ਅਨੇਕ ਅਗਨ ਨਹੀਂ ਬੁੱਝੈ ਕੋਟ ਉਪਾਵ ਦਰਗੈ ਨਹੀਂ ਸਿਜੈ ਛੂਟਸ ਨਾਹੀ ਉਬ ਪਿਆਲ ਮੋਹੇ ਵਿਆਪੈ ਮਾਇਆ ਜਾਲ ਅਵਰ ਕਰਤੂਤ ਸਗਲੀ ਜਮ ਡਾਨੈ ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲੈ ਸਹਿਜ ਸੁਭਾਏ ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲਾਗੈ ਜੇ ਕੋ ਆਪਣਾ ਦੁਖ ਮਿਟਾਵੈ ਹਰ ਹਰ ਨਾਮ ਹਿਰਦੈ ਸਦ ਗਾਵੈ ਜੇ ਕੋ ਆਪਣੀ ਸੋਭਾ ਲੋਰੈ ਸਾਧ ਸੰਗ ਇਹੋ ਮੈਂ ਸ਼ੂਰੈ ਜੇ ਕੋ ਜਨਮ ਮਰਨ ਤੇ ਡਰੈ ਸਾਧ ਜਨਾ ਕੀ ਸਰਣੀ ਪਰੈ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਕੈ ਬਲ ਬਲ ਜਾਸਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾ ਕਾ ਮਿਟੈ ਅਭਿਮਾਨ ਆਪਸ ਕਉ ਜੋ ਜਾਣੈ ਨੀਚਾ ਸੋ ਉਗਨੀਐ ਸਭ ਤੇ ਉੱਚਾ ਜਾ ਕਾ ਮਨ ਹੋਏ ਸਗਲ ਕੀਰੀਨਾ ਹਰ ਹਰ ਨਾਮ ਤਿਨ ਘਟ ਘਟ ਚੀਨਾ ਮਨ ਆਪਣੇ ਤੇ ਬੁਰਾ ਮਿਟਾਨਾ ਪੇਖੈ ਸਗਲ ਸ੍ਰਿਸ਼ਟ ਸਾਜਨਾ ਸੁਖ ਦੁਖ ਜਨ ਸਮ ਦ੍ਰਿਸ਼ਟੇਤਾ ਨਾਨਕ ਪਾਪ ਪੂਨ ਨਹੀਂ ਲੇਪਾ ਨਿਰਧਨ ਕਉ ਧਨ ਤੇਰੋ ਨਾਉ ਨਿਥਾਵੇ ਕਉ ਨਾਉ ਤੇਰਾ ਥਾਉ ਨਿਮਾਨੇ ਕਉ ਪ੍ਰਭ ਤੇਰੋ ਮਾਨ ਸਗਲ ਘਟਾ ਕਉ ਦੇਵੋ ਦਾਨ ਕਰਨ ਕਰਾਵਣ ਹਾਰ ਸੁਆਮੀ ਸਗਲ ਘਟਾ ਕੇ ਅੰਤਰ ਜਾਮੀ ਆਪਣੀ ਗਤ ਮਿਤ ਜਨ ਹੋ ਆਪੇ ਆਪਨ ਸੰਗ ਆਪ ਪ੍ਰਭ ਰਾਤੇ ਤੁਮਰੀ ਉਸਤਤ ਤੁਮ ਤੇ ਹੋਏ ਨਾਨਕ ਅਵਰ ਨ ਜਾਣ ਸਕੋਏ ਸਰਬ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਉਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਜਪ ਹਉ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸ ਸੁਨ ਰਸਨ ਬਖਾਨੀ ਸਗਲ ਥਾਨ ਤੇ ਉਹ ਉਤਮ ਥਾਨ ਨਾਨਕ ਜਿਹ ਕਟ ਵਸੈ ਹਰ ਨਾਮ ਸਲੋਕ ਨਿਰਗੁਣ ਯਾਰ ਏ ਅਨਿਆ ਸੋ ਪ੍ਰਭ ਸਦਾ ਸੰਭਾਲ ਜਿਨ ਕੀਆ ਤਿਸ ਚੀਤ ਰੱਖ ਨਾਨਕ ਨਿਭਹੀ ਨਾਲ ਅਸ਼ਟਪਦੀ ਰਮਈਆ ਕੇ ਗੁਣ ਚੇਤ ਪਰਾਨੇ ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ ਜਿਨ ਤੂੰ ਸਾਜ ਸਵਾਰ ਸਿਗਾਰਿਆ ਗਰਭ ਅਗਨ ਮੈਂ ਜਿਨੇ ਉਬਾਰਿਆ ਬਾਰਬ ਵਿਸਥਾ ਤੁਜੈ ਪਿਆਰੈ ਦੂਧ ਭਰ ਜੋਬਨ ਭੋਜਨ ਸੁਖ ਸੂਦ ਬਿਰਤ ਭਇਆ ਉਪਰ ਸਾਖ ਸੈਨ ਮੁਖ ਪਿਆਉ ਬੈਠ ਕਉ ਦੈਨ ਇਹੋ ਨਿਰਗੁਣ ਗੁਣ ਕਛੂ ਨਾ ਬੂਜੈ ਬਖਸ਼ਿ ਹੋ ਤਉ ਨਾਨਕ ਸੀਜੈ ਜਿਹ ਪ੍ਰਸਾਦ ਧਰ ਉਪਰ ਸੁਖ ਬਸੈ ਸੁਤ ਭਰਾਤ ਮੀਤ ਬੰਤਾ ਸੰਗ ਹਸੈ ਜਿਹ ਪ੍ਰਸਾਦ ਪੀਵੈ ਸੀਤਲ ਜਲਾ ਸੁਖਦਾਈ ਪਵਨ ਪਾਵਕ ਅਮੁੱਲਾ ਜਿਹ ਪ੍ਰਸਾਦ ਭੋਗੈ ਸਭ ਰਸਾ ਸਗਲ ਸਮੱਗਰੀ ਸੰਗ ਸਾਥ ਬਸਾ ਬੀਨੇ ਹਸਤ ਪਾਵ ਕਰਨ ਨੇਤਰ ਰਸਨਾ ਤਿਸੈ ਤਿਆਗ ਅਵਰ ਸੰਗ ਰਚਨਾ ਐਸੇ ਦੋਖ ਮੂੜ ਅੰਧ ਬਿਆਪੇ ਨਾਨਕ ਕਾਢ ਲਿਹੋ ਪ੍ਰਭ ਆਪੇ ਆਦਿ ਅੰਤ ਜੋ ਰੱਖ ਨਹਾਰ ਤੇ ਸਿਉ ਪ੍ਰੀਤ ਨ ਕਰੈ ਗਵਾਰ ਜਾ ਕੀ ਸੇਵਾ ਨਾ ਵਨੇਦ ਪਾਵੈ ਤਾ ਸਿਉ ਮੂੜਾ ਮਨ ਨਹੀਂ ਲਾਵੈ ਜੋ ਠਾਕੁਰ ਸਦ ਸਦਾ ਹਜੂਰੇ ਤਾਕੋ ਅੰਧਾ ਜਾਨਤ ਦੂਰੇ ਜਾ ਕੀ ਟਹਿਲ ਪਾਵੈ ਤਰਗੈ ਮਾਨ ਤੇ ਸਹਿਬ ਸਾਰੇ ਮੁਗਦ ਅਜਾਨ ਸਦਾ ਸਦਾ ਇਹੋ ਭੂਲਨ ਹਾਰ ਨਾਨਕ ਰੱਖ ਨਹਾਰ ਅਪਾਰ ਰਤਨ ਤਿਆਗ ਕੌੜੀ ਸੰਗ ਰਚੈ ਸਾਚ ਛੋਟ ਝੂਠ ਸੰਗ ਮਚੈ ਜੋ ਛੱਡਣਾ ਸੋ ਅਸਥਿਰ ਕਰ ਮਾਨੈ ਜੋ ਹੋਵਨ ਸੋ ਦੂਰ ਪਰਾਨੈ ਛੋੜ ਜਾਏ ਤਿਸਕਾ ਸ਼ਰਮ ਕਰੈ ਸੰਗ ਸਹਾਈ ਤਿਸ ਪਰ ਹਰੈ ਚੰਦਨ ਲੇਪ ਉਤਾਰੈ ਧੋਏ ਗਰ ਤਬ ਪ੍ਰੀਤ ਭਸਮ ਸੰਗ ਹੋਏ ਅੰਧ ਕੂਪ ਮੈਂ ਪਤਤ ਬਿਕਰਾਲ ਨਾਨਕ ਕਾਢ ਲਿਹੋ ਪ੍ਰਭ ਦਇਆਲ ਕਰਤੂਤ ਪਸੂ ਕੀ ਮਾਨਸ ਜਾਤ ਲੋਕ ਪਚਾਰੈ ਕਰੈ ਦਿਨ ਰਾਤ ਬਾਹਰ ਭੇਖ ਅੰਤਰ ਮਲ ਮਾਇਆ ਸ਼ਪਸ਼ ਨਾਹੇ ਕਸ਼ ਕਰੈ ਛੁਪਾਇਆ ਬਾਹਰ ਗਿਆਨ ਧਿਆਨ ਇਸਨਾਨ ਅੰਤਰ ਵਿਆਪੈ ਲੋਭ ਸੁਆਨ ਅੰਤਰ ਅਗਨ ਬਾਹਰ ਤਨ ਸੁਆ ਗਲ ਪਾਥਰ ਕੈਸੇ ਤਰੈ ਅਥਾ ਜਾ ਕੈ ਅੰਤਰ ਬਸੇ ਪ੍ਰਭ ਆਪ ਨਾਨਕ ਤੇ ਜਨ ਸਹਿਜ ਸਮਾਤ ਸੁਨ ਅੰਧਾ ਕੈਸੇ ਮਾਰਗ ਪਾਵੈ ਕਰ ਗੈ ਲਿਹੋ ਓੜ ਨਿਭਾਵੈ ਕਹਾ ਬੁਝਾਰਤ ਬੂਝੈ ਡੋਰਾ ਨਿਸ ਕਹੀਐ ਤੋ ਸਮਝੇ ਪੂਰਾ ਕਹਾ ਬਿਸਨ ਪਦ ਗਾਵੈ ਗੂੰਗ ਜਤਨ ਕਰੈ ਤਉ ਪੀ ਸੂਰ ਭੰਗ ਕਹਿ ਪਿੰਗਲ ਪਰਬਤ ਪਰ ਭਵਨ ਨਹੀਂ ਹੋਤ ਊਹਾਂ ਉਸ ਗਵਨ ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ ਸੰਗ ਸਹਾਈ ਸੋ ਆਵੈ ਨ ਚੀਤ ਜੋ ਬੈ ਰਾਈ ਤਾਸਿਉ ਪ੍ਰੀਤ ਬਲੂਆ ਕੇ ਗ੍ਰਹਿ ਪੀਤਰ ਬਸੈ ਆਨੰਦ ਕੇਲ ਮਾਇਆ ਰੰਗ ਰਸੈ ਦ੍ਰਿੜ ਕਰ ਮਨੈ ਮਨੈ ਪ੍ਰਤੀਤ ਕਾਲ ਨ ਆਵੈ ਮੂੜੇ ਚੀਤ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਬਿਕਾਰ ਮਹਾਂ ਲੋਭ ਧਰੋ ਇਆਹੂ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲੇਹੋ ਆਪਣ ਕਰ ਕਰਮ ਤੂੰ ਠਾਕੁਰ ਤੁਮ ਪੈ ਅਰਦਾਸ ਜੀਓ ਪਿੰਡ ਸਭ ਤੇਰੀ ਰਾਸ।

ਏਕ ਆਪ ਬਿਸਥਾਰ ਜਤ ਸੁਭਾਵੈ ਤਾਂ ਸ੍ਰਿਸ਼ਟ ਉਪਾਏ ਆਪਣੇ ਭਾਣੇ ਲਏ ਸੁਮਾਏ ਤੁਮ ਤੇ ਭਿੰਨ ਨਹੀਂ ਕਿਛ ਹੋਏ ਆਪਨ ਸੂਤ ਸਭ ਜਗਤ ਪਰੋਏ ਜਾਕੋ ਪ੍ਰਭ ਜੀਉ ਆਪ ਬੁਝਾਏ ਸਚ ਨਾਮ ਸੋਈ ਜਨ ਪਾਏ ਸੋ ਸਮਦਰਸੀ ਤਤ ਕਾ ਬੇਤਾ ਨਾਨਕ ਸਗਲ ਸ੍ਰਿਸ਼ਟ ਕਾ ਜੇਤਾ ਜੀ ਜੰਤਰ ਸਭਤਾ ਕੇ ਹਾਥ ਦੀਨ ਦਇਆਲ ਅਨਾਥ ਕੋ ਨਾਥ ਜਿਸ ਰਾਖੈ ਤਿਸ ਕੋਈ ਨਾ ਮਾਰੈ ਸੋ ਮੂਆ ਜਿਸ ਮਨੋ ਵਿਸਾਰੈ ਤਿਸ ਤਾਜ ਅਵਰ ਕਹਾ ਕੋ ਜਾਏ ਸਭ ਸਿਰ ਏਕ ਨਿਰੰਜਨ ਰਾਏ ਜੀ ਕੀ ਜੁਗਤ ਜਾਕੇ ਸਭ ਹਾਥ ਅੰਤਰ ਬਾਹਰ ਜਾਨੋ ਸਾਥ ਗੁਨਿਧਾਨ ਬੇਅੰਤ ਅਪਾਰ ਨਾਨਕ ਦਾ ਸਦਾ ਬਲਹਾਰ ਪੂਰਨ ਪੂਰ ਰਹੇ ਦਇਆਲ ਸਭ ਉਪਰ ਹੋਵਤ ਕਿਰਪਾਲ ਆਪਣੇ ਕਰਤਬ ਜਾਣੈ ਆਪ ਅੰਤਰ ਜਾਮੇ ਰਹਿਓ ਬਿਆਪ ਪ੍ਰਤਪਾਲੈ ਜੀਅਨ ਬਹੁ ਭਾਂਤ ਜੋ ਜੋ ਰਚਿਓ ਸੋ ਤਿਸੈ ਧਿਆਤ ਜਿਸ ਭਾਵੈ ਤਿਸ ਲਏ ਮਿਲਾਏ ਭਗਤ ਕਰੈ ਹਰ ਕੇ ਗੁਣ ਗਾਏ ਮਨ ਅੰਤਰ ਵਿਸ਼ਵਾਸ ਕਰ ਮਾਨਿਆ ਕਰਨ ਹਾਰ ਨਾਨਕ ਇੱਕ ਜਾਣਿਆ ਜਨ ਲਾਗਾ ਹਰੇ ਕਹਿ ਨਾਏ ਤਿਸ ਕੀ ਆਸ ਨ ਬਿਰਥੀ ਜਾਏ ਸੇਵਕ ਕੋ ਸੇਵਾ ਬਣਾਈ ਹੁਕਮ ਬੂਝ ਪਰਮ ਪਦ ਪਾਈ ਇਸ ਤੇ ਉਪਰ ਨਹੀਂ ਵਿਚਾਰ ਜਾ ਕੇ ਮਨ ਬਸਿਆ ਨਿਰੰਕਾਰ ਬੰਧਨ ਤੋਰ ਭਏ ਨਿਰਵੈਰ ਆਨ ਦੇਨ ਪੂਜੈ ਗੁਰ ਕੇ ਪੈਰ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਵੋ ਪ੍ਰਭ ਪਰਮਾਨੰਦ ਰਾਮ ਨਾਮ ਤਤ ਕਰੋ ਵਿਚਾਰ ਦੁਰਲਭ ਦੇਖਾ ਕਰੋ ਉਧਾਰ ਅੰਮ੍ਰਿਤ ਬਚਨ ਹਰ ਕੇ ਗੁਣ ਗਾਓ ਪ੍ਰਾਣ ਤਰਨ ਕਾਇ ਹੈ ਸੁਆਓ ਆਠ ਪਹਿਰ ਪ੍ਰਭ ਭੇਖੂ ਨੀਰਾ ਮਿਟੇ ਅਗਿਆਨ ਬਿਨਸੇ ਅੰਧੇਰਾ ਸੁਣ ਉਪਦੇਸ ਹਿਰਦੇ ਵਸਾਵੋ ਮਨ ਇਛੇ ਨਾਨਕ ਫਲ ਪਾਵਹੁ ਹਲਤ ਪਲਤ ਦੋਏ ਲਿਹੋ ਸਵਾਰ ਰਾਮ ਨਾਮ ਅੰਤਰ ਉਰਤਾਰ ਪੂਰੇ ਗੁਰ ਕੀ ਪੂਰੀ ਦੀਖਿਆ ਜਿਸ ਮਨ ਬਸੈ ਤਿਸ ਸਾਚ ਪਰੀਖਿਆ ਮਨ ਧਨ ਨਾਮ ਜਪੋ ਲਿਵਲਾਏ ਦੁਖ ਦਰਦ ਮਨ ਤੇ ਭਉ ਜਾਏ ਸਚ ਵਾਪਾਰ ਕਰੋ ਵਾਪਾਰੀ ਦਰਗਹਿ ਨਿਭੈ ਖੇਪ ਤੁਮਾਰੀ ਏਕਾ ਟੇਕ ਰੱਖੋ ਮਨ ਮਾਹੇ ਨਾਨਕ ਬਹੁਰ ਨਾ ਆਵੈ ਜਾਏ ਤਿਸ ਤੇ ਦੂਰ ਕਹਾ ਕੋ ਜਾਏ ਉਬਰੇ ਰੱਖਣ ਹਾਰ ਧਿਆਏ ਨਿਰਭਉ ਜਪੈ ਸਗਲ ਭਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ਜਿਸ ਪ੍ਰਭ ਰੱਖੈ ਤਿਸ ਨਾਹੀ ਦੁਖ ਨਾਮ ਜਪਤ ਮਨ ਹੋਵਤ ਸੁਖ ਚਿੰਤਾ ਜਾਏ ਮਿਟੇ ਅਹੰਕਾਰ ਤਿਸ ਜਨ ਕਹੁ ਕੋਈ ਨਾ ਪਹੁੰਚਣ ਹਾਰ ਸਰੂ ਪਰ ਠਾਡਾ ਗੁਰਸੂਰਾ ਨਾਨਕ ਤਾਕੇ ਕਾਰਜ ਪੂਰਾ ਮਤ ਪੂਰੀ ਅੰਮ੍ਰਿਤ ਜਾ ਕੇ ਦ੍ਰਿਸ਼ਟ ਦਰਸ਼ਨ ਪੇਖਤ ਉਦਰਤ ਸ੍ਰੇਸ਼ਟ ਚਾਰਣ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਾਰ ਰੂਪ ਧਨ ਸੇਵਾ ਸੇਵਕ ਪਰਵਾਨ ਅੰਤਰ ਜਾਮੀ ਪੁਰਖ ਪ੍ਰਧਾਨ ਜਿਸ ਮਨ ਬਸੈ ਸੁਹੁਤ ਨਿਹਾਲ ਤਾਕੇ ਨਿਕਟ ਨ ਆਵਤ ਕਾਲ ਅਮਰ ਪਹਿ ਅਮਰਾ ਪਦ ਪਾਇਆ ਸਾਧ ਸੰਗ ਨਾਨਕ ਹਰ ਤਿਹਾਇਆ ਸਲੋਕ ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਬਿਨਾਸ਼ ਹਰ ਕਿਰਪਾ ਤੇ ਸੰਤ ਪੇਟਿਆ ਨਾਨਕ ਮਨ ਪਰਗਾਸ ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਾ ਲਾਗਾ ਮੀਠਾ ਸਗਲ ਸਮਿਗਰੀ ਏਕ ਸਕਟ ਮਾਹੇ ਅਨਕ ਰੰਗ ਨਾਨਾ ਦ੍ਰਿਸ਼ਟਾ ਹੈ ਨਉ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਬਿਸਰਾਮ ਸੁਨ ਸਮਾਧ ਅਨਹਤ ਤਹਿਨਾਦ ਕਹਿਣ ਨਾ ਜਾਈ ਅਚਰਜ ਬਿਸਮਾਦ ਤਿੰਨ ਦੇਖਿਆ ਜਿਸ ਆਪ ਦਿਖਾਏ ਨਾਨਕ ਤਿਸ ਜਨ ਸੋ ਜੀ ਪਾਏ ਸੋ ਅੰਤਰ ਸੋ ਬਾਹਰ ਅਨੰਤ ਘਟ ਘਟ ਵਿਆਪ ਰਹਿਆ ਭਗਵੰਤ ਤਰਨ ਮਾਹੇ ਆਕਾਸ਼ ਪਾਇਆਲ ਸਰਬ ਲੋਕ ਪੂਰਨ ਪ੍ਰਤਪਾਲ ਬਾਨ ਦਿਨ ਪਰਬਤ ਹੈ ਪਾਰ ਬ੍ਰਹਮ ਜੈਸੀ ਆਗਿਆ ਤੈਸਾ ਕਰਮ ਪੌਣ ਪਾਣੀ ਬੈ ਸੰਤਰ ਮਾਹੇ ਚਾਰ ਕੁੰਟ ਦੈ ਦਿਸੇ ਸਮਾਹੇ ਤਿਸ ਤੇ ਭਿੰਨ ਨਹੀਂ ਕੋਠਾਓ ਗੁਰਪ੍ਰਸਾਦ ਨਾਨਕ ਸੁਖ ਪਾਓ ਵੇਦ ਪੁਰਾਣ ਸਿਮਰਤ ਮੈਂ ਦੇਖ ਸਸੀ ਅਰ ਸੂਰ ਨਖਿਅਤਰ ਮੈਂ ਏਕ ਬਾਣੀ ਪ੍ਰਭ ਕੀ ਸਭ ਕੋ ਬੋਲੇ ਆਪ ਅਡੋਲ ਨ ਕਬ ਹੂੰ ਡੋਲੈ ਸਰਬ ਕਲਾ ਕਰ ਖੇਲੈ ਖੇਲ ਮੋਲ ਨਾ ਪਾਈਐ ਗੁਣਿਆ ਮੋਲ ਸਰਬ ਜੋਤ ਮੈਂ ਜਾਕੀ ਜੋਤ ਧਾਰ ਰਹਿਓ ਸੁਆਮੀ ਓਤ ਪੋਤ ਗੁਰਪ੍ਰਸਾਦ ਭਰਮ ਕਾ ਨਾਸੁ ਨਾਨਕ ਤਿਨ ਮੈਂ ਇਹੋ ਵਿਸਾਸ ਸੰਤ ਜਨਾ ਕਾ ਪੇਖਣ ਸਭ ਬ੍ਰਹਮ ਸੰਤ ਜਨਾ ਕੈ ਹਿਰਦੈ ਸਭ ਧਰਮ ਸੰਤ ਜਨਾ ਸੁਨੈ ਸ਼ੁਭ ਬਚਨ ਸਰਬ ਵਿਆਪੀ ਰਾਮ ਸੰਗ ਰਚਨ
जिन जाता तिस किए रहतो, सात बचन साधु सब कहतो, जो जो होए सोई सुख माने, करण करावन हार प्रभ जाने, अंतर बसे बाहर पियो ही, नानक दर्शन देख सब मोही, आप सत किया सब सतो, तिस प्रभ ते सगली उत पत, तिस भावे ता करे बेसफार, तिस भावे ता एकंकार, अनक कला लखी न जाए, जिस भावे तिस लय मिलाए, कवन निकट कवन कही है दूर, आपे आप भार पूर, अंतर्गत जिस आप जनाए, नानक तिस जाने आप बुझाए, सर्वभूत आप वरतारा, सर्वनैन आप पेखनहारा, सगल समग्री जाका तना, आपन जस आप ही सुना, आवन जान एक खेल बनाया, आज्ञाकारी कीनी माया, सब कै मध अलिप तो रहै, जो किश कहना सो आपे कहै, आज्ञा आवै आज्ञा जाए, नानक जा पावै तां लय समाए, इस ते होए सुना ही बुरा, उरै कहो किने कश करा, आप भला करतू तो आत्मी की, आपे जाने अपने जी की, आप साच तारी सब साच, ओत पोत अपन संगराच, ताकि गतमित कही न जाए, दूसर होए तां सो जी पाए, तिसका किया सब परवान, गुर प्रसाद नानक एहो जान, जो जाने तिस सदा सुख हुए, आप मिलाए लए प्रभ सोए, ओ धनवंत कुलवंत पतवंत जीवन मुक्त, जिस हृदय भगवंत, धन धन धन जन आया, जिस प्रसाद सब जगत तराया, जन आवन का इह सुआउ, जन कै संग चित आवै नाउ, आप मुक्त मुक्त करे संसार, नानक तिस जन को सदा नमस्कार, श्लोक पूरा प्रभ आराध्या, पूरा जाका नाओ, नानक पूरा पाया, पूरे के गुण गाओ, अष्टपदी पूरे गुर का सुनो उपदेश, पार ब्रह्म निकट कर पेख, सास सास सिमरो गोबिंद, मन अंतर की उतरे चिंद, आश अनित त्यागहो त्रंग, संत जनागी धूर मन मंग, आप छोड़ बेनती करहो, साध संग अग्न सागर तरहो, हार तन के पर लेहो पंडार, नानक गुर पूरे नमस्कार, खेम कुशल सहज आनंद, साध संग भाज परमानंद, नरक निवार उधारो जियो, गुण गोबिंद अमृत रस पियो, चित चितवा नारायण एको, एक रूप जाके रंग अनेको, गोपाल दमोदर दीन दयाल, दुख भंजन पूरन कृपाल, सिमर सिमर नाम बारंबार, नानक जी का यह आधार, उत्तम श्लोक साध के बचन, अमली कलाल एह रतन, सुनत कमावत होत उधार, आप तरह लोक कहने सुतार, सफल जीवन सफलता का संग, जाके मन लगा हर रंग, जय जय शब्द अनाहद वाजय, सुन सुन आनंद करे प्रभ गाजय, प्रगटे गोपाल महा तुकै माथे, नानक उधरे तिनकै साथे, सरन जोग सुन सरणी आए, कर कृपा प्रभ आप मिलाए, मिट गए बैर पए सब रेन, अमृत नाम साध संग लैन, सो प्रसन्न पहे गुरुदेव, पूरन होई सेवक की सेव, आल जंजाल विकारते रहते, राम नाम सुन रसना कहते, कर प्रसाद दया प्रभ तहारी, नानक निबही खेप हमारी, प्रभ की उस तत कर हो, संत मीत सावधान एकाग्र चीत, सुखमने सहज गोबिंद गुण नाम, जिस मन बसै सोहो ते निदान, सर्व इच्छा ताकि पूर्ण होए, प्रधान पुरख प्रगट सब लोए, सब ते ऊच पाए अस्थान, बहूर न होवै आवन जान, हर तन खाट चलै जन सोए, नानक जिसै प्राप्त होए, खेम सांत रिद नाव निद, बुद्ध ज्ञान सर्वतः सिद्ध, विद्या तप जोग प्रभ ध्यान, ज्ञान श्रेष्ठ उत्तम इशनान, चार पदार्थ कमल प्रगास, सब कै मध सगल ते उदास, सुंदर चतुर तत का बेता, समदर्शी एक दृष्टिता, एह फल तिस जन कै मुख पहने, गुरु नानक नाम बचन मन सुने,
एहो निधान जपै मन कोए सब जुग में ताकी गत होए गुण गोबिंद नाम धुन बाणी सिमरत शास्त्र वेद बखाणी सगल मतांत केवल हर नाम गोबिंद भगत कै मन बिसराम कूट अपराध साध संग मिटाए संत कृपा ते जम ते छुटाए जाके मस्तक कर्म प्रभ पाए साध शरण नानक ते आए जिस मन बसै सुनै लाए प्रीत तिस जने आवै हर प्रभ चीत जन्म मरण ताका दुख निवारै दुलभ दे तत्काल उधारै निर्मल शोभा अमृत ताकी बानी एक नाम मन माहे समानी दुख रोग बिनसे पै पर

ਸਤਨਾਮ ਵਾਹਿਗੁਰੂ ਸਾਹਿਬ ਜੀ, ਸਤਨਾਮ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰ

ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਲੈ ਵਡਿਆਈ ਹੁਕਮੇ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਇੱਕ ਨ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਭਵਾਈ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨ ਕੋਏ ਨਾਨਕ ਹੁਕਮੈ ਜੇ ਬੁਝੈ ਤਾਂ ਹਉ ਮੈਂ ਕਹਿ ਨ ਕੋਏ

ਜਾ ਹੋਰ ਦਸੋਣੀ ਹੋਏ ਨਵਾਂ ਖੰਡਾ ਵਿੱਚ ਜਾਣੀਐ ਨਾਲ ਚੱਲੈ ਸਭ ਕੋਏ ਚੰਗਾ ਨਾਉ ਰਖਾਏ ਕੈ ਜਸ ਕੀ ਰਤ ਜਗ ਲੇ ਜੇ ਤਿਸ ਨਦਰ ਨ ਆਵਈ ਤਾਂ ਬਾਤ ਨ ਪੁੱਛੈ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇ ਹਾ ਕੋਏ ਨਾ ਸੁਜਈ ਜੇ ਤਿਸ ਗੁਣ ਕੋਏ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤ ਧਵਲ ਆਕਾਸ਼ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹੇ ਨ ਸੁਖੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਈਸ਼ਰ ਬਰਮਾ ਇੰਦ ਸੁਣਿਆ ਮੁਖ ਸਾਲਾ ਹਨੁਮੰਦ ਸੁਣਿਆ ਜੋਗ ਜੁਗ ਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅਠਸਠ ਕਾ ਇਸ਼ਨਾਨ ਸੁਣਿਆ ਪੜ ਪੜ ਪਾਵਹਿ ਮਾਨ ਸੁਣਿਆ ਲਾਗੈ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ

ਸੁਗਾਹੁ ਨਾਨਕ ਭਗਤਾ ਸਦਾ ਵਿਗਾਉ ਸੁਣੇ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੀ ਕੋ ਕਹਿ ਪਿਛੈ ਪਛਤਾਏ ਕਾਗਦ ਕਲਮ ਨ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ।

ਹੀ ਕਾਹੇ ਕਿਤਿਆ ਦੁਖ ਭੁਖ ਸਦਮਾਰ ਇਹ ਭੇਦਾ ਤੇਰੀ ਦਾ ਤਾਰ ਬੰਦ ਕਲਾਸੀ ਭਾਣੇ ਹੋਏ ਹੂ ਰਾਖ ਨ ਸਕੈ ਕੋਏ ਜੇ ਕੋ ਖਾਏ ਕੇ ਆਖਣ ਪਾਏ ਉਹ ਜਾਣੇ ਜਿਤੀਆਂ ਮੁਖਾਏ ਆਪੇ ਜਾਣੇ ਆਪੇ ਦੇ ਆਖੈ ਸੇ ਪੇ ਕੇਈ ਕੇ ਜਿਸਨੂੰ ਬਖਸ਼ੇ ਸਿਫਸਾਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀਏ ਅਮੁੱਲ ਭੰਡਾਰ ਅਮੁੱਲ ਆਵੈ ਅਮੁੱਲ ਲੈ ਜਾਹੇ ਅਮੁੱਲ ਭਾਏ ਅਮੁੱਲਾ ਸੁਮਾਹੇ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪ੍ਰਵਾਨ ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫੁਰਮਾਨ ਮੁੱਲੋ ਮੁਲਾ ਕਿਆ ਨਾ ਜਾਏ ਆਖਾਖ ਰਹੇ ਲਿਵਲਾਏ ਆਖੈ ਵੇਦ ਪਾਠ ਪੁਰਾਣ ਆਖੈ ਪੜੇ ਕਰੈ ਵਿਖਿਆਣ ਆਖੈ ਬਰਮੇ ਆਖੈ ਇੰਦ ਆਖੈ ਗੋਪੀ ਤੈ ਗੋਵਿੰਦ ਆਖੈ ਈਸ਼ਰ ਆਖੈ ਸਿੱਧ ਆਖੈ ਕੀਤੇ ਕੀਤੇ ਬੁੱਧ ਆਖੈ ਦਾਨਵ ਆਖੈ ਦੇਵ ਆਖੈ ਸੁਰ ਨਰ ਮੁਨ ਜਨ ਸੇਵ ਕੀਤੇ ਆਖੈ ਆਖਣ ਪਾਹੀ ਕੀਤੇ ਕਹਿ ਕਹਿ ਉੱਠ ਉੱਠ ਜਾਹੀ ਤੇ ਕੀਤੇ ਹੋਰ ਕਰੇ ਤਾਕ ਨ ਸਕੈ ਕੇਈ ਕੇ ਜੀਵੜ ਭਾਵੈ ਤਿਵੜ ਹੋਏ ਨਾਨਕ ਜਾਣੈ ਸਾਚਾ ਸੋਏ ਜੇਕੂ ਆਖੈ ਬੁਲ ਵਿਗਾੜ ਤਾਂ ਲਿਖੀਐ ਸਿਰ ਗਾਵਾਰਾਂ ਗਾਵਾਰ ਸੋ ਦਰ ਕੇ ਹਾਉ ਸੋ ਘਰ ਕੇ ਹਾਉ ਜਿਤ ਵੈ ਸਰਬ ਸੰਭਾਲੇ ਵਾਜੇ ਨਾਦ ਅਨੇਕ ਸੰਖਾ ਕੀਤੇ ਵਾਵਨਹਾਰੇ ਕੀਤੇ ਰਾਗ ਭਰੀ ਸਿਉ ਕਹੀਨ ਕੀਤੇ ਗਾਵਨਹਾਰੇ ਗਾਵੈ ਤੁਹਨੂੰ ਪੌਣ ਪਾਣੀ ਵੈ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੈ ਚਿਤ ਗੁਪਤ ਲਿਖ ਜਾਣੈ ਲਿਖ ਲਿਖ ਧਰਮ ਵਿਚਾਰੇ ਗਾਵੈ ਈਸ਼ਰ ਬਰਮਾ ਦੇਵੀ ਸੋਹਨ ਸਦਾ ਸੁਵਾਰੇ ਗਾਵੈ ਇੰਦੇ ਦਾਸਨ ਬੈਠੇ ਦੇਵ ਤੇ ਆਦਰ ਨਾਲੇ ਗਾਵੈ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੇ ਗਾਵਨ ਪੰਡਿਤ ਪੜਨ ਰਖੀ ਸਿਰ ਜੁਗ ਜੁਗ ਵੇਦਾਂ ਨਾਲੇ ਗਾਵਹਿ ਮੋਹਨੀਆ ਮਨ ਮੋਹਨ ਸੁਰਗਾ ਮਚ ਪਿਆਲੇ ਗਾਵਨ ਰਤਨ ਉਪਾਏ ਤੇਰੇ ਅੜਸਠ ਤੀਰਥ ਨਾਲੇ ਗਾਵੈ ਜੋਧ ਮਹਾਂਬਲ ਸੂਰਾ ਗਾਵੈ ਕਾਣੀ ਚਾਰੇ ਗਾਵੈ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ

ਨਿਰਾਧ ਅਨੀਲਾ ਨਾਦ ਅਨਾਹਤ ਜੁ ਜੂ ਇੱਕੋ ਵੇਸ਼ ਆਸਣ ਲੋਇ ਲੋਇ ਭੰਡਾਰ ਜੋ ਕਿਛ ਪਾਇਆ ਸੋ ਇੱਕਾ ਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਸਹਿ ਆਦੇਸ਼ ਸਾਧ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ਼ ਇੱਕ ਦੂਜੀ ਬਹੁ ਲੱਖ ਹੋਏ ਲੱਖ ਹੋਵੇ ਲੱਖ ਵੀਸ ਲੱਖ ਲੱਖ ਗੇੜਾ ਆਖੀ ਹੈ ਇੱਕ ਨਾਮ ਜਗਦੀਸ਼ ਏਤਰਾਏ ਪਤ ਪਵੜੀਆਂ ਚੜੀਐ ਹੋਏ ਇਕੀਸ ਸੁਣ ਗੱਲਾਂ ਆਕਾਸ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈ ਐ ਕੂੜੀ ਕੂੜੈ ਠੀਸ ਆਖਣ ਜੋਰ ਚ ਪੈ ਨਹਿ ਜੋਰ ਜੋਰ ਨ ਮੰਗਣ ਦੇ ਨ ਜੋਰ ਜੋਰ ਨ ਜੀਵਨ ਮਰਨ ਜੋਰ ਜੋਰ ਨ ਰਾਜਮਾਲ ਮਨਸੂਰ ਜੋਰ ਨ ਸੁਰਤੀ ਗਿਆਨ ਵਿਚਾਰ ਜੋਰ ਨ ਜੁਗਤੀ ਛੁੱਟੈ ਸੰਸਾਰ ਜਿਸਾ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨ ਕੋਏ

ਦਰਬਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਨ ਪੰਚ ਪਰਵਾਨ ਨਦਰੀ ਕਰਮ ਪਵੈ ਨਿਸ਼ਾਨ ਕੱਚ ਪਕਾਈ ਉਥੈ ਪਾਈ ਨਾਨਕ ਗਿਆ ਜਾਪੈ ਜਾਈ ਧਰਮ ਖੰਡ ਕਾਇਉ ਧਰਮ ਗਿਆਨ ਖੰਡ ਕਾ ਕੋ ਕਰਮ ਕੀਤੇ ਪਵਨ ਪਾਣੀ ਵੈ ਸੰਤਰ ਕੀਤੇ ਕਾਣ ਮਹੇਸ਼ ਕੀਤੇ ਬਰਮੇ ਘਾਟ ਘੜੀਐ ਰੂਪ ਰੰਗ ਕੇ ਵੇਸ਼ ਕੀਤੀਆਂ ਕਰਮ ਭੂਮੀ ਮੇਰ ਕੀਤੇ ਕੀਤੇ ਧੂਪ ਦੇਸ਼ ਕੀਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ਼ ਕੀਤੇ ਸਿੱਧ ਬੁੱਧ ਨਾਥ ਕੀਤੇ ਕੀਤੇ ਦੇਵੀ ਵੇਸ਼ ਕੀਤੇ ਦੇਵ ਦਨ ਮੁਨ ਕੀਤੇ ਕੀਤੇ ਰਤਨ ਸਮੁੰਦ ਕੀਤੀਆਂ ਕਾਣੀ ਕੀਤੀਆਂ ਬਾਣੀ ਕੀਤੇ ਪਾਤ ਨਰਿੰਦ ਕੀਤੀਆਂ ਸੁਰਤੀ ਸੇਵ ਕੀਤੇ ਨਾਨਕ ਅੰਤ ਨੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿੱਥੈ ਨਾਦ ਵਿਨੋਦ ਕੋੜ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿੱਥੈ ਘਾੜਤ ਘੜੀਐ ਬਹੁਤ ਅਨੂਪ ਤਾ ਕੀਆ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹਿ ਪਿਛੈ ਪਛਤਾਏ ਤਿੱਥੈ ਘੜੀਐ ਸੁਰਤ ਮਤ ਮਨ ਬੁੱਧ ਤਿੱਥੈ ਘੜੀਐ ਸੁਰਾ ਸਿੱਧਾਂ ਕੀ ਸੁਧ ਕਰਮ ਖੰਡ ਕੀ ਬਾਣੀ ਜ਼ੋਰ ਤਿੱਥੈ ਹੋਰ ਨ ਕੋਈ ਹੋਰ ਤਿੱਥੈ ਜੋਤ ਮਹਾਬਲ ਸੂਰ ਤਿਨ ਮਹਿ ਰਾਮ ਰਹਿਆ ਭਰਪੂਰ ਤਿੱਥੈ ਸੀਤੋ ਸੀਤਾ ਮਹਿਮਾ ਮਾਏ ਤਾਕੇ ਰੂਪ ਨ ਕਥਨੇ ਜਾਹੇ ਨਾ ਉਹ ਮਰੇ ਨ ਠਾਕੇ ਜਾਹੇ ਜਿਨ ਕੈ ਰਾਮ ਵਸੈ ਮਨ ਮਾਏ ਤਿੱਥੈ ਭਗਤ ਵਸੈ ਕੇ ਲੋਕ ਰਹਿ ਅਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥੈ ਖੰਡ ਮੰਡਲ ਵਰ ਭੰਡ ਜੇ ਕੋ ਕਥੈ ਤੰਤ ਅਨੰਤ ਤਿੱਥੈ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵੈ ਤਿਵਕਾਰ ਵਿਖੈ ਵਿਖਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਬਹਾਰਾ ਧੀਰ ਸੁਨਿਆਰ ਹੈਰਨ ਮਤ ਵੇਦ ਹਥਿਆਰ ਭਉ ਕਲਾਗਨ ਤਪਤਾਉ ਭਾਂਡਾ ਭਉ ਅੰਮ੍ਰਿਤ ਤਿਤ ਢਾਲ ਘੜੀਐ ਸ਼ਬਦ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪੈ ਛੰਤ ਪ੍ਰਸਾਦ, ਚੱਕਰ ਚਿਹਨੇ ਅਰ ਬਰਨ ਜਾਤ ਅਰ ਪਾਤ ਨਹਿਨ ਜੇ ਰੂਪ ਰੰਗ ਅਰ ਰੇਖ ਭੇਕ ਕੋ ਕਹਿ ਨ ਸਕਤ ਕੇ, ਅਚਲ ਮੂਰਤ ਅਨੁਭਵ ਪ੍ਰਕਾਸ਼ ਮਿਤੋ ਜਿ ਕਹੀ ਜੈ ਕੋਟ ਇੰਦ੍ਰ ਇੰਦ੍ਰਾਨ ਸਾਹੀ ਸਾਹਾਨ ਗਨੀ ਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਣ ਤਿਣ ਕਹਿਤ ਤਵੈ ਸਰਬਨਾਮ ਕਥੈ ਕਵਣ ਕਰਮ ਨਾਮ ਵਰਨਤ ਸੁਮਤ ਭੁਜੰਗ ਪ੍ਰਿਆ ਛੰਦ ਨਮਸਤੁੰਗ ਅਕਾਲੇ ਨਮਸਤੁੰਗ ਕਿਰਪਾਲੇ ਨਮਸਤੰਗ ਰੂਪੇ ਨਮਸਤੰਗ ਅਨੂਪੇ ਨਮਸਤੰਗ ਅਭਿਖੇ ਨਮਸਤੰਗ ਅਲਿਖੇ ਨਮਸਤੰਗ ਅਕਾਏ ਨਮਸਤੰਗ ਅਜਾਏ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਅਨਾਮੇ ਨਮਸਤੰਗ ਅਠਾਮੇ।

ਪਾਨ ਕੇ ਪੇਕੈ ਪਾਉਣ ਆਹਾਰ ਜਤੀ ਜਤ ਧਾਰ ਸਵੈ ਸੁਵਿਚਾਰ ਹਜ਼ਾਰ ਕੇ ਦੇਖੈ ਸ੍ਰੀ ਭਗਵਾਨ ਭਜੀ ਬਿਨ ਭੂਪਦ ਏਕ ਰਤੀ ਬਿਨ ਏਕ ਨ ਲੇਖੈ ਸ਼ੁੱਧ ਸਿਪਾਹ ਤੁਰੰਤ ਦਬਾਹ ਸੁਸਾ ਜਿਸ ਨਾ ਦੁਰਜਾਨ ਦਲੈਂਗੇ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੇ ਨ ਹਲੈਂਗੇ ਤੋਰ ਹਰਿਨ ਮਰੂਰ ਮੁਆਸਨ ਮਾਤਿਮ ਤੰਗਨ ਮਾਨ ਮਲੈਂਗੇ ਸ੍ਰੀ ਪਦ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲੈਂਗੇ ਵੀਰ ਅਪਾਰ ਵਡੇ ਬਰਿਆਰ ਅਵਚਾਰ ਐਸਾਰ ਕੀ ਧਾਰ ਪਛਈਆ ਤੋਰਤ ਦੇਸ ਮਲਿੰਦ ਮੁਆਸਨ ਮਾਤੇ ਗਜਾਨ ਕੇ ਮਾਨ ਮਲਈਆ ਗਾੜੀ ਗਡਾਨ ਕੇ ਤੋੜ ਨਹਾਰ ਸੁਬਾਤ ਨਹੀਂ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿ ਸੇਤੀ ਮਨ ਵਜੀਆਂ ਵਾਧਾਈਆਂ।

ਕਰਨਾ ਸਭਨਾ ਗੱਲਾਂ ਸੁਮਰਤ ਸੁਆਮੀ ਸੋ ਕਿਉ ਮਨੁ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰਦੀ ਰਹਿ ਕਰਦਾ ਤੀਰੈ ਸਭ ਕਿਚੈ ਜਿਸ ਦੇਹ ਸੋ ਪਾਵੇ ਸਦਾ ਸ਼ਿਵ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਕਨੇਰੀ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਦੀ ਰਹਿ ਸਾਚਾ ਨਾਮ ਮੇਰਾ ਆਧਾਰੂ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸਾਂਤ ਸੁਖ ਮਨਿਆ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟਹੁ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸਭ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੂ ਵਾਜੀ ਪੰਚ ਸਭ ਤਿਤ ਘਰ ਸੁਭਾਗੈ ਸ਼ਬਦ ਵਾਜੀ ਕਲਾ ਜਿਤ ਕਰ ਧਾਰੀਆ ਪੰਚ ਦੂਤ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਰ ਜਿਨ ਕਉ ਸੇ ਨਾਮ ਹਰ ਕਹਿ ਲਾਗੇ ਕਹਿ ਨਾਨਕ ਤੈ ਸੁਖ ਹੂਆ ਤਿਤ ਘਰਿ ਅਨਹਦ ਵਾਜੀ ਸਾਚੀ ਲਿਵੈ ਬਿਨ ਦੇਹ ਨਿਮਾਣੀ ਦੇਹ ਨਿਮਾਣੀ ਲਿਵੈ ਬਾਜੋ ਕਿਆ ਕਰੇ ਵਿਚਾਰੀਆ ਤੁਧ ਬਾਸ ਸਮਰੱਥ ਕੋਈ ਨਾਹੀ ਕਿਰਪਾ ਕਰ ਬਨਵਾਰੀਆ ਇਸਨੂੰ ਹੁਰ ਥਾਉ ਨਾਹੀ ਸ਼ਬਦ ਲਾਗ ਸੁਵਾਰੀਆ ਕਹਿ ਨਾਨਕ ਲਿਵੈ ਬਾਜੋ ਕਿਆ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਹਿ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲ ਵਿਕਟੇ ਗਿਆਨ ਅੰਜਨ ਸਾਰਿਆ ਅੰਦਰੋ ਜਿਨਕਾ ਮੂਹ ਟੁੱਟਾ ਤਿਨਕਾ ਸਭ ਸੱਚੈ ਸੁਵਾਰਿਆ ਕਹਿ ਨਾਨਕ ਕਿਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇ ਸੋਈ ਜਨ ਪਾਵੈ ਪਾਵੈ ਤਾਂ ਸੋ ਜਨ ਦੇ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ ਇੱਕ ਭਰਮ ਭੁੱਲੇ ਫਿਰਹਿ ਦਾਦੀ ਸਿੱਖ ਨਾਮ ਲਾਗ ਸੁਵਾਰਿਆ ਗੁਰ ਪ੍ਰਸਾਦੀ ਮਨ ਭਇਆ ਨਿਰਮਲ ਜਿਨ੍ਹਾਂ ਭਾਣਾ ਭਾਵੇ ਕਹਿ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ ਆਵੋ ਸੰਤ ਪਿਆਰੇ ਹੋ ਅਕਥ ਕੀ ਕਰੇ ਕਹਾਣੀ ਅਕਥ ਕੇਰੀ ਕਿਤ ਦੁਆਰੈ ਪਾਈਐ ਤਨ ਮਨ ਧਨ ਸਭ ਸੌਪ ਗੁਰ ਕੋ ਹੁਕਮ ਮੰਨਿਆ ਪਾਈਐ ਹੁਕਮ ਮੰਨਿਓ ਗੁਰੂ ਕੇ ਰਾਗਾ ਵੋ ਸੱਚੀ ਬਾਣੀ ਕਹਿ ਨਾਨਕ ਸੁਣੋ ਸੰਤੋ ਕਥਿਹੋ ਅਕਥ ਕਹਾਣੀਏ ਮਨ ਚੰਚਲਾ ਚਤੁਰਾਈ ਕਿਨੈ ਨ ਪਾਇਆ ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਿਨੇ ਤੂੰ ਭਰਮ ਭੁਲਾਇਆ ਮਾਇਆ ਤਾਂ ਮੋਹਣੀ ਤਿਨੈ ਕੀਤੀ ਜਿਨ ਠਗੌਲੀ ਪਾਈਆ ਕੁਰਬਾਨ ਕੀਤਾ ਤਿਸੈ ਵਿਟੋ ਜਿਨ ਮੋਹ ਮਿੱਠਾ ਲਾਇਆ ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੈ ਨ ਪਾਇਆ ਏ ਮਨ ਪਿਆਰਿਆ ਤੂੰ ਸਦਾ ਸਤ ਸੰਭਾਲੀ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀ ਤੇਰੇ ਨਾਲੇ ਸਾ ਤੇਰੇ ਚੱਲੈ ਨਾਹੀ ਕਿਸ ਨਾਲ ਕਿਉਂ ਚਿਤ ਲਾਈਐ ਐਸਾ ਕਮੂਲੇ ਨਾ ਕੀਚੈ ਜਿਤੰਤ ਪਛੋ ਤਾਈਐ ਸਤਿਗੁਰੂ ਕਾਬ ਦੇ ਸੁਣ ਤੂੰ ਹੋਵੈ ਤੇਰੇ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸਤ ਸੰਭਾਲੀ ਅਗੰਮ ਗੁਚਰਾ ਤਿਰੰਤ ਨਾ ਪਾਇਆ ਅੰਤੂ ਨਾ ਪਾਇਆ ਕਿਨੈ ਤੇਰਾ ਆਪਣਾ ਆਪ ਤੂੰ ਜਾਣੀ ਜੀ ਜਨ ਸਭ ਖੇਲ ਤੇਰਾ ਕਿਆ ਕੋ ਵਾਕ ਵਖਾਣੀ ਆਖੇ ਤਾਂ ਵੇਖੇ ਸਭ ਤੂੰ ਹੈ ਜਿਨ ਜਗ ਤੂੰ ਪਾਇਆ ਕਹਿ ਨਾਨਕ ਤੂੰ ਸਦਾ ਗਾਮੇ ਤਿਰੰਤ ਨਾ ਪਾਇਆ ਸੁਰ ਨਰਮੰਜਨ ਅੰਮ੍ਰਿਤ ਕੋਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕਿਨੀ ਸੱਚਾ ਮਨ ਵਸਾਇਆ ਜੀ ਜਨ ਸਭ ਤੂੰ ਤੂੰ ਪਾਇ ਵੇਖ ਪਰ ਸੁਨਿਆਇਆ ਲਭ ਲੋਭ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ ਕਹਿ ਨਾਨਕ ਜਿਸਨੂੰ ਆਪ ਟੁੱਟਾ ਤਿਨ ਅੰਮ੍ਰਿਤ ਗੁਰ ਤੇ ਪਾਇਆ ਭਗਤਾ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾ ਹਕੇਰੀ ਬਿਖ ਮਾਰਗ ਚੱਲਣਾ ਲਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਕਨਿਹੋ ਤਿੱਖੀ ਵਾਲ ਹੋ ਨਿੱਕੀ ਏਤ ਮਾਰਗ ਜਾਣਾ ਗੁਰ ਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ ਕਹਿ ਨਾਨਕ ਚਾਲ ਭਗਤਾ ਜੁਗੋ ਜੁਗ ਨਿਰਾਲੀ ਜਿਉ ਤੂੰ ਚਲਾਹੀ ਤਿਵ ਚੱਲੈ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾਹੀ ਤਿਵੈ ਚੱਲੈ ਜਿਨ੍ਹਾਂ ਮਾਰਗ ਪਾਵਹੀ ਕਰ ਕਿਰਪਾ ਜਿਨ੍ਹਾਂ ਮਲਾਹੀ ਸੇ ਹਰ ਹਰ ਸੁਦਾ ਧਿਆਵਹੇ ਜਿਸ ਨੂੰ ਕਥਾ ਸੁਣਾਹੇ ਆਪਣੀ ਸ੍ਰੀ ਗੁਰਦੁਆਰੈ ਸੁਖ ਪਾਵੇ ਕਹਿ ਨਾਨਕ ਸੱਚੇ ਸਾਹਿਬ ਜਿਉਂ ਭਾਵੈ ਤਿਵੈ ਚਲਾਵਹੇ ਇਹੋ ਸੁਹੇਲਾ ਸ਼ਬਦ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੁਹੇਲਾ ਸਤਿਗੁਰੂ ਸੁਣਾਇਆ ਇਹੋ ਤਿਨ ਕਹਿ ਮਨ ਵਸਿਆ ਜਿਨ ਧੁਰੋ ਲਿਖਿਆ ਆਇਆ ਇੱਕ ਫਿਰੈ ਕਨੇਰੇ ਕਰਹਿ ਗੱਲਾਂ ਗੱਲੀ ਕਿਨੈ ਨ ਪਾਇਆ ਕਹਿ ਨਾਨਕ ਸ਼ਬਦ ਸੁਹੇਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਿਨਾ ਜਿਨੀ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿ ਸੋ ਪਵਿੱਤ ਸੰਗਤ ਸੁਭਾਇਆ ਕਹਿ ਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹਿ ਨਾਨਕ ਸੇ ਪਵਿੱਤ ਜਿਨ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿਜਨ ਉਪਜੈ
बिन सहजै सहसा न जाई, नह जाई सहसा कितै संजम रहे कर्म कमाई। सहसै जीव मलीन है कि संजम तो ता जाई, मन तो भू शब्द लागू हर से रहो चित लाई। कह नान गुर प्रसादी सहज उपजाय, सहसा इव जाय जी हो मैले बारो निर्मल। बारो निर्मल जी हो ता मैले तिनी जन्म जुवै हारिया। ए तिसना वड्डा रोग लगा मरन मनु विसारिया, वेदा मैं नाम उत्तम सो सुनै नाही फिर हैं जो बेतालिया। कह नान जिन सत अजया कूड़े लागे तिनी जन्म जुवै हारिया। जी हो निर्मल बारो निर्मल, बारो ता निर्मल जी हो निर्मल। सतगुर ते करनी कमाणी कूड की सोय पहुंचे नाही, मनसा सत समाणी जन्म रतंजनी कटिया भले सेवन जारी। कह नानक जिन मन निर्मल सदा रह गुर नाले, जे को सिख गुरु सेती सनमुख हुवै। हुवै ता सनमुख सिख कोई जी हो रह गुर नाले। गुर के चरण हृदय ते आई अंतरात्मा समाले, आप चढ़ सदा रह पर न गुर बिन अवर न जाने कोई। कह नानक सुनो संतोषो सिख सनमुख हुए, जे को गुर ते वे मुख हुवै। बिन सतगुरु मुक्त न पावे, पावे मुक्त न होते कोई। पुछो विवेकिया जाए अनेक जूनी भरम आवे, बिन सतगुरु मुक्त न पाए फिर मुक्त पाए लाख चरणी। सतगुरु शब्द सुनाए कह नानक विचार देखो, बिन सतगुरु मुक्त न पाए। आओ सिख सतगुरु के प्यारे हो, गावो सच्ची बाणी। बाणी ता गावो गुरु केरी, बाणिया सिर बाणी। जिनको नदर कर्म होवे हृदय तिना समाणी। पीवो अमृत सदा रहो हर रंग, जप्यो सारंग पाणी। कह नानक सदा गावो सच्ची बाणी, सतगुरु बिना होर कच्ची है बाणी। बाणी ता कच्ची सतगुरु बाजो होर कच्ची बाणी। कह दे कच्चे सुन दे कच्चे, कच्ची आखो खाणी। हर हर नित करै रसना, कहा कछु न जानी। चित जिन काहिर लया माया, बोलन पैर वाणी। कह नानक सतगुरु बाजो होर कच्ची बाणी। गुरु का शब्द रतन है हीरे जित जड़ाओ। शब्द रतन जित मन लागायो हुआ सुमाओ। शब्द सेती मन मिलया सच्चे लाया पाहु, आपे हीरा रतन आपे जिसनु दे बुझाए। कह नानक शब्द रतन है हीरा जित जड़ाओ। शिव सकता पाए कह करता आपे हुक्मरताए। हुक्मरताए आवे कह गुरमुख सह बुझाए। तोड़े बंधन हुवै मुक्त शब्द मन वसाए। गुरमुख जिसनु आप करे सो हुवै इक सिउ लिवलाए। कह नानक आप करता आपे हुक्म बुझाए। सिमरत शास्त्र पुन पाप विचार दे, तत्तै सार न जानी। तत्तै सार न जानी गुरु बाजो, तत्तै सार न जानी। तेहि गुणी संसार भ्रम सुत्ता, सुत्या रहण विहानी। गुर कृपा ते से जन जागे, जिन हर मन वसिया बोलै अमृत बाणी। कह नानक सो तत पाए, जिसनु मन दिन हर लिव लागै जागत रहन विहानी। माता के उदर में प्रतपाल करे, सो क्यों मनु विसारी है। मनु क्यों विसारी है वट दाता, जेगन मैं आहार पहुँचावे। उसनु कोई पोहे न सकी, जिसनु अपनी लिव लावे अपनी लिव आपे लाए। गुरमुख सदा संभाली है, कह नानक के वट दाता सो क्यों मनु विसारी है। जैसी अगन उदर में तैसी बाहर माया, माया गुण सभी को जे ही करते खेल रचाया। जा तिस भाणा ता जमिया, परिवार भला पाया। लिव छुटकी लगी तृष्णा माया, अमर वरताया। माया जितर विसरै मोह पजै पाओ दूजा लाया। कह नान गुर प्रसादी, जिना लिव लागी तिन विचे माया पाया। अरे आप मुल कहै मुल न पाया जाए, मुल न पाया जाए किसै बिटो रहे लोक बिललाए। ऐसा सतगुर जी मिले तिसनु सिर सौपिय विचो आप जाए। जिसदा जीव तिस मिल रहे हर वसै मने आए। हर आप मुल कै भाग तिना के नानका, जिन हर पल्लै पाए। हर रास मेरी मन वणजारा, रास मेरी मन वणजारा। सतगुर ते रास जानी, हर हर नित जपे हो जी हो लाह कट्यो दिहाड़ी। हे धन तिना मिलया जिन हर आपे भाणा। कह नानक हर रास मेरी मन हुआ वणजारा। ये रसना तू अन रस राच रही, तेरी प्यास न जाए प्यास न जाए। होरत कितै जिचर हर रस पल्लै न पाए, हर रस पाए पल्लै पीए हर रस। बौड़ न दृष्ण लागै आए, इहो अरस करमी पाईए सतगुर मिले जिस आए। कह नानक होर अन रस अविसरे, जा हर वसै मन आए। हे शरीरा मेरिया हर तुम मह जोत रखी, ता तू जग में आया। हर जोत रखी तुद विचता तू जग में आया। हर आपे माता पे पिता,
ਜਿਨ ਜੀਉ ਪਾਏ ਜਗਤ ਦਿਖਾਇਆ, ਗੁਰ ਪ੍ਰਸਾਦੀ ਬੁਝਿਆ ਤਾਂ ਚਲਤ ਹੋਵਾ ਚਲਤ ਨਦਰੀ ਆਇਆ। ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ, ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ, ਮਨ ਚਾਉ ਭਇਆ ਪ੍ਰਭਿਆ ਗੁਣ ਸੁਣਿਆ। ਹਰ ਮੰਗਲ ਗਾਉ ਸਖੀ ਗ੍ਰਹਿ ਮੰਦਿਰ ਬਣਿਆ, ਹਰ ਗਾਉ ਮੰਗਲ ਨਿਤ ਸਖੀਏ, ਸੋਗ ਦੁਖ ਨਾ ਵਿਆਪੇ। ਗੁਰ ਚਰਨ ਲਾਗੇ ਦਿਨ ਸੁਭਾਗੇ, ਆਪਣਾ ਪ੍ਰਜਾ ਪੇ ਅਨਹਤ ਬਾਣੀ, ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੂ। ਕਹਿ ਨਾਨਕ ਪ੍ਰਭਾ ਮਿਲਿਆ, ਕਰਨ ਕਾਰਨ ਜੋਗੂ ਏ ਸਰੀਰਾ ਮੇਰਿਆ, ਇਸ ਜਗ ਮਹਿ ਆਏ ਕਹਿ ਕਿਆ ਤੁਦ ਕਰਮ ਕਮਾਇਆ, ਕੀ ਕਰਮ ਕਮਾਇਆ ਤੁਦ ਸਰੀਰਾ ਜਾ ਤੂੰ ਜਗ ਮਹਿ ਆਇਆ। ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨ ਵਸਾਇਆ, ਗੁਰ ਪ੍ਰਸਾਦੀ ਹਰ ਮਨ ਵਸਿਆ, ਪੂਰਬ ਲਿਖਿਆ ਪਾਇਆ। ਕਹਿ ਨਾਨਕ ਤਿਓ ਸਰੀਰ ਪ੍ਰਵਾਨ ਹੁਆ, ਜਿਨ ਸਤਿਗੁਰ ਸਿਉ ਚਿਤ ਲਾਇਆ। ਏ ਨੇਤਰ ਹੋ ਮੇਰੇ ਹੋ, ਹਰ ਤੁਮ ਮੈਂ ਜੋਤ ਧਰੀ, ਹਰ ਬਿਨਵਰ ਨ ਦੇਖੋ ਕੋਈ, ਹਰ ਬਿਨਵਰ ਨ ਦੇਖੋ ਕੋਈ, ਨਦਰੀ ਹਰ ਨਿਹਾਲੇ ਆਵੇ, ਸੰਸਾਰ ਤੁਮ ਦੇਖਦੇ ਹੋ, ਹਰ ਕਾ ਰੂਪ ਹੈ ਰੂਪ ਨਦਰੀ ਆਇਆ। ਗੁਰ ਪ੍ਰਸਾਦੀ ਬੁਝਿਆ ਜਾ ਵੇਖਾ, ਹਰਿ ਕਹਿ ਹਰ ਬਿਨਵਰ ਨ ਕੋਈ। ਕਹਿ ਨਾਨਕ ਨੇਤਰ ਅੰਧ ਸੀ, ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ। ਸਰਵਣ ਹੋ ਮੇਰੇ ਹੋ, ਸੱਚ ਹੈ ਸੁਣ ਨੈਨੋ ਪਠਾਏ, ਸੱਚ ਹੈ ਸੁਣ ਨੈਨੋ ਪਠਾਏ, ਸਰੀਰ ਲਾਏ ਸੁਣਹੁ ਸਤ ਬਾਣੀ, ਜਿਤ ਸੁਣੀ ਮੰਤਨ ਹਰਿਆ, ਹੁਆ ਰਸ ਨਾ ਰਸ ਮਾਣੀ, ਸਚਲਖ ਵਿਡਾਣੀ ਤਾਂ ਕੀ ਗਤ ਕਹੀ ਨਾ ਜਾਏ। ਕਹਿ ਨਾਨਕ ਅੰਮ੍ਰਿਤ ਨਾਮ ਸੁਣਹੁ ਪਵਿੱਤਰ ਹੋ, ਸੱਚ ਹੈ ਸੁਣ ਨੈਨੋ ਪਠਾਏ। ਹਾਰ ਜੀਉ ਗੁਫਾਂਦਰ ਰੱਖ ਕੈ, ਵਾਜਾ ਪਵਨ ਵਜਾਇਆ ਵਜਾਇਆ, ਵਾਜਾ ਪਾਉਣ ਨੌ ਦੁਆਰੇ ਪ੍ਰਗਟ ਕੀ, ਦਸਵਾਂ ਗੁਪਤ ਰਖਾਇਆ। ਗੁਰਦੁਆਰੈ ਲਾਏ ਭਾਵਨੀਕ, ਨਾ ਦਸਵਾਂ ਦੁਆਰ ਦਿਖਾਇਆ, ਤਹਿ ਨੇਕ ਰੂਪ ਨਾਉ ਨਵ ਨਿਧ, ਤਿਸਦਾ ਅੰਤ ਨਾ ਜਾਈ ਪਾਇਆ। ਕਹਿ ਨਾਨਕ ਹਰ ਪਿਆਰੈ, ਜੀਉ ਗੁਫਾ ਅੰਦਰ ਰੱਖ ਕੈ, ਵਾਜਾ ਪਵਨ ਵਜਾਇਆ। ਇਹੋ ਸੱਚਾ ਸੁਹਿਲਾ ਸੱਚ ਹੈ ਕਰ ਗਾਵੋ, ਗਾਵੋ ਤਾਂ ਸੁਹਿਲਾ ਘਰ ਸੱਚ ਹੈ, ਜਿੱਥੇ ਸੁਦਾ ਸੱਚ ਧਿਆ ਵਹੇ, ਸੱਚੋ ਧਿਆ ਵਹੇ ਜਾਤ ਦੁਭਾਵੇ, ਗੁਰਮੁਖ ਜਿਨਾ ਬੁਝਾਵੇ, ਸਤਸਭਨਾ ਕਾ ਖਸਮ ਹੈ ਜਿਸ ਬਖਸੇ ਸੋ ਜਨ ਪਾਵਹੇ। ਕਹਿ ਨਾਨਕ ਸੱਚ ਸੁਹਿਲਾ ਸੱਚੈ ਘਰ ਗਾਵਹੇ, ਅਨੰਦ ਸੁਣੋ ਵਡ ਭਾਗੇ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ, ਦੁਖ ਰੋ

ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।

ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ। ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਇ, ਸ੍ਰੀ ਹਰਿ ਕ੍ਰਿਸ਼ਨ ਧਿਆਈਐ। ਜਿਸ ਜਿੱਥੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਘਰ ਨਾਉ ਨਿਦਿਆ ਵੈ ਧਾਈ, ਸਭ ਥਾਈ ਹੋਏ ਸਹਾਇ ਦਸਵੀਂ ਪਾਤਸ਼ਾਹ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ। ਸ੍ਰੀ ਗੁਰੂ

ਗੁਰਸਿੱਖਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤੀਆਂ ਹੱਟੀਆਂ ਜੱਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਕੇ ਅੰਗਿਠ ਕੀਤਾ ਤਿਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਕੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿੱਤੇ ਆਵੇ ਚਿੱਤੇ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ ਦੇਖ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ ਕੇਸ਼ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹੋ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦੇ ਰਾਖੇ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਨੂੰ ਪੰਥ ਤੋਂ ਵਿਛੋੜਿਆ ਗਿਆ ਹੈ ਤਿੰਨਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ਿਸ਼ ਕਰੋ। ਹੇ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਰ ਨਿਉਟਿਆਂ ਦੇ ਉੱਠ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਜੀਓ ਦਸੋਂ ਪਾਤਸ਼ਾਹ ਕੀ ਆਤਮਿਕ ਜੋਤ ਸ਼ਬਦ ਸਵਰੂਪ ਧੰਨ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਗਰੀਬ ਨਵਾਜ਼ ਸਤਿਗੁਰੂ ਜੀ ਆਪ ਜੀ ਨੇ ਮਹਾਨ ਮਹਾਨ ਬਖਸ਼ਿਸ਼ ਰਹਿਮਤ ਕੀਤੀ ਅੰਮ੍ਰਿਤ ਵੇਲੇ ਦੇ ਜੱਗ ਨੇ ਬਖਸ਼ਿਸ਼ ਕੀਤੀ ਅੰਮ੍ਰਿਤ ਵੇਲੇ ਆਪ ਜੀ ਨੇ ਪਾਵਨ ਤਖਤਾਂ ਤੇ ਪ੍ਰਕਾਸ਼ਮਾਨ ਹੋ ਕਰਕੇ ਦਾਰਾਈਆਂ ਸੰਗਤਾਂ ਨੂੰ ਦਰਸ਼ਨ ਦੇ ਦਾਰ ਬਖਸ਼ਿਸ਼ ਕੀਤੇ ਨਦਰੋ ਨਦਰੀ ਨਿਹਾਲ ਕੀਤਾ ਆਪ ਜੀ ਕਾ ਕੋਟਾਨ ਕੋਟ ਧੰਨਵਾਦ। ਸਤਿਗੁਰੂ ਜੀ ਆਪ ਜੀ ਦੀ ਕਿਰਪਾ ਸਦਕਾ ਪਾਵਨ ਹਜ਼ੂਰੀ ਵਿੱਚ ਦੀਵਾਨ ਸਜੇ ਸਜੇ ਦਰਬਾਰ ਅੰਦਰ ਆਪ ਜੀ ਕੇ ਅੰਮ੍ਰਿਤਮਈ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਕੇ ਪਾਠ ਅਤੇ ਨਿਤਨੇਮ ਬਾਣੀਆਂ ਦੇ ਪਾਠ ਕੀਤੇ ਗਏ ਗਰੀਬ ਨਿਵਾਜ ਆਪ ਜੀ ਕੀ ਅੰਮ੍ਰਿਤਮਈ ਬਾਣੀ ਅਗਾਧ ਬੁੱਧ ਬਾਣੀ ਦੇ ਪਾਠ ਕਰਦਿਆਂ ਦਾਸਰਿਆਂ ਪਾਸੋਂ ਹੋਈਆਂ ਬੇਅੰਤ ਬੇਅੰਤ ਭੁੱਲਾਂ ਆਪ ਜੀ ਨੇ ਖਿਮਾ ਕਰ ਦੇਣੀ ਅੱਗੇ ਤੋਂ ਸਾਵਧਾਨਤਾ ਬਖਸ਼ਿਸ਼ ਕਰਕੇ ਨਿਵਾਜਣਾ ਬਾਣੀ ਸਪਸ਼ਟ ਅਤੇ ਸ਼ੁੱਧ ਪੜਨ ਸੁਣਨ ਵਿਚਾਰਨ ਦੀ ਦਾਤ ਆਪ ਜੀ ਨੇ ਪ੍ਰਦਾਨ ਕਰਨੀ। ਸਤਿਗੁਰੂ ਜੀਓ ਅੰਮ੍ਰਿਤ ਵੇਲੇ ਨਿਤਾ ਪ੍ਰਤੀ ਸੰਗਤਾਂ ਨੇ ਸ਼ਰਧਾ ਭਾਵਨਾ ਦੇ ਨਾਲ ਹਾਜ਼ਰੀਆਂ ਭਰੀਆਂ ਭੇਟਾਵਾਂ ਚਰਨਾਂ ਵਿੱਚ ਅਰਪਣ ਕੀਤੀਆਂ। ਸਤਿਗੁਰੂ ਜੀ ਕਿਰਪਾ ਕਰਨੀ ਇਸ ਨੂੰ ਸੰਗਤ ਦੀ ਹਾਜ਼ਰੀ ਭੇਟਾ ਦਰ ਪ੍ਰਵਾਨ ਕਰ ਲੈਣੀ ਸਭਨਾਂ ਨੂੰ ਦਰੋਂ ਕਰੋ ਨਾਮਦਾਨ ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਣਾ ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ ਘਰਾਂ ਪਰਿਵਾਰਾਂ ਵਿੱਚ ਸੁੱਖ ਵਰਤਾਉਣੇ ਕਾਲ ਕੰਟਕ ਦੂਰ ਕਰਨੇ ਨਾਮ ਦਾ ਪ੍ਰਕਾਸ਼ ਕਰਨਾ ਸਤਿਗੁਰੂ ਜੀ ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਗੁਰਸਿੱਖੀ ਦੀ ਦਾਤ ਵਿਦਿਆ ਦੀ ਦਾਤ ਬਖਸ਼ਿਸ਼ ਕਰਕੇ ਨਿਵਾਜਣਾ ਬੇਅੰਤ ਸੰਗਤਾਂ ਨੇ ਮੀਡੀਏ ਦੇ ਮਾਧਿਅਮ ਰਾਹੀਂ ਹਾਜ਼ਰੀਆਂ ਭਰੀਆਂ ਸੇਵਾਵਾਂ ਭੇਜੀਆਂ ਗੁਰਮਤਿ ਅਨੁਸਾਰ ਸਭਨਾਂ ਦੀਆਂ ਮਨੋਕਾਮਨਾ ਮਨੋਭਾਵਨਾ ਸੰਪੂਰਨ ਕਰਨੀਆਂ ਸਭਨਾਂ ਨੂੰ ਦਰੋਂ ਕਰੋਂ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਣਾ ਗਰੀਬ ਨਿਵਾਜ ਆਪਣੇ ਟਹਿਲੀਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਕਾਮ ਕ੍ਰੋਧ ਲੋਭ ਹੰਕਾਰ ਤੋਂ ਬਚਾਉਣਾ ਸ਼ਰਧਾ ਭਾਵਨਾ ਪ੍ਰੀਤ ਅਦਬ ਸਹਿਤ ਆਪਣੇ ਦਰ ਘਰ ਦੀ ਸੇਵਾ ਦੇ ਯੋਗ ਕਰ ਲੈਣਾ ਹਰ ਮੈਦਾਨ ਫਤਿਹ ਬਖਸ਼ਿਸ਼ ਕਰਨੀ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਣਾ ਸਦਾ ਅੰਗ ਸੰਗ ਵਰਤਣਾ ਸਤਿਗੁਰੂ ਜੀ ਰਹਿਮਤ ਕਰਨੀ ਆਪ ਜੀ ਦੀ ਕਿਰਪਾ ਸਦਕਾ ਚਾਰ ਪੈ ਰਹਿਣ ਸੁੱਖ ਭਾਣੇ ਅੰਦਰ ਬਤੀਤ ਹੋਈਏ ਦਿਨ ਚੜ੍ਹੇ ਆਪਣੇ ਭਾਣੇ ਅੰਦਰ ਸੁਖਮਈ ਬਤੀਤ ਕਰਵਾਉਣਾ ਗਰੀਬ ਨਿਵਾਜ ਦੀਵਾਨਾਂ ਦੀ ਸੰਪੂਰਨ ਤਨ ਮੁੱਖ ਰੱਖਦੇ ਆਪ ਜੀ ਕੇ ਹਜ਼ੂਰ ਕੜਾ ਪ੍ਰਸ਼ਾਦੀ ਦੇਗ ਹਾਜ਼ਰ ਹੈ ਜੀ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਕਿਰਪਾ ਕਰੋ ਪਾਵਨ ਪਵਿੱਤਰ ਹੁਕਮ ਬਖਸ਼ੋ ਜੀ ਹੁਕਮ ਤੇ ਚੱਲਣ ਦੀ ਮਤ ਬੁੱਧ ਪ੍ਰਦਾਨ ਕਰੋ ਪਾਵਨ ਹਜ਼ੂਰੀ ਵਿੱਚ ਅਗਲੇ ਦੀਵਾਨ ਸਜਾਉਣ ਦੀ ਆਗਿਆ ਬਖਸ਼ਿਸ਼ ਕਰੋ ਜੀ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਕਾ ਨਾਮ ਚਿੱਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿ

ਮਹੱਲਾ ਪਹਿਲਾ ਘਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਇਹੋ ਤਨ ਮਾਇਆ ਪਾਹਿਆ ਪਿਆਰੇ ਲੀਤੜਾ ਲੱਭ ਰੰਗਾਏ ਮੇਰੇ ਕੰਤ ਨਾ ਭਾਵੈ ਚੋਲੜਾ ਪਿਆਰੇ ਕਿਉਂ

ਪਹਿਲਾ ਵਿਸਮਾਦ ਨਾਦ ਵਿਸਮਾਦ ਵੇਦ ਵਿਸਮਾਦ ਜੀ ਵਿਸਮਾਦ ਭੇਦ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨਾਂਗੇ ਫਿਰੈ ਜੰਤ ਵਿਸਮਾਦ ਪੌਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇਡਹਿ ਵਿਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧ ਲੱਗਹਿ ਪੁਰਾਣੀ ਵਿਸਮਾਦ ਸੰਜੋਗ ਵਿਸਮਾਦ ਵਿਜੋਗ ਵਿਸਮਾਦ ਭੁੱਖ ਵਿਸਮਾਦ ਭੋਗ ਵਿਸਮਾਦ ਸਿਫ

ਸਲੋਕ ਮਹੱਲਾ ਪਹਿਲਾ। ਪੈ ਵਿੱਚ ਪਵਣ ਵਹਿ ਸਦਵਾਓ, ਪੈ ਵਿੱਚ ਲਹਿ ਲਖ ਦਰਿਆਓ। ਪੈ ਵਿੱਚ ਅਗਨ ਕੱਢੇ ਵੇਗਾਰ, ਪੈ ਵਿੱਚ ਧਰਤੀ ਦੱਬੀ ਪਹਾੜ। ਪੈ ਵਿੱਚ ਇੰਦ ਫਿਰੈ ਸਿਰ ਪਾਰ, ਪੈ ਵਿੱਚ ਰਾਜਾ ਧਰਮ ਦੁਆਰ। ਪੈ ਵਿੱਚ ਸੂਰਜ, ਪੈ ਵਿੱਚ

ਗੁਰੂ ਪਿਆਰੀ ਗੁਰੂ ਸਵਾਰੀ ਖਾਲਸਾ ਸਾਧ ਸੰਗਤ ਜੀਓ, ਸਤਿਗੁਰਾਂ ਨੇ ਅਪਾਰ ਬਖਸ਼ਿਸ਼ ਰਹਿਮਤ ਕੀਤੀ ਹੈ ਜੋ ਅੰਮ੍ਰਿਤ ਵੇਲੇ ਅੰਮ੍ਰਿਤਮਈ ਬਾਣੀ ਸ੍ਰੀ ਆਸਾ ਦੀ ਵਾਰ ਦੇ ਕੀਰਤਨ ਦੇ ਨਾਲ ਆਪ ਜੁੜ ਬੈਠੇ ਸੋ ਸਤਿਗੁਰੂ ਜੀ ਸਾਡਾ ਤੁਹਾਡਾ ਸਭਨਾਂ ਦਾ ਗਾਣਿਆ ਸੁਣਿਆ ਥਾਂ ਪਾ ਦੇਣ, ਸਭਨਾਂ ਨੂੰ ਆਪਣੇ ਦਰੋਂ ਕਰੋ ਨਾਮ ਦੀਆਂ ਦਾਤਾਂ ਸਿੱਖੀ ਸਿਦਕ ਭਰੋਸਾ ਬਖਸ਼ਣ। ਸੋ ਆਓ ਹੁਣ ਅੱਜ ਦੇ ਮੁੱਖ ਵਾਕ ਦੀ ਵਿਚਾਰ ਸਤਿਕਾਰਯੋਗ ਭਾਈ ਸਾਹਿਬ ਭਾਈ ਪਰਮਜੀਤ ਸਿੰਘ ਜੀ ਪਾਸੋਂ ਸਰਵਣ ਕਰੀਏ ਜੀ। ਭੁੱਲਾਂ ਦੀ ਖਿਮਾ ਬਖਸ਼ਦੇ ਹੋਏ ਫਤਿਹ ਦੀ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਜਿਸਕੇ ਸ੍ਰੀ ਉੱਪਰ ਤੂੰ ਸਵਾਮੀ ਸੋ ਦੁੱਖ ਕੈਸਾ ਪਾਵੈ ਬੋਲ ਨਾ ਜਾਣਾ ਮਾਇਆ ਮਦ ਮਤਾ ਮਰਣਾ ਚੀਤ ਨਾ ਆਵੈ ਮੇਰੇ ਰਾਮ ਰਾਇ ਤੂੰ ਸੰਤਾ ਕਾ ਸੰਤ ਤੇਰੇ ਸੇਵਕ ਕੋ ਭੋ ਕਿਛ ਨਹੀਂ ਜਮ ਨਹੀਂ ਆਵੈ ਨੇਰੇ ਜੋ ਹਮਰੇ ਬਿਦ ਹੋਤੀ ਮੇਰੇ ਸਤਿਗੁਰਾ ਸਾ ਬਿਦ ਤੁਮ ਹਰ ਜਾਣ ਹੋ ਆਪੇ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਗੁਰ ਸਤਿਗੁਰ ਸੰਗ ਕੀਰੇ ਹਮ ਥਪੇ ਧਨ ਧਨ ਗੁਰੂ ਨਾਨਕ ਜਨ ਕੇਰਾ ਜਿਤ ਮਿਲਿਆ ਸਭ ਚੁੱਕੈ ਸੋਗ ਸੰਤਪੈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹਾ ਸੇਵਕ ਜਨ ਮਨ ਪ੍ਰਤੱਖ ਗੁਰੂ ਨਿਸਤਾਰ ਨਾਹੋਂ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾ ਹੀ ਵਿਸਰਿਆ ਸੁਕਹੋ ਟਲ ਗੁਰ ਸੇਵੀਐ ਅਹਨਸ ਸਹਿਜ ਸਭਾਏ ਦਰਸਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਿਲੰਗ ਮਹੱਲਾ ਪਹਿਲਾ ਘਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਇਹੋ ਤਨ ਮਾਇਆ ਪਾਹਿਆ ਪਿਆਰੇ ਲੀਤੜਾ ਲੱਭ ਰੰਗਾਏ ਮੇਰਾ ਕੰਤ ਨ ਭਾਵੈ ਚੋਲੜਾ ਪਿਆਰੇ ਕਿਉਂ ਧਨ ਸਿਜੈ ਜਾਇ ਇਹੋ ਤਨ ਮਾਇਆ ਪਾਹਿਆ ਪਿਆਰੇ ਲੀਤੜਾ ਲੱਭ ਰੰਗਾਏ ਮੇਰਾ ਕੰਤ ਨ ਭਾਵੈ ਚੋਲੜਾ ਪਿਆਰੇ ਕਿਉਂ ਧਨ ਸਿਜੈ ਜਾਇ ਹਉ ਕੁਰਬਾਨਾ ਜਾਉ ਮਿਹਰਬਾਨਾ ਹਉ ਕੁਰਬਾਨਾ ਜਾਉ ਹਉ ਕੁਰਬਾਨਾ ਜਾਉ ਤਿਨਾ ਕੈ ਲੈਣ ਜੋ ਤੇਰਾ ਨਾਉ ਲੈਣ ਜੋ ਤੇਰਾ ਨਾਉ ਤਿਨਾ ਕੈ ਹਉ ਸਦ ਕੁਰਬਾਨਾ ਜਾ ਰਹਾਉ
काया रंगण जेथिया प्यारे पाइये नाव मजीठ रंगण वाला जे रंग साहिब ऐसा रंग न डीठ जिनके चोले रतड़े प्यारे कंत तिना का पास तुहुड़ तिना की जे मिले जी कहो नानक की अरदास आपे सजे आपे रंगे आपे नदर करे नानक कामण कंता पावा आपे ही रावे आपे सजे आपे रंगे आपे नदर करे नानक कामण कंता पावा आपे ही रावे। वाहिगुरु जी का खालसा वाहिगुरु जी की फतेह। जुग हो जुग अटल तन तन साहिब श्री गुरु ग्रंथ साहिब महाराज जी की पावन हजूरी अंदर जुड़ बैठी अति सत्कार योग साध संगत जीओ वड्डियां भागां वाले रोजाना अमृत वेले अपने रजेवियां विचों कुछ समा कढ सतगुरां दी पावन गोद विच जुड़ बैठ के अमृत बाणी दे शब्द कीर्तन सरवण करके अपने इस मनुखा जन्म नूं सफला करन दा उपराला उद्यम करदे हो। अज भी सतगुरां बख्शिश कीती सवाग समा सतगुरां दी मेहरामत सदका सानूं सारिआं नूं सतसंगत विच जुड़न दा नसीब होया। हुणे आप जी ने गुरु घर दे हाजूरी कीर्तनी है सत्कारयोग भाई साहब भाई सतनाम सिंह जी गुरदासपुर वाले उन्हां दे जथे पासो संपूर्ण आसा की वार दे शब्द कीर्तन सरवण कीते ने। समा होया इस पावन अस्थान ते गुरु शब्द विचार दा। अज अमृत वेले मेरे सतगुरां ने इस पावन अस्थान ते प्रकाशमान होके जो सानू हुक्म दी दात बख्शिश कीती है वो पावन हुक्म दीन दुनिया दे मालक सच्चे पातशाह तन तन साहिब श्री गुरु नानक साहिब महाराज जिन्हां दी वडियाई विच सतगुरां ने बाणी विच बोल कहे ने ज्ञान ध्यान किश कर्म न जाना सार न जाना तेरी सब ते वड्डा सतगुर नानक जिन कल राखी मेरी। जिहड़े सब तो वड्डे सतगुरु ने जिहड़े सारे नूं अपनी चरण शरण दे विच थां देण वाले ने किसे नाल वितकरा नहीं करन वाले सारिआं ते इक बख्शिश करन वाले ने ऐसे सतगुरु धन गुरु नानक साहिब महाराज जी अज साडे ते बख्शिश कीती उन्हां दी रचना तो उच्चारण कीता होया अज दा पावन शब्द है राग तलंग धन गुरु ग्रंथ साहिब महाराज जी दे 721 अते 22 अंक ते सबाई मान। आओ गुरमुखो अज मेरे सतगुरां की बख्शिश रहमतां कीतियां ने विचार दी आरंभता तो पहला एक वारी मन बिरतियां जरूर एकाग्र कर लईए रसना दी पवित्रता वास्ते मन दी एकाग्रता वास्ते कुरी करो कृपा दिओ असीस ते आखो जी सतनाम श्री वाहिगुरु साहिब जी। फिर बख्शिश करो ते आखो जी सतनाम श्री वाहिगुरु साहिब जी। बोल महाराज जी ने इथों आरंभ कीते ने तलंग महला पहला 19 रागां विच धन गुरु नानक साहिब महाराज जी ने बाणी उच्चारण कीती। उन्हां 19 रागां दे विचों एक राग है तलंग राग। तलंग राग दा शब्द तीसरे वाहिगुरु घर तीजा तीसरे घर दे विच इहनूं गाउण दी हदायत है। छोटा मूल मंत्र इथे दर्ज कीता है धन गुरु ग्रंथ साहिब महाराज जी दी बाणी लिखण लग्या एक ओंकार सतगुर प्रसाद परमात्मा एक है जिहदियां वडियाईयां करन वास्ते असीं गुरु घर दे विच आउने
ਜਿਸ ਪਰਮਾਤਮਾ ਦੀਆਂ ਬਖਸ਼ਿਸ਼ਾਂ ਲੈਣ ਵਾਸਤੇ ਅਸੀਂ ਗੁਰੂ ਘਰ ਦੇ ਵਿੱਚ ਆਉਂਦੇ ਹਾਂ, ਉਹ ਪਰਮਾਤਮਾ ਦੋ ਨਹੀਂ, ਤਿੰਨ ਨਹੀਂ, ਚਾਰ ਨਹੀਂ, ਕੇਵਲ ਇੱਕ ਹੈ, ਜਿਹੜਾ ਸਾਰੇ ਸੰਸਾਰ ਨੂੰ ਪੈਦਾ ਕਰਕੇ ਅਤੇ ਉਹਨਾਂ ਦੀ ਸੰਭਾਲ ਕਰ ਰਿਹਾ। ਇੱਕ ਪਰਮਾਤਮਾ ਹੈ, ਉਹ ਓਅੰਕਾਰ ਦੇ ਅਰਥ ਨੇ ਸਾਰੀ ਜਗ੍ਹਾ 'ਤੇ ਹਾਜ਼ਰ ਨਾਜ਼ਰ। ਇਹ ਨਹੀਂ ਕਹਾਂਗੇ ਵੀ ਇੰਡੀਆ ਦੇ ਵਿੱਚ ਹੀ ਪਰਮਾਤਮਾ ਇੱਥੇ ਨੇ, ਇਹ ਨਹੀਂ ਕਹਾਂਗੇ ਇੱਥੇ ਇਹ ਪਰਮਾਤਮਾ ਹੋਰ ਕਿਸੇ ਦੇ ਨੇ। ਉਹ ਤੇ ਕਰੋੜਾਂ ਬ੍ਰਹਿਮੰਡਾਂ ਨੂੰ ਬਣਾ ਕੇ ਤੇ ਕਰੋੜਾਂ ਬ੍ਰਹਿਮੰਡਾਂ ਦੇ ਵਿੱਚ ਸਮਾਇਆ ਹੋਇਆ ਪਰਮਾਤਮਾ, ਇੱਕ ਪਰਮਾਤਮਾ, ਇੱਕ ਓਅੰਕਾਰ, ਸਤਿਗੁਰ ਪ੍ਰਸਾਦ, ਛੋਟਾ ਮੂਲ ਮੰਤਰ। ਉਹ ਇੱਕ ਜਿਹੜਾ ਪਰਮਾਤਮਾ ਹੈ ਨਾ, ਜਿਹੜਾ ਸਰਬ ਵਿਆਪਕ ਹੈ, ਉਹ ਕਿਵੇਂ ਮਿਲ ਸਕਦਾ ਹੈ? ਮਹਾਰਾਜ ਜੀ ਕਹਿੰਦੇ ਨੇ ਗੁਰੂ ਦਾ ਪ੍ਰਸਾਦ ਲਿਆ ਕਰ। ਇੱਥੇ ਪ੍ਰਸਾਦ ਦੇ ਅਰਥ ਨੇ ਕਿਰਪਾ, ਗੁਰੂ ਦੀ ਕਿਰਪਾ ਬਖਸ਼ਿਸ਼ ਰਹੇ, ਜਿਹਦੇ ਤੇ ਗੁਰੂ ਸਿਰ ਤੇ ਹੱਥ ਰੱਖ ਦਿੰਦੇ ਨੇ, ਉਹ ਪਰਮਾਤਮਾ ਦੇ ਵਿੱਚ ਇਸ ਤਰ੍ਹਾਂ ਲੀਨ ਹੋ ਜਾਂਦਾ ਹੈ ਜਿਵੇਂ ਪਾਣੀ ਦੇ ਵਿੱਚ ਪਾਣੀ ਮਿਲਾ ਦਿੱਤਾ ਜਾਵੇ, ਕੋਈ ਫਰਕ ਨਹੀਂ ਨਾ ਰਹਿ ਜਾਂਦਾ। ਇਸੇ ਤਰ੍ਹਾਂ ਉਸ ਮਨੁੱਖ ਦੇ ਵਿੱਚ ਤੇ ਪਰਮਾਤਮਾ ਵਿੱਚ ਕੋਈ ਫਰਕ ਨਹੀਂ ਰਹਿ ਜਾਵੇ। ਇਸੇ ਕਰਕੇ ਮਹਾਰਾਜ ਜੀ ਨੇ ਬਾਣੀ ਵਿੱਚ ਬੋਲ ਕੇ ਸੀ, ਹਰ ਹਰ ਜਨ ਦੁਈ ਏਕ ਹੈ, ਬਿਵ ਵਿਚਾਰ ਕਿਛੁ ਨਾਹਿ, ਜਲ ਤੇ ਉਪਜਿਤ ਰੰਗ ਜਿਉਂ, ਜਲ ਹੀ ਵਿਖੇ ਸਮਾਹੇ। ਗੁਰ ਕਿਰਪਾ ਜਿਹ ਨਰ ਕੋ ਕੀਨੀ, ਤੇ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉਂ। ਕਿਵੇਂ ਜੀ? ਜੋ ਪਾਣੀ ਸੰਗ ਪਾਣੀ, ਕੋਈ ਭੇਦ ਨਹੀਂ ਰਹਿ ਜਾਂਦਾ, ਗੁਰੂ ਦੀ ਕਿਰਪਾ ਵਾ। ਰਹਾਉ ਦੀ ਪੰਕਤੀ ਤੋਂ ਆਪਾਂ ਵਿਚਾਰ ਆਰੰਭ ਕਰਾਂਗੇ। ਮਹਾਰਾਜ ਜੀ ਨੇ ਰਹਾਉ ਦੇ ਬੋਲ ਉਚਾਰਨ ਕੀਤੇ ਨੇ, ਹੋਂ ਕੁਰਬਾਨੈ ਜਾਊਂ ਮਿਹਰਬਾਨਾ, ਹੋਂ ਕੁਰਬਾਨੈ ਜਾਊਂ। ਮਹਾਰਾਜ ਜੀ ਕਹਿੰਦੇ ਨੇ ਮੈਂ ਉਹਨਾਂ ਤੋਂ ਕੁਰਬਾਨ ਜਾਣਾ, ਮੈਂ ਉਹਨਾਂ ਤੋਂ ਸਦਕੇ ਜਾਣਾ, ਮੈਂ ਉਹਨਾਂ ਤੋਂ ਵਾਰਨੇ ਜਾਣਾ। ਪੁੱਛਿਆ ਜੀ ਕਿੰਨਾ ਤੋਂ ਵਾਰਨੇ ਜਾਂਦੇ? ਜਿਹੜੇ ਬਹੁਤ ਤਨਾੜ ਨੇ, ਜਿਹੜੇ ਬਹੁਤ ਮਸ਼ਹੂਰ ਨੇ, ਜਿਹੜੇ ਰਾਜੇ ਮਹਾਰਾਜੇ ਨੇ, ਤੁਸੀਂ ਉਹਨਾਂ ਤੋਂ ਕੁਰਬਾਨ ਜਾਂਦੇ? ਨਹੀਂ, ਜਿਹੜੇ ਰਾਜੇ ਮਹਾਰਾਜੇ ਸੀ ਨਾ, ਉਹਨਾਂ ਤੋਂ ਮਹਾਰਾਜ ਜੀ ਕੁਰਬਾਨ ਨੇ। ਉਹਨਾਂ ਨੂੰ ਤੇ ਕਹਿ ਦਿੱਤਾ ਸੀ ਬਾਬਰ ਤੂੰ ਬਾਬਰ ਨਹੀਂ, ਤੂੰ ਜਾਬਰ ਹੈ, ਤੂੰ ਜ਼ੁਲਮ ਕਰਨ ਵਾਲਾ। ਅੱਜ ਸੰਸਾਰ ਵਿੱਚ ਕਿਸੇ ਕੋਲ ਹੈ ਇਹੋ ਜਿਹੀ ਜ਼ਰਤ ਜਿਹੜਾ ਮੌਜੂਦਾ ਇੱਕ ਬਾਦਸ਼ਾਹ ਨੂੰ, ਰਾਜੇ ਨੂੰ ਐਸੇ ਬੋਲ ਕਹਿ ਸਕੇ ਵੀ ਤੂੰ ਅਤਿਆਚਾਰ ਕਰ ਰਿਹਾ, ਤੂੰ ਜ਼ੁਲਮ ਕਰ ਰਿਹਾ, ਤੂੰ ਲੋਕਾਂ ਦਾ ਬਹੁਤ ਮਾੜਾ ਕਰ ਰਿਹਾ, ਕਿਸੇ ਕੋਲ ਹੈ ਨਹੀਂ। ਅੱਜ ਤੇ ਜਿੱਥੋਂ ਦੇ ਰਾਜੇ ਲੰਘਦੇ ਨੇ, ਲੋਕ ਹੱਥ ਜੋੜ ਕੇ ਖਲੋਤੇ ਹੁੰਦੇ ਨੇ, ਉਹਨਾਂ ਦੀ ਆਓ ਭਗਤ ਕਰਨ ਵਾਸਤੇ ਕਤਾਰਾਂ ਬਣਾ ਖਲੋਤੇ। ਇਹ ਜੇ ਜ਼ਰੂਰਤ ਸੱਚਾਈ ਕਹਿਣ ਦੀ ਹੈ ਤੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ। ਮਹਾਰਾਜ ਕਹਿਣ ਲੱਗੇ ਮੈਂ ਕੁਰਬਾਨ ਜਾਂਦਾ, ਪਰ ਉਸ ਵੇਲੇ ਲੋਕਾਂ ਦੇ ਨਹੀਂ, ਵੀ ਬਾਦਸ਼ਾਹਾਂ ਤੋਂ, ਰਾਜਿਆਂ ਤੋਂ, ਲੋਕਾਂ ਤੋਂ ਨਹੀਂ, ਮੈਂ ਕਿਹਦੇ ਤੋਂ ਕੁਰਬਾਨ ਜਾਂਦਾ? ਅਗਲੀ ਪੰਕਤੀ ਵਿੱਚ ਉਹਨਾਂ ਨੇ ਜ਼ਿਕਰ ਕੀਤਾ, ਹਉ ਕੁਰਬਾਨੈ ਜਾਊਂ ਤਿੰਨਾ ਕਹਿ। ਉਹਨਾਂ ਤੋਂ ਕੁਰਬਾਨ, ਕਿੰਨਾ ਤੋਂ ਜੀ? ਲੈਣ ਜੋ ਤੇਰਾ ਨਾਉ। ਹੇ ਪਰਮਾਤਮਾ ਜੀ, ਹੇ ਵਾਹਿਗੁਰੂ ਜੀ, ਮੈਂ ਤੇ ਉਹਨਾਂ ਤੋਂ ਕੁਰਬਾਨ ਜਾਣਾ ਜਿਹੜੇ ਸਵਾਸ ਸਵਾਸ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਦਾ ਨਾਮ ਜਪਦੇ। ਲੈਣ ਜੋ ਤੇਰਾ ਨਾਉ ਤਿੰਨਾ ਕਹਿ, ਹਉ ਸਦ ਕੁਰਬਾਨਾ ਜਾਉ। ਇੱਕ ਦਿਨ ਨਹੀਂ, ਦੋ ਦਿਨ ਨਹੀਂ, ਮੈਂ ਸਦਾ ਹੀ ਉਹਨਾਂ ਤੇ ਕੁਰਬਾਨ ਜਾਣਾ। ਭਾਵੇਂ ਗਰੀਬ ਹੈ, ਭਾਵੇਂ ਅਮੀਰ ਹੈ, ਭਾਵੇਂ ਨੀਵੀਂ ਜਾਤ ਵਾਲਾ ਹੈ, ਭਾਵੇਂ ਉੱਚੀ ਜਾਤ ਵਾਲਾ ਹੈ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਨੇ ਮੈਂ ਤੇ ਉਹਨਾਂ ਤੋਂ ਸਦਕੇ ਜਿੰਨਾ ਜਿਨ੍ਹਾਂ ਦੇ ਰੋਮ ਰੋਮ ਵਿੱਚ ਪਰਮਾਤਮਾ ਦਾ ਨਾਮ ਵਸੇ। ਮੈਂ ਇੱਕ ਬੇਨਤੀ ਕਰਾਂ ਗੁਰਮੁਖੋ, ਜਿਹੜਾ ਨਾਮ ਜਪਣ ਵਾਲਾ ਹੈ ਨਾ, ਬੰਦਗੀ ਕਰਨ ਵਾਲਾ, ਸਿਮਰਨ ਕਰਨ ਵਾਲਾ, ਉਹ ਪਤਾ ਕਿੰਨਾ ਕੁ ਮਹਾਨ। ਸਾਡੀ ਤੇ ਜ਼ਬਾਨ ਦੇ ਵਿੱਚ ਤਾਕਤ ਨਹੀਂ ਉਹਦੀਆਂ ਵਡਿਆਈਆਂ ਨੂੰ ਬਿਆਨ ਕਰ ਸਕੀ, ਕਿੰਨਾ ਕੁ ਮਹਾਨ ਜਿਹਦੀ ਰਸਨਾ ਤੇ ਵਾਹਿਗੁਰੂ ਦਾ ਨਾਮ ਹੈ। ਗੁਰਬਾਣੀ ਦੇ ਦੋ ਚਾਰ ਪ੍ਰਮਾਣ ਸਾਂਝੇ ਕਰਾਂਗੇ ਇਸ ਪੰਕਤੀ, ਕਿਉਂਕਿ ਆਪਾਂ ਜਦੋਂ ਵੀ ਗੁਰੂ ਘਰਾਂ ਵਿੱਚ ਜਾਂਦੇ ਹਾਂ, ਨਾਮ ਤੇ ਜ਼ੋਰ ਦਿੱਤਾ ਜਾਂਦਾ ਵੀ ਨਾਮ ਜਪਣਾ ਚਾਹੀਦਾ, ਨਾਮ ਜਪਣਾ ਚਾਹੀਦਾ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਕਿਉਂ ਜਪਣਾ ਚਾਹੀਦਾ ਹੈ? ਇਹਦੀ ਖਾਸੀਅਤ ਕੀ ਹੈ? ਵਡਿਆਈ ਕੀ ਹੈ? ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੱਸਦੇ, ਕਹਿਣ ਲੱਗੇ ਨਾਮ ਇੰਨਾ ਮਹਾਨ ਹੈ, ਇੰਨਾ ਮਹਾਨ ਹੈ, ਜਿਸ ਮਨੁੱਖ ਦੀ ਰਸਨਾ ਤੇ ਪਰਮਾਤਮਾ ਦਾ ਨਾਮ ਆ ਜਾਂਦਾ ਹੈ ਨਾ,
ਉਹ ਵੀ ਇੰਨਾ ਮਹਾਨ ਬਣ ਜਾਂਦਾ ਹੈ ਵੀ ਉਹਦੀ ਵਡਿਆਈ ਕਰਨ ਵਾਸਤੇ ਮੇਰੇ ਕੋਈ ਲਫ਼ਜ਼ ਹੀ ਨਹੀਂ ਬਚਦੇ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਨਾ ਇੱਕ ਸ਼ਬਦ ਉਚਾਰਨ ਕੀਤਾ, ਉਹਦੇ ਵਿੱਚ ਨਾਮ ਜਪਣ ਵਾਲਿਆਂ ਦਾ ਜ਼ਿਕਰ ਕੀਤਾ, ਕਿੰਨੇ ਕੁ ਮਹਾਨ, ਕਿੰਨੇ ਕੁ ਤਾਕਤ ਵਾਲੇ ਬਣ ਜਾਂਦੇ, ਇੰਨੀ ਉਹਨਾਂ ਦੇ ਕੋਲ ਸਮਰੱਥਾ ਤਾਕਤ ਆ ਜਾਂਦੀ ਵੀ ਦੁਨੀਆਂ ਦੇ ਵੱਡੇ ਵੱਡੇ ਲੋਕ ਜਿਹੜੇ ਨੇ, ਜਿਹੜੇ ਆਪਣੇ ਆਪ ਨੂੰ ਕਹਿੰਦੇ ਸੀ ਮੈਂ ਉੱਚੀ ਜਾਤ ਵਾਲਾ, ਮੇਰੀ ਬਰਾਬਰੀ ਕੋਈ ਨਹੀਂ ਕਰ ਸਕਦਾ, ਉਹ ਵੀ ਉਹਨਾਂ ਦੇ ਚਰਨਾਂ ਵਿੱਚ ਝੁਕਣ ਵਾਸਤੇ ਮਜਬੂਰ ਹੋ ਜਾਂਦੇ, ਇੰਨੇ ਮਹਾਨ ਬਣ ਜਾਂਦੇ ਨੇ ਜਿਹੜੇ ਨਾਮ ਜਪਣ ਵਾਲੇ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਬੋਲ ਮੈਂ ਸ਼ਬਦ ਪੜ੍ਹਦੇ ਹਾਂ, ਤੁਸੀਂ ਅਰਥ ਉਹਦੇ ਬੜੇ ਸੌਖੇ ਸਮਝਦੇ। ਹਜ਼ੂਰ ਦੇ ਬੋਲ ਨੇ ਗੋਬਿੰਦ ਗੋਬਿੰਦ ਗੋਬਿੰਦ, ਸੰਗ ਨਾਮ ਦਿਓ ਮਨ ਲੀਣਾ, ਜਿਹਦਾ ਮਨ ਗੋਬਿੰਦ ਦੇ ਵਿੱਚ ਲੀਨ ਹੋ ਗਿਆ, ਪਰਮਾਤਮਾ ਦੇ ਵਿੱਚ ਲੀਨ ਹੋ ਗਿਆ, ਜਿਹਦਾ ਮਨ ਲੱਗ ਗਿਆ, ਆੜ ਦਾਮ ਕੋ ਛਿਪਰੋ ਹੋਇਓ ਲਖੀਣਾ, ਕੀ ਭਾਣਾ ਵਾਪਰਿਆ ਜੀ, ਜਿਹਦੀ ਰਸਨਾ ਤੇ ਨਾਮ ਆ ਗਿਆ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ ਨੇ ਜਿਸ ਨਾਮ ਦੇਵ ਨੂੰ ਲੋਕ ਪਿੰਡ ਵਿੱਚ ਅੱਧੀ ਕੌਡੀ ਤਾਂ ਕਹਿੰਦੇ ਸਨ, ਕੋਈ ਸਤਿਕਾਰ ਹੀ ਨਹੀਂ ਸੀ ਕਰਦਾ, ਇੱਕ ਤੇ ਨੀਵੀਂ ਜਾਤ ਦਾ ਸੀ, ਇੱਕ ਗਰੀਬ ਸੀ, ਕਹਿਣ ਲੱਗੇ ਜਿਹਨੂੰ ਕੋਈ ਅਦਬ ਸਤਿਕਾਰ ਨਹੀਂ ਸੀ ਦਿੰਦਾ, ਜਦੋਂ ਵਾਹਿਗੁਰੂ ਦਾ ਨਾਮ ਪਰਮਾਤਮਾ ਦਾ ਨਾਮ ਉਹਦੀ ਰਸਨਾ ਤੇ ਆ ਗਿਆ, ਉਹ ਵੀ ਲੱਖਾਂ ਦਾ ਹੋ ਗਿਆ, ਲੋਕ ਉਹਦੇ ਚਰਨਾਂ ਵਿੱਚ ਝੁਕਣੇ ਸ਼ੁਰੂ ਹੋ ਗਏ। ਗੋਬਿੰਦ ਗੋਬਿੰਦ ਗੋਬਿੰਦ, ਸੰਗ ਨਾਮ ਦਿਓ ਮਨ ਲੀਣਾ, ਆੜ ਦਾਮ ਕੋ ਛਿਪਰੋ ਹੋਇਓ ਲਖੀਣਾ, ਬੁਣਨਾ ਤਣਨਾ ਤਿਆਗ ਕੇ ਪ੍ਰੀਤ ਚਰਨ ਕਬੀਰਾ, ਨੀਚ ਕੁਲਾ ਜੁਲਾਹਰਾ ਭਇਓ ਗੁਣੀ ਗਹੀਰਾ, ਰਵਦਾਸ ਢਵੰਤਾ ਢੋਰ ਨੀਤਿਨ ਤਿਆਗੀ ਮਾਇਆ, ਪ੍ਰਗਟ ਹੋਵਾ ਸਾਧ ਸੰਗ ਹਰ ਦਰਸ਼ਨ ਪਾਇਆ, ਸੈਣ ਨਾਈ ਬੁਤਕਾਰੀਆ ਉਹ ਘਰ ਘਰ ਸੁਣਿਆ, ਹਿਰਦੇ ਵਸਿਆ ਪਾਰ ਬ੍ਰਹਮ ਭਗਤਾਂ ਮੈਂ ਗਣਿਆ, ਇਹ ਬਿਦ ਸੁਣ ਕੇ ਜਾਟ ਰੋ ਉੱਠ ਭਗਤੀ ਲਾਗਾ, ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵੜਪਾਗਾ। ਧੰਨੇ ਨੇ ਜਦੋਂ ਇਹਨਾਂ ਲੋਕਾਂ ਦੀ ਵਡਿਆਈ ਸੁਣੀ ਉਹ ਹੈਰਾਨ ਹੋ ਗਏ, ਕਹਿਣ ਲੱਗੇ ਨਾਮਾ ਲੱਖਾਂ ਦਾ ਬਣ ਗਿਆ, ਕਬੀਰ ਗੁਣਾ ਦੀ ਖਾਨ ਬਣ ਗਿਆ, ਰਵਿਦਾਸ ਵਰਗਿਆਂ ਦੇ ਕੋਈ ਪਰਛਾਵਾਂ ਨਹੀਂ ਸੀ ਲੈਂਦਾ, ਅੱਜ ਪਾਂਡੇ ਲੋਕ ਉਹਦੇ ਚਰਨਾਂ ਵਿੱਚ ਝੁਕਣ ਵਾਸਤੇ ਮਜਬੂਰ ਹੋ ਗਏ ਨੇ। ਇੱਕ ਰਾਜੇ ਦੇ ਘਰ ਦੇ ਵਿੱਚ ਬੁੱਤੀਆਂ ਕਰਨ ਵਾਲਾ, ਉਹਦੀ ਮੁੱਠੇ ਚਾਪੀ ਕਰਨ ਵਾਲਾ, ਉਹਦੀ ਭਗਤਾਂ ਵਿੱਚ ਗਿਣਤੀ ਹੋ ਗਈ, ਕੀ ਕੁਆਲੀਫਾਈ ਇਹਨਾਂ ਕੀਤਾ, ਕੀ ਇਹਨਾਂ ਕੋਲ ਹੈ ਐਸਾ ਕੁਣ, ਤੇ ਭਗਤ ਧੰਨਾ ਜੀ ਕਹਿਣ ਲੱਗੇ ਮੈਨੂੰ ਪਤਾ ਲੱਗਾ ਇਹਨਾਂ ਦੇ ਹਿਰਦੇ ਵਿੱਚ ਰਾਮ ਵਸ ਗਿਆ, ਤੇ ਜੇ ਇਹਨਾਂ ਦੇ ਹਿਰਦੇ ਵਿੱਚ ਰਾਮ ਵਸ ਗਿਆ, ਇਹ ਇੰਨੇ ਮਹਾਨ ਬਣ ਗਏ ਨੇ, ਤੇ ਧੰਨਿਆ ਕਿਤੇ ਤੂੰ ਵੀ ਉਸ ਰਾਮ ਦਾ ਨਾਮ ਜਪ ਕੇ ਵੇਖ ਲਾ, ਤੂੰ ਵੀ ਉਸ ਗੋਪਾਲ ਨੂੰ ਧਿਆ ਕੇ ਵੇਖ ਲਾ, ਤੂੰ ਵੀ ਉਸ ਗੋਬਿੰਦ ਦੀ ਭਗਤੀ ਕਰਕੇ ਵੇਖ ਲਾ, ਹੋ ਸਕਦਾ ਤੇਰਾ ਵੀ ਮਾਣ ਸਨਮਾਨ ਹੋ ਜਾਏ, ਤੂੰ ਵੀ ਮਹਾਨ ਬਣ ਜਾਏ। ਪਰ ਉਸ ਵੇਲੇ ਭਗਤ ਧੰਨੇ ਨੇ ਉਸ ਪਰਮਾਤਮਾ ਦਾ ਨਾਮ ਜਪਿਆ ਹੈ, ਤੇ ਕਹਿਣ ਲੱਗੇ ਮੈਂ ਤੇ ਇੰਨਿਆਂ ਵੱਡਿਆਂ ਭਾਗਾਂ ਵਾਲਾ ਬਣ ਗਿਆ, ਹੁਣ ਰਹਿੰਦੀ ਦੁਨੀਆਂ ਤੱਕ ਮੇਰਾ ਨਾਮ ਸੰਸਾਰ ਵਿੱਚ ਗੂੰਜਦਾ ਰਹੇਗਾ। ਅੱਜ ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਪੜ੍ਹਦੇ ਹੋ, ਭਗਤ ਧੰਨਾ ਜੀ ਦੇ ਵੀ ਸ਼ਬਦ ਪੜ੍ਹਦੇ ਹੋ, ਤੇ ਜਦੋਂ ਅਸੀਂ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਗੁਰੂ ਜਾਣ ਕੇ ਮੱਥਾ ਟੇਕਦੇ ਹਾਂ ਨਾ, ਤੇ ਸੱਚ ਜਾਣੇ ਜੀ ਉੱਥੇ ਭਗਤ ਧੰਨਾ ਨੂੰ ਵੀ ਸਾਡੀ ਨਮਸਕਾਰ ਹੁੰਦੀ ਪਈ, ਉਹਨੂੰ ਵੀ ਅਸੀਂ ਯਾਦ ਕਰ ਰਹੇ ਹਾਂ, ਉਹਨੂੰ ਵੀ ਮੱਥਾ ਟੇਕ, ਕਿਉਂਕਿ ਉਹਨੂੰ ਤਾਂ ਅਸੀਂ ਕੁਰਬਾਨ ਜਾ ਰਹੇ ਹਾਂ, ਕਿਉਂ ਕੁਰਬਾਨ ਜਾ ਰਹੇ ਹਾਂ, ਲੈਣ ਜੋ ਤੇਰਾ ਨਾਮ, ਕਿਉਂਕਿ ਉਹਨਾਂ ਨੇ ਵਾਹਿਗੁਰੂ ਦਾ ਨਾਮ, ਕਿੰਨੇ ਮਹਾਨ ਬਣ ਜਾਂਦੇ, ਕਿੰਨੀ ਉਹਨਾਂ ਦੀ ਅਵਸਥਾ ਉੱਚੀ ਹੋ ਜਾਂਦੀ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਸੁਖਮਣੀ ਸਾਹਿਬ ਦੀ ਜਦੋਂ ਬਾਣੀ ਉਚਾਰਨ ਕੀਤੀ, ਤੇ ਪਹਿਲੀ ਅਸ਼ਟਪਦੀ ਦਾ ਪਹਿਲਾ ਪਦਾ ਜਿਹੜਾ ਸੀ ਉਹਦਾ ਤਪਸਾਰ ਪਤਾ ਕੀ ਕੱਢਿਆ, ਕਹਿਣ ਲੱਗੇ ਜਿਨ੍ਹਾਂ ਦੇ ਹਿਰਦੇ ਵਿੱਚ ਪਰਮਾਤਮਾ ਦਾ ਕਿਣਕਾ ਨਾਮ ਵਸ ਗਿਆ, ਪਰਮਾਤਮਾ ਦਾ ਨਾਮ ਵਸ ਗਿਆ, ਥੋੜਾ ਜਿਹਾ ਵੀ ਜਪ ਲਿਆ, ਤੇ ਪੁੱਛਿਆ ਜੀ ਫੇਰ, ਕਹਿਣ ਲੱਗੇ ਇੰਨੇ ਮਹਾਨ ਬਣ ਗਏ ਨੇ, ਪੁੱਛਿਆ ਜੀ ਤੁਸੀਂ ਉਹਦੇ ਵਾਸਤੇ ਕੀ ਕਰਨਾ ਚਾਹੋਗੇ, ਕਹਿਣ ਲੱਗੇ ਮੈਂ ਕੀ ਕਰਨਾ ਚਾਹੁੰਦਾ ਹੈ, ਕਿਤੇ ਉਸ ਪਿਆਰੇ ਦੇ ਦਰਸ਼ਨ ਹੋ ਜਾਣ, ਮੈਂ ਉਹਦੇ ਚਰਨਾਂ ਦੀ ਧੂੜ ਮਸਤਕ ਨੂੰ ਲਾਵਾਂ ਤੇ ਸਾਡਾ ਵੀ ਪਾਰ ਉਤਾਰਾ, ਹਾਂ ਕੁਰਬਾਨੇ ਜਾਉਂ ਤਨਾ ਕਿ ਲੈਣ ਜੋ ਤੇਰਾ ਨਾਮ, ਮੈਂ ਉਹਨਾਂ ਤੋਂ ਕੁਰਬਾਨ ਜਾਂਦਾ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ, ਤੇ ਗੁਰੂ ਅਰਜਨ ਸਾਹਿਬ ਮਹਾਰਾਜ ਜਪਣ ਵਾਲਿਆਂ ਦੀ ਵਡਿਆਈ ਵਿੱਚ ਸ਼ਬਦ ਉਚਾਰਨ ਕਰਦੇ ਨੇ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਹਿ ਮਿਟਾਵੋ, ਸਿਮਰੋ ਜਾਸ ਬਿਸੰਬਰ ਏਕਾ,
ਨਾਮ ਜਪਤ ਅਗੰਤ ਅਨੇਕਾ ਬੇਦ ਪ੍ਰਾਣ ਸਿਮਰਤ ਸੁਧਾਕਰ ਕਿੰਨੇ ਰਾਮ ਨਾਮ ਇੱਕ ਅੱਖਰ ਕਿਨਕਾ ਏਕ ਜਿਸ ਜੀਵ ਸਾਵੈ ਤਾਂ ਕਿ ਮਹਿਮਾ ਗਣੀ ਨਾ ਆਵੇ ਕਾਂਖੀ ਇੱਕ ਦਰਸ ਤੁਹਾਰੋ ਨਾਨਕ ਉਨ ਸੰਗ ਮੋਹੇ ਉਧਾਰ ਇਹਨੇ ਮਹਾਨ ਬਣ ਜਾਂਦੇ ਕਬੀਰ ਸਾਹਿਬ ਨੂੰ ਪੁੱਛ ਕੇ ਵੇਖੋ ਵੀ ਇੱਕ ਨਾਮ ਜਪਣ ਵਾਲਾ ਤੁਹਾਡੀ ਨਜ਼ਰ ਵਿੱਚ ਕਿੰਨਾ ਕੁ ਮਹਾਨ ਹੈ ਕਿਉਂਕਿ ਗੁਰੂ ਨਾਨਕ ਸਾਹਿਬ ਮਹਾਰਾਜ ਕਿ ਮੈਂ ਉਹਨਾਂ ਤੋਂ ਕੁਰਬਾਨ ਜਾਂਦੇ ਜਿਹੜੇ ਵਾਹਿਗੁਰੂ ਤੇਰਾ ਨਾਮ ਲੈਂਦੇ ਨੇ ਤੇ ਕਬੀਰ ਸਾਹਿਬ ਪੁੱਛ ਉਹ ਕਹਿਣ ਲੱਗੇ ਵੀ ਮੈਂ ਤੇ ਕੁਝ ਨਹੀਂ ਕਰ ਸਕਦਾ ਬਸ ਇੰਨਾ ਕੁ ਕਰ ਸਕਦਾ ਨਾਮ ਜਪਣ ਵਾਲਿਆਂ ਵਾਸਤੇ ਜੇ ਕਿਤੇ ਕੋਈ ਬੰਦਾ ਸੁਪਨੇ ਵਿੱਚ ਬਰੜਾ ਕੇ ਵੀ ਵਾਹਿਗੁਰੂ ਦਾ ਪਰਮਾਤਮਾ ਦਾ ਨਾਮ ਲੈ ਲੈ ਕਈ ਵਾਰੀ ਸੁਪਨਾ ਵੇਖਦਾ ਨਾ ਬੰਦਾ ਤੇ ਸੁਪਨੇ ਵਿੱਚ ਪਤਾ ਨਹੀਂ ਕਿੱਥੇ ਦਾ ਕਿੱਥੇ ਪਹੁੰਚ ਜਾਂਦਾ ਕਈ ਵਾਰੀ ਡਰਾਉਣਾ ਜੇ ਸੁਪਨਾ ਆ ਜੇ ਤੇ ਗੁਰਮੁਖ ਪਿਆਰਿਆਂ ਦੀ ਰਸਨਾ ਤੋਂ ਵਾਹਿਗੁਰੂ ਨੀਚ ਸ਼ਬਦ ਨਿਕਲ ਆਉਂਦੇ ਸੁਪਨੇ ਵਿੱਚ ਕਬੀਰ ਸਾਹਿਬ ਕਹਿੰਦੇ ਨੇ ਜੇ ਕੋਈ ਸੁਪਨੇ ਵਿੱਚ ਵੀ ਬਰੜਾ ਕੇ ਰਾਮ ਦਾ ਨਾਮ ਲੈ ਲੈਂਦਾ ਹੈ ਨਾ ਤੇ ਕਹਿਣ ਲੱਗੇ ਮੈਂ ਉਹਦੇ ਵਾਸਤੇ ਕੁਝ ਨਹੀਂ ਕਰ ਸਕਦਾ ਪਰ ਇੱਕ ਕੰਮ ਕਰਿਆ ਜੇ ਮੇਰੇ ਸਰੀਰ ਦਾ ਚੰਮ ਲਾ ਕੇ ਉਹਦੀ ਜੁੱਤੀ ਬਣਾ ਕੇ ਨਾ ਤੇ ਜਿਹਨੇ ਸੁਪਨੇ ਵਿੱਚ ਰਾਮ ਦਾ ਨਾਮ ਲਿਆ ਸੀ ਉਹਦੇ ਚਰਨਾਂ ਵਿੱਚ ਪਾ ਦਿਆ ਜੇ ਕਿਉਂਕਿ ਮੇਰੇ ਸਰੀਰ ਦੇ ਚੰਮ ਦੀ ਜੁੱਤੀ ਉਹਦੇ ਚਰਨਾਂ ਵਿੱਚ ਪੈ ਜਾਏਗੀ ਉਹਦੇ ਚਰਨ ਮੇਰੇ ਚੰਮ ਨੂੰ ਛੋਣਗੇ ਤੇ ਮੇਰਾ ਵੀ ਭਲਾ ਹੋ ਜਾਏਗਾ ਕਬੀਰ ਸੁਪਨੇ ਹੂੰ ਬਰੜਾਏ ਕੇ ਜਿਹੇ ਮੁਖ ਨਿਕਸੇ ਰਾਮ ਤਾਂ ਕਿ ਪਗ ਕੀ ਪਨ ਹੀ ਮੇਰੇ ਤਨ ਕੋ ਚਾਮ ਇੰਨਾ ਮਹਾਨ ਜੇ ਗੁਰਮੁਖੋ ਜਿਹਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਵਸ ਗਿਆ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਇੱਕ ਸਿੱਖ ਹੋਇਆ ਭਾਈ ਲੱਖੂ ਜੀ ਜਿਹਨੇ ਲੋਕ ਉਸ ਵੇਲੇ ਸਿਧਰਾ ਜਾ ਕਹਿੰਦੇ ਸਨ ਕਮਲਾ ਜਾ ਕਹਿੰਦੇ ਸਨ ਝੱਲਾ ਜਾ ਕਹਿੰਦੇ ਸਮਾਂ ਨੇੜੇ ਪਈ ਮੈਂ ਜ਼ਿਆਦਾ ਲੰਬਾ ਸਾਖੀ ਵੱਲ ਨਹੀਂ ਜਾਵਾਂਗਾ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਸਿੱਖ ਨੇ ਇਹਨੇ ਬਚਨ ਕਿਹਾ ਸੀ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਮੈਂ ਤੁਹਾਡਾ ਹੁਕਮ ਮੰਨਿਆ ਤੁਸੀਂ ਕਿਹਾ ਸੀ ਵੀ ਸੰਗਤਾਂ ਦੀ ਸੇਵਾ ਕਰੋ ਸੰਗਤ ਅਰਦਾਸ ਕਰੇਗੀ ਤੇ ਭਾਈ ਬੁੱਧੂ ਤੇਰਾ ਆਵਾ ਪੱਕ ਜਾਏਗਾ ਮੈਂ ਸਭ ਕੁਝ ਕੀਤਾ ਹੈ ਪਰ ਆਵਾ ਕੱਚਾ ਕਿਉਂ ਨਿਕਲਿਆ ਤੇ ਮਹਾਰਾਜ ਜੀ ਨੇ ਬਚਨ ਪਤਾ ਹੈ ਕੀ ਕਿਹਾ ਸੀ ਕਹਿਣ ਲੱਗੇ ਭਾਈ ਬੁੱਧੂ ਜਿਸ ਬੰਦੇ ਨੂੰ ਤੂੰ ਕਮਲਾ ਜਾਣ ਕੇ ਝੱਲਾ ਜਾਣ ਕੇ ਗਰੀਬ ਜਾਣ ਕੇ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਸੀ ਨਾ ਕਹਿ ਦਿੱਤਾ ਸੀ ਵੀ ਗੁਰੂ ਦੀ ਸੰਗਤ ਵਿੱਚ ਤੇਰੇ ਵਾਸਤੇ ਕੋਈ ਥਾਂ ਨਹੀਂ ਕਹਿਣ ਲੱਗੇ ਸੱਚ ਜਾਣੀ ਉਹ ਤੇਰੀ ਨਜ਼ਰ ਵਿੱਚ ਕਮਲਾ ਹੈ ਤੇਰੀ ਨਜ਼ਰ ਵਿੱਚ ਝੱਲਾ ਹੈ ਤੇਰੀ ਨਜ਼ਰ ਵਿੱਚ ਗਰੀਬ ਹੈ ਸੱਚ ਜਾਣੀ ਉਰਗੇ ਵਰਗਾ ਤੇ ਮਹਾਨ ਬੰਦਾ ਹੀ ਕੋਈ ਪੁੱਛਿਆ ਜੀ ਉਹ ਕਿਉਂ ਕਹਿਣ ਲੱਗੇ ਉਹਦੇ ਰੋਮ ਰੋਮ ਵਿੱਚ ਪਰਮਾਤਮਾ ਦਾ ਨਾਮ ਵਸਿਆ ਹੈ ਤੇ ਜਿਹਦੇ ਰੋਮ ਰੋਮ ਵਿੱਚ ਪਰਮਾਤਮਾ ਦਾ ਨਾਮ ਵਸ ਜਾਏ ਉਹਦੀ ਰਸਨਾ ਤੋਂ ਨਿਕਲੇ ਹੋਏ ਬਚਨ ਬੁੱਧੂ ਜੀ ਉਹਨੂੰ ਮੇਰੀ ਗੱਲ ਛੱਡ ਰੱਬ ਵੀ ਨਹੀਂ ਉਟਾਲ ਸਕਦਾ ਉਸ ਬੰਦੇ ਦੀ ਭਾਈ ਲੱਖੂ ਨੇ ਕਹਿ ਦਿੱਤਾ ਸੀ ਗੁਰੂ ਅਰਜਨ ਸਾਹਿਬ ਮਹਾਰਾਜ ਤੇਰੇ ਸਿੱਖਾਂ ਨੂੰ ਧੱਕੇ ਮਾਰਨ ਵਾਲਿਆਂ ਦੇ ਕਦੀ ਆਵੇ ਨਹੀਂ ਉਹ ਫੱਕਦੇ ਕੱਚੇ ਰਹਿਣਗੇ ਤੇ ਜੇ ਉਹਨੇ ਬਚਨ ਕਹਿ ਦਿੰਦਾ ਪਰ ਕੱਚੇ ਰਹਿਣਗੇ ਉਹਦੀ ਰਸਨਾ ਤੇ ਨਿਕਲਿਆ ਹੋਇਆ ਬਹੁਤ ਤਿੰਨਾਂ ਕਾਲਾਂ ਵਿੱਚ ਸੱਚ ਨਹੀਂ ਕੋਈ ਮੋੜ ਸਕਦਾ ਇੰਨਾ ਮਹਾਨ ਹੈ ਨਾਮ ਜਪਣ ਵਾਲਾ ਇੰਨੀ ਉੱਚੀ ਅਵਸਥਾ ਵਿੱਚ ਵਿਚਰਨ ਵਾਲਾ ਤੇ ਮਹਾਰਾਜ ਜੀ ਕਹਿਣ ਲੱਗੇ ਸਿੱਖ ਕਹਿਣ ਲੱਗਾ ਭਾਈ ਬੁੱਧੂ ਵੀ ਮੇਰਾ ਕੀ ਬਣੇਗਾ ਕਹਿਣ ਲੱਗੇ ਕੋਈ ਗੱਲ ਨਹੀਂ ਤੂੰ ਵੀ ਸੰਗਤ ਦੀ ਸੇਵਾ ਕੀਤੀ ਹੈ ਤੂੰ ਵੀ ਗੁਰੂ ਦਾ ਹੁਕਮ ਮੰਨਿਆ ਤੈਨੂੰ ਵੀ ਘਾਟਾ ਨਹੀਂ ਪਏਗਾ ਆਵਾ ਤੇ ਕੱਚਾ ਹੀ ਰਹੇਗਾ ਪਰ ਤੇਰੀਆਂ ਇੱਟਾਂ ਕੱਚੀਆਂ ਵੀ ਪੱਕੇ ਦੇ ਭਾਅ ਵਿਕ ਜਾਣਗੀਆਂ ਬਚਨ ਭਾਈ ਲੱਖੂ ਦਾ ਵੀ ਸੱਚ ਹੋਏਗਾ ਤੇ ਜਿਹੜੀਆਂ ਅਰਦਾਸਾਂ ਸਿੱਖ ਸੰਗਤਾਂ ਨੇ ਕੀਤੀਆਂ ਨੇ ਵੀ ਸੱਚ ਹੋਏਗਾ ਤੇਰਾ ਘਾਟਾ ਵੀ ਪੂਰਾ ਹੋ ਜਾਏ ਮੇਰੇ ਕਹਿਣ ਦਾ ਭਾਵ ਗੁਰਮੁਖ ਇੰਨਾ ਕੁ ਵੀ ਜੇ ਅੱਜ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਪੈਂਦੇ ਨੇ ਵੀ ਮੈਂ ਉਹਨਾਂ ਤੋਂ ਕੁਰਬਾਨ ਜਾਣਾ ਜਿਹੜੇ ਵਾਹਿਗੁਰੂ ਜੀ ਤੇਰਾ ਨਾਮ ਜਪਦੇ ਨੇ ਤੇ ਸੱਚ ਜਾਣੇ ਜੇ ਜਿਹੜੇ ਨਾਮ ਜਪਦੇ ਨੇ ਉਹਨਾਂ ਦੀ ਬਰਾਬਰੀ ਕਰਨ ਵਾਲਾ ਕੋਈ ਨਹੀਂ ਉਹ ਹੀ ਗੁਰੂ ਘਰ ਦੇ ਵਿੱਚ ਪ੍ਰਵਾਨ ਨੇ ਉਹੀ ਪਰਮਾਤਮਾ ਦੇ ਘਰ ਦੇ ਵਿੱਚ ਪ੍ਰਵਾਨ ਨੇ ਐਸੇ ਸਿੱਖਾਂ ਨੂੰ ਮਾਣ ਦਿੰਦਿਆਂ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਬਚਨ ਕਿਹਾ ਸੀ ਬਸਤਾ ਟੁੱਟੀ ਝੁੰਪੜੀ ਚੀਰ ਸਭ ਛਿੰਨਾ ਜਾਤ ਨ ਪਤ ਨ ਆਦਰ ਉਦਿਆਨ ਪਰ ਮਹੀਨਾ ਮਿੱਤਰਨ ਇਠ ਤਨ ਰੂਪਹੀਣ ਕਿਸ ਸਾਕ ਨ ਸਿੰਨਾ ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ ਤਿਸਕੀ ਧੂੜ ਮਨ ਉਧਰੇ ਪ੍ਰਭ ਹੋਏ ਸੁਪਰਸਨਾ ਉਹ ਨਾਮ ਜਪਣ ਵਾਲਿਆਂ ਦੀ ਚਰਨ ਧੂੜੀ ਮਿਲ ਜਾਏ
ਤੇ ਬੰਦੇ ਦੀਆਂ ਕੁਲਾਂ ਦਾ ਪਾਰ ਉਤਾਰਾ ਹੋ ਜਾਂਦਾ। ਇਸੇ ਕਰਕੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਬਚਨ ਕਿਹਾ ਸੀ, ਜਿੰਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਅੱਜ ਦਾ ਹੁਕਮ ਹੈ ਹਉ ਕੁਰਬਾਨੇ ਜਾਉ ਮਿਹਰਬਾਨ, ਹਉ ਕੁਰਬਾਨੇ ਜਾਉ। ਹੇ ਪਰਮਾਤਮਾ, ਮੈਂ ਉਹਨਾਂ ਤੋਂ ਕੁਰਬਾਨ ਜਾਂਦਾ, ਉਹਨਾਂ ਤੋਂ ਸਦਕੇ ਜਾਂਦਾ। ਹਉ ਕੁਰਬਾਨੇ ਜਾਉ ਤਿੰਨਾ ਕੇ ਲੈਣ ਜੋ ਤੇਰਾ ਨਾਉ, ਕਿੰਨਾ ਤੋਂ? ਇਹ ਵਾਹਿਗੁਰੂ, ਜਿਹੜੇ ਗੁਰਮੁਖ ਪਿਆਰੇ ਤੇਰੇ ਨਾਮ ਨੂੰ ਲੈਂਦੇ ਨੇ, ਜਪਦੇ ਨੇ, ਲੈਣ ਚੋ ਤੇਰਾ ਨਾਉ ਤਿੰਨਾ ਕੇ ਹਾਂ ਸਦ ਕੁਰਬਾਨੇ ਜਾਓ। ਮੈਂ ਸਦਾ ਹੀ ਉਹਨਾਂ ਤੋਂ ਕੁਰਬਾਨੇ ਜਾਂਦਾ, ਸਦਾ ਹੀ ਉਹਨਾਂ ਕੋਲ ਸਦਕੇ ਜਾਂਦਾ। ਪਹਿਲੀ ਪੰਕਤੀ ਹੈ, ਇਹ ਤਨ ਮਾਇਆ ਪਾਹਿਆ ਪਿਆਰੇ ਲਿਤੜਾ ਲੱਭ ਰਹਿੰਦਾ। ਤੇ ਪੁੱਛਿਆ, ਮਹਾਰਾਜ ਜੀ ਕਿਰਪਾ ਕਰੋ, ਜੇ ਨਾਮ ਜਪਣ ਵਾਲੇ ਇੰਨੇ ਕੁ ਮਹਾਨ ਨੇ ਤੇ ਮਨੁੱਖਾਂ ਤੇ ਬਖਸ਼ਿਸ਼ ਕਰੋ, ਕਿਉਂ ਨੀ ਜਪਦੇ? ਕਿਉਂ ਨੀ ਤੁਹਾਡੇ ਪਾਸੇ ਵੱਲ ਤੁਰਦੇ? ਕਿਉਂ ਨੀ ਵਾਹਿਗੁਰੂ ਦੇ ਚਰਨਾਂ ਨਾਲ ਜੁੜਦੇ? ਤੇ ਗੁਰੂ ਨਾਨਕ ਸਾਹਿਬ ਪਤਾ ਕੀ ਕਹਿੰਦੇ ਨੇ? ਕਹਿਣ ਲੱਗੇ, ਇਹਨਾਂ ਤੇ ਦੋ ਚੀਜ਼ਾਂ ਨੇ ਬੜਾ ਆਪਣਾ ਪ੍ਰਭਾਵ ਪਾ ਲਿਆ, ਨਾਮ ਤੋਂ ਦੂਰ ਹੋ ਗਏ। ਪੁੱਛਿਆ ਜੀ, ਉਹ ਦੋ ਚੀਜ਼ਾਂ ਕਿਹੜੀਆਂ ਨੇ? ਮਹਾਰਾਜ ਕਹਿਣ ਲੱਗੇ, ਇੱਕ ਤੇ ਮਾਇਆ ਤੇ ਦੂਸਰਾ ਲੱਭ। ਦੋ ਸ਼ਬਦ ਬਾਣੀ ਵਿੱਚ ਨੇੜੇ ਆਉਂਦੇ ਨੇ, ਲੱਭ ਤੇ ਲੋਭ। ਲੋਭ ਦੇ ਅਰਥ ਨੇ ਲਾਲਚ, ਲੱਭ ਦੇ ਅਰਥ ਨੇ ਜ਼ਬਾਨ ਦਾ ਚਸਕਾ। ਕਹਿਣ ਲੱਗੇ, ਦੋ ਚੀਜ਼ਾਂ ਵਿੱਚ ਹੀ ਬੰਦਾ ਖਰਚਿਤ ਹੋ ਗਿਆ, ਇਹਨੂੰ ਨਾਮ ਹੀ ਭੁੱਲ ਗਿਆ, ਵਾਹਿਗੁਰੂ ਨਾਲ ਦੂਰ ਹੋ ਗਿਆ। ਇੱਕ ਤੇ ਮਾਇਆ ਨੇ ਇਹਦੇ ਤੇ ਬਹੁਤ ਪ੍ਰਭਾਵ ਪਾ ਲਿਆ ਜਪਣ ਦੇ। ਇਸੇ ਕਰਕੇ ਮਹਾਰਾਜ ਨੇ ਬਚਨ ਕਿਹਾ ਸੀ, ਮਾਇਆ ਮਨੋ ਨਾ ਵਿਸਰ, ਮੰਗੈ ਤੰਮਾ ਦਮ, ਸੋ ਪ੍ਰਭ ਚਿਤ ਨਾਵੀ ਨਾਨਕ ਨਹੀਂ ਕਰਮ। ਇੱਕ ਤੇ ਮਾਇਆ ਨੇ ਇਹਨੂੰ ਨਾਮ ਤੋਂ ਦੂਰ ਕਰ ਦਿੱਤਾ, ਦੂਸਰਾ ਲੱਭ। ਲੱਭ ਦੇ ਅਰਥ ਨੇ ਜ਼ਬਾਨ ਦੇ ਚਸਕੇ। ਕਲਯੁਗ ਜਿਸ ਵੇਲੇ ਤੁਹਾਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਹੈ ਨਾ, ਜਨਮ ਸਾਖੀ ਵਾਲੇ ਬੋਲ ਨੇ, ਬੜਾ ਭਿਆਨਕ ਰੂਪ ਧਾਰਨ ਕਰਕੇ, ਤੇ ਉਹਨੇ ਇੱਕ ਤੇ ਆਪਣੇ ਜ਼ਬਾਨ ਹੱਥ ਵਿੱਚ ਫੜੀ, ਤੇ ਭਾਈ ਮਰਦਾਨਾ ਜੀ ਨੇ ਇਹ ਪੁੱਛਿਆ ਸੀ, ਮਹਾਰਾਜ ਇਸ ਕਲਯੁਗ ਨੇ ਆਪਣੀ ਜ਼ਬਾਨ ਨੂੰ ਹੱਥ ਵਿੱਚ ਕਿਉਂ ਫੜਿਆ? ਤੇ ਮਹਾਰਾਜ ਜੀ ਨੇ ਜਵਾਬ ਦਿੱਤਾ ਸੀ, ਕਹਿਣ ਲੱਗੇ, ਇਹ ਕਲਯੁਗ ਹੈ ਤੇ ਕਲਯੁਗ ਲੋਕਾਂ ਦੇ ਜੀਵਾਂ ਦੀ ਇਹ ਹਾਲਤ ਦੱਸਦਾ ਪਿਆ। ਪੁੱਛਿਆ ਜੀ, ਇਹਦੀ ਹਾਲਤ ਕਿਹੜੀ ਦੱਸਦਾ ਕਲਯੁਗ ਦੇ ਜੀਵਾਂ ਦੀ? ਕਹਿਣ ਲੱਗੇ, ਜ਼ਬਾਨ ਇਸ ਕਰਕੇ ਹੱਥ ਵਿੱਚ ਪੜੀ ਵੀ ਕਲਯੁਗ ਦੇ ਪ੍ਰਭਾਵ ਦੇ ਹੇਠ ਆਣ ਕੇ ਲੋਕ ਨਾਮ ਤੋਂ ਭੁੱਲ ਜਾਣਗੇ, ਦੂਰ ਹੋ ਜਾਣਗੇ, ਕੇਵਲ ਜ਼ਬਾਨ ਦੇ ਚਸਕੇ ਵਿੱਚ ਹੀ ਲੱਗੇ ਰਹਿਣ। ਅੱਜ ਤੁਸੀਂ ਵੇਖੋ, ਇੰਡੀਆ ਦੇ ਵਿੱਚ ਵੇਖ ਲਓ, ਹੋਰ ਦੇਸ਼ਾਂ ਵਿਦੇਸ਼ਾਂ ਵਿੱਚ ਵੇਖੋ, ਮਨੁੱਖ ਨੂੰ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੇਵਲ ਖਾਣ ਦੀ ਫਿਕਰ ਹੀ ਰਹੇਗੀ, ਵੱਖਰ ਵੱਖਰੀਆਂ ਆਈਟਮਾਂ, ਵੱਖਰਾ ਵੱਖਰਾ ਖਾਣਾ ਪੀਣਾ। ਤੇ ਮਹਾਰਾਜ ਜੀ ਨੇ ਵੀ ਇਹਦਾ ਜ਼ਿਕਰ ਕੀਤਾ, ਖਾਣਾ ਪੀਣਾ ਹੱਸਣਾ ਸੌਣਾ, ਬਸ ਆਹ ਚੀਜ਼ਾਂ ਵਿਸਰ ਗਿਆ ਹੈ ਮਰਨਾ, ਖਸਮ ਵਿਸਾਰ ਖੁਆਰੇ ਕਿੰਨੇ ਤ੍ਰਿਗ ਜੀਵਨ ਨਹੀਂ ਰਹਿਣ। ਇੱਕ ਹੋਰ ਬਚਨ ਮਹਾਰਾਜ ਨੇ ਬਾਣੀ ਵਿੱਚ ਕਿਹਾ ਜੇ, ਬੰਦੇ ਦੀ ਹਾਲਤ ਕੀ? ਖਾਂਦਿਆਂ ਖਾਂਦਿਆਂ ਮੋਹ ਘਟਾ, ਪੈ ਨੰਦਿਆਂ ਸਭ ਅੰਗ, ਨਾਨਕ ਤ੍ਰਿਗ ਤਿਨਾ ਕਾ ਜੀਵਿਆ, ਜਿਨ ਸੱਚ ਨਾ ਲੱਗੋ ਰੰਗ। ਸਾਰੀ ਉਮਰ ਸਾਡੀ ਇਹਦੇ ਵਿੱਚ। ਮਹਾਰਾਜ ਕਹਿਣ ਲੱਗੇ, ਦੋ ਚੀਜ਼ਾਂ ਨੇ ਪ੍ਰਭਾਵ ਪਾ ਲਿਆ, ਇਹ ਤਨ ਮਾਇਆ ਪਾਹਿਆ ਪਿਆਰੇ ਲਿਤੜਾ ਲੱਭ ਰੰਗਾਏ, ਮੇਰੇ ਕੰਤ ਨਾ ਭਾਵੇ ਚੁਲੜਾ ਪਿਆਰੇ, ਕਿਉਂ ਤਨ ਸਿਜੇ ਜੇ। ਇਹ ਸਿੱਖਾ, ਜੇ ਤੇਰੇ ਸਰੀਰ ਦੇ ਉੱਤੇ ਦੋ ਚੀਜ਼ਾਂ ਨੇ ਪ੍ਰਭਾਵ, ਇਹੋ ਜਿਹਾ ਤੂੰ ਆਪਣੇ ਸਰੀਰ ਨੂੰ ਰੰਗ ਲਿਆ, ਇਹੋ ਜਿਹਾ ਚੋਲਾ ਪਾ ਲਿਆ, ਤੇ ਸੱਚ ਜਾਣੀ ਪਰਮਾਤਮਾ ਦੀ ਕਿਰਪਾ ਨਹੀਂ ਹੋਵੇਗੀ। ਉਸ ਪਰਮਾਤਮਾ ਨੂੰ ਇਹ ਜੀਵ ਰੂਪੀ ਇਸਤਰੀ ਦਾ ਇਹ ਚੋਲਾ ਚੰਗਾ ਨਹੀਂ ਲੱਗਦਾ, ਕਿਵੇਂ ਪਰਮਾਤਮਾ ਦੀ ਬਖਸ਼ਿਸ਼ ਮਿਲੇਗੀ? ਰਹਾਉ ਤੋਂ ਅਗਲੀ ਪੰਕਤੀ ਹੈ, ਕਾਇਆ ਰੰਗਣ ਜੇ ਥੀਆ ਪਿਆਰੇ, ਪਾਈਏ ਨਾਉ ਮਜੀਜ। ਕਹਿਣ ਲੱਗੇ, ਜੇ ਉਸ ਪਰਮਾਤਮਾ ਦੀ ਬਖਸ਼ਿਸ਼ ਲੈਣੀ ਆ, ਹਿਰਦੇ ਵਿੱਚ ਨਾਮ ਵਸਾਉਣਾ ਹੈ, ਤੂੰ ਵੀ ਚਾਹੁੰਦਾ ਵੀ ਲੋਕ ਤੈਨੂੰ ਤੋਂ ਕੁਰਬਾਨ ਜਾਣ, ਸਦਕੇ ਜਾਣ, ਤੇ ਫਿਰ ਆਪਣੀ ਕਾਇਆ ਦੇ ਉੱਤੇ ਮਾਇਆ ਦੀ ਪਾ ਲਾ, ਇਹਦੇ ਉੱਤੇ ਮਜੀਠ ਦਾ ਰੰਗ, ਨਾਮ ਦਾ ਰੰਗ ਚਾੜ। ਰੰਗਣ ਵਾਲਾ ਜੇ ਰੰਗਾ ਸਾਹਿਬ ਐਸਾ ਰੰਗਣਾ ਦੇਠ, ਰੰਗਣ ਵਾਲਾ ਗੁਰੂ ਹੋਵੇ, ਨਾਮ ਦਾ ਰੰਗ ਚਾੜਦਾ, ਤੇ ਸੱਚ ਜਾਣੀ ਜਿਹਦੇ ਤੇ ਨਾਮ ਦਾ ਰੰਗ ਚੜਦਾ ਹੈ ਨਾ, ਉਹਨਾਂ ਤੋਂ ਹੀ ਗੁਰੂ ਕੁਰਬਾਨ ਜਾਂਦਾ, ਉਹ ਹੀ ਵਾਹਿਗੁਰੂ ਦੇ ਘਰ ਦੇ ਵਿੱਚ ਬਲਹਾਰ ਜਾਂਦੇ, ਸਦਕੇ ਜਾਂਦੇ, ਉਹਨਾਂ ਤੇ ਪਰਮਾਤਮਾ ਦੀ ਬਖਸ਼ਿਸ਼ ਹੁੰਦੀ। ਤਾਂ ਹੀ ਮਹਾਰਾਜ ਨੇ ਬਚਨ ਕਿਹਾ ਸੀ, ਲਾਲ ਰੰਗ ਤਿਸ ਕੋ ਲੱਗਾ ਜਿਸ ਕਹਿ ਵੱਡ ਪਾਗਾ। ਤਾਂ ਹੀ ਮਹਾਰਾਜ ਨੇ ਬਚਨ ਕਿਹਾ ਸੀ, ਜਾਂ ਕੋ ਹਰ ਰੰਗ ਲਾਗੋ ਇਸ ਜੁਗਮ ਹੈ, ਸੋ ਕਹੀਅਤ ਹੈ ਸੂਰਾ, ਆਤਮ ਜੁਣਾ ਸਗਲ ਵਸਤ ਕੇ ਜਾਕਾ ਸਤਿਗੁਰ ਪੂਰਾ। ਜਿਨ ਕੇ ਚੋਲੇ ਰਤੜੇ ਪਿਆਰੇ, ਜਿਨ੍ਹਾਂ ਨੇ ਆਪਣੇ ਤਨ ਦੇ ਉੱਤੇ ਲਾਲ ਰੰਗ ਦੇ ਚੋਲੇ ਪਾ, ਲਾਲ ਰੰਗ ਤੋਂ ਭਾਵ ਹੈ ਨਾਮ ਨਾਲ ਆਪਣੇ ਤਨ ਨੂੰ ਰੰਗ ਲਿਆ,
ਨਾਮ ਦੇ ਨਾਲ ਮਨ ਨੂੰ ਰੰਗ ਲਿਆ, ਜਿਨ੍ਹਾਂ ਦੀ ਰਸਨਾ ਤੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਆਉਂਦਾ, ਜਿਹੜੇ ਗੁਰਬਾਣੀ ਨਾਲ ਜੁੜੇ ਨੇ, ਜਿਹੜੇ ਨਾਮ ਨਾਲ ਜੁੜੇ ਨੇ, ਜਿਨ ਕੇ ਚੋਲੇ ਰਤੜੇ ਪਿਆਰੇ ਕੰਤ ਤਿਨਾ ਕੇ ਪਾਸ, ਉਹਨਾਂ ਦੇ ਪਾਸ ਉਹਨਾਂ ਦੇ ਨੇੜੇ ਕੰਤ ਵਸਦੇ, ਪਰਮਾਤਮਾ ਵਸਦਾ। ਧੂੜ ਤਿਨਾ ਕੀ ਜੇ ਮਿਲੇ ਜੀ ਕਹੋ ਨਾਨਕ ਕੀ ਅਰਦਾਸ। ਕਈ ਵਾਰੀ ਇਹਦਾ ਬਸਰਾਮ ਜਿਹੜਾ ਨਾ ਸਾਡੇ ਕੋਈ ਗੁਰਸਿੱਖ ਇੱਥੇ ਵੀ ਲਾਉਂਦੇ, ਧੂੜ ਤਿਨਾ ਕੀ ਜੇ ਮਿਲੇ, ਉਹਨਾਂ ਨੂੰ ਕਹਿੰਦੇ ਜੀ ਕਹੋ ਨਾਨਕ ਕੀ ਅਰਦਾਸ। ਦੋਨੇ ਜਗ੍ਹਾ ਤੇ ਚਲੋ ਜੇ ਅਰਥ ਤੁਹਾਡੇ ਮਾਇੰਡ ਵਿੱਚ ਹੈ ਨੇ ਤੇ ਇਹਨੂੰ ਆਪਾਂ ਪੜ੍ਹ ਸਕਦੇ ਹਾਂ, ਪਰ ਇੱਥੇ ਜੋ ਗੁਰਬਾਣੀ ਦੇ ਵਿੱਚ ਸਾਡੇ ਜ਼ਿਆਦਾਤਰ ਵਿਦਵਾਨ ਪੁਰਾਣੇ ਧੂੜ ਤਿਨਾ ਕੀ ਜੇ ਮਿਲੇ ਜੀ, ਉਹਨਾਂ ਨੂੰ ਇੱਥੇ ਆਣ ਕੇ ਬਸਰਾਮ ਕਹੋ ਨਾਨਕ ਕੀ ਅਰਦਾਸ, ਆਪੇ ਸਾਜੇ ਆਪੇ ਰੰਗੇ। ਹੁਣ ਬੰਦੇ ਦੇ ਵਸ ਵਿੱਚ ਨਹੀਂ, ਇਹ ਤੇ ਪਰਮਾਤਮਾ ਦੇ ਹੱਥ ਵਿੱਚ ਹੈ, ਜਿਹਦੇ ਤੋਂ ਨਦਰ ਸਵੱਲੀ ਕਰ ਦਿੰਦਾ ਹੈ ਉਹ ਨਾਮ ਦੇ ਰੰਗ ਵਿੱਚ ਰੰਗੇ ਜਾਂਦੇ ਨੇ। ਆਪੇ ਨਦਰ ਕਰੇ, ਜਿਨ੍ਹਾਂ ਤੇ ਵਾਹਿਗੁਰੂ ਦੀ ਨਜ਼ਰ ਹੋ ਜਾਂਦੀ ਨਾ ਉਹਨਾਂ ਦੇ ਹਿਰਦੇ ਵਿੱਚ ਹੀ ਨਾਮ ਵਸਦਾ ਜੇ, ਨਾਨਕ ਕਾਮਣ ਕੰਤਾ ਭਾਵੇ ਆਪੇ ਹੀ ਰਹੇ, ਜਿਹਦੇ ਤੇ ਬਖਸ਼ਿਸ਼ ਕਰਕੇ ਨਾਮ ਵਿੱਚ ਜੋੜ ਦਿੰਦਾ ਹੈ ਉਹਨਾਂ ਨੂੰ ਆਪਣੇ ਚਰਨਾਂ ਨਾਲ ਜੋੜ ਲੈਂਦਾ। ਸਤਿਗੁਰੂ ਕਿਰਪਾ ਕਰ, ਤੁਸੀਂ ਵੱਡਿਆਂ ਭਾਗਾਂ ਵਾਲਿਓ, ਰੋਜ਼ ਆਪਣੇ ਤਨ ਦੇ ਚੋਲੇ ਨੂੰ ਨਾਮ ਵਿੱਚ ਰੰਗਣ ਵਾਸਤੇ ਗੁਰੂ ਜੀ ਹਜ਼ੂਰੀ ਵਿੱਚ ਆਣ ਕੇ ਬੈਠਦੇ, ਬਾਣੀ ਸੁਣ ਕੇ ਨਾਮ ਦੇ ਆਪਣੇ ਚੋਲੇ ਨੂੰ ਰੰਗ ਰਹਿ ਜੇ, ਮਹਾਰਾਜ ਜੀ ਦਾ ਕੀਰਤਨ ਸੁਣ ਕੇ ਆਪਣੇ ਤਨ ਦੇ ਚੋਲੇ ਨੂੰ ਰੰਗ ਰਹਿ ਜੇ, ਇਸੇ ਤਰ੍ਹਾਂ ਜੁੜੇ ਰਹੀਏ ਤਾਂ ਕਿ ਸਾਡੇ ਤੋਂ ਵੀ ਮਹਾਰਾਜ ਜੀ ਸਦਕੇ ਜਾਣ, ਅਸੀਂ ਵੀ ਗੁਰੂ ਤੋਂ ਸਦਕੇ ਜਾਈਏ। ਇਹਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਬਖਸ਼ ਦੇਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਿਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਾਹਿ ਸੇਤੀ, ਮਨ ਵਜਿਆ ਵਧਾਈਆ, ਰਾਗ ਰਤਨ ਪਰਿਵਾਰ ਪਰਿਆ, ਸ਼ਬਦ ਗਾਵਣ ਆਈਆ, ਸ਼ਬਦੋ ਤਾਂ ਗਾਵਹੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹੇ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਇਹ ਮਨ ਮੇਰੇ ਆ, ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੂਖ ਸਭ ਵਿਸਾਰਣਾ, ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਣਾ, ਸਭਨਾ ਗਲਾ ਸਮਰੱਥ ਸਵਾਮੀ, ਸੋ ਕਿਉਂ ਮਨੋ ਵਿਸਾਰੇ, ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਹੀਂ, ਘਰ ਤੇਰਾ ਹੈ ਘਰ ਤਾਂ ਤੇਰਾ, ਸਭ ਕੁਛ ਹੈ ਜਿਸ ਦੇਹੇ ਸੋ ਪਾਵੈ, ਸਦਾ ਸਿਵ ਸਲਾਹ ਤੇਰੀ, ਨਾਮ ਮਨ ਵਸਾਵਾ, ਨਾਮ ਜਨ ਕੈ ਮਨ ਵਸਿਆ, ਵਾਜੇ ਸ਼ਬਦ ਘਨੇਰੇ ਕਾਹੇ ਨਾਨਕ, ਸੱਚੇ ਸਾਹਿਬ ਕਿਆ ਨਹੀਂ ਕਰਤੇ ਰਾਏ, ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆ, ਕਰ ਸਾਂਤ ਸੁਖ ਮਨਿਆਏ, ਵਸਿਆ ਜਿਨ ਇੱਛਾ ਸਭ ਪੁਜਾਈਆ, ਸਦਾ ਕੁਰਬਾਨ ਕੀਤਾ ਗੁਰੂ ਵਿਟੋ, ਜਿਸ ਦਿਆ ਵਡਿਆਈਆ, ਕਾਹੇ ਨਾਨਕ ਸੁਣੋ ਸੰਤੋ ਸਭ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸਬਦ ਕਰ ਸੁਭਾਗਾ, ਕਰ ਸੁਭਾਗਾ ਸਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੋ ਤੁਧ ਵਸ ਕੀਤੇ, ਕਾਲ ਕੰਟ ਕੁਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕੋ, ਸੇ ਨਾਮ ਹਰ ਕੇ ਲਾਗੇ, ਕਹ ਨਾਨਕ ਤਹ ਸੁਖ ਹੋਵਾ, ਤਿਤ ਘਰੇ ਅਨਹਦ ਵਾਜੇ, ਅਨ ਦਸਨਾ ਵਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਪਾਇਆ ਉਤਰੇ, ਸਗਲ ਵਸੂਰੇ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਪੈ ਸਰਸੇ, ਪੂਰੇ ਗੁਰ ਤੇ ਜਾਣੀ, ਸੁਣ ਤੇ ਪਨੀਤ ਕਹਿਤੇ ਪਵਿੱਤੋ, ਸਤਿਗੁਰ ਰਹਿਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ ਸਲੋ, ਪਵਣ ਗੁਰੂ ਪਾਣੀ ਪਿਤਾ, ਮਾਤਾ ਤਰਤ ਮਹਾਤਮ, ਦਿਵਸ ਰਾਤ ਦੇ ਦਾਈ ਦਾਇਆ, ਖਿਲਾ ਸਗਲ ਜਗਤ ਜਗਿਆ।

ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਹ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕਾ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ ਅਰਜੁਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਜਿੱਠੇ ਸਭ ਲਿਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੂੰ ਦਿਆ ਵੇ ਧਾਏ ਸਭ ਥਾਈ ਹੋਏ ਸਹਿ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਟੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣਜਿਠ ਕੀਤਾ ਤਿੰਨਾਂ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪੜੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨੇ ਚੁਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇ ਸਾਸ ਸਤਸੰਗ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੇ ਚਿਤਾਵਨ ਕਾ ਸਦਕਾ ਸਰਬ ਸੁਖੋ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਤ ਹਰ ਸ਼ਰਿਆ ਦੇਖਤੇ ਫਤਿਹ ਬਿਰਧ ਕੀ ਪਾਇ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੀ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੰਗੇ ਜੁਗ ਹੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਰਨੀ ਵਾ ਮਤ ਉੱਚੇ ਮਤ ਪਤ ਕਾ ਰਾਖਾ ਆਪ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਤਾਰ ਜੀ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਛੋੜਿਆ ਗਿਆ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇਨ ਮਾਣਿਓ ਕੇ ਮਾਣ ਨਿਤਾਣਿਓ ਕੇ ਤਾਣ ਨਿਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਦੋਏ ਕਰ ਜੋੜ ਕਰੂੰ ਅਰਦਾਸ ਤੁਧ ਭਾਵੇ ਤਾਂ ਆਣੇ ਰਾਸ ਮਹਾਰਾਜ ਜੀ ਆਪ ਜੀ ਦੇ ਚਰਨਾਂ ਅਰਦਾਸ ਬੇਨਤੀ ਆਪ ਜੀ ਦੀ ਮਹਾਨ ਬਖਸ਼ਿਸ਼ ਹੋਈ ਅੰਮ੍ਰਿਤ ਵੇਲੇ ਆਪ ਜੀ ਨੇ ਆਪਣੇ ਤਖਤਾਂ ਤੇ ਪ੍ਰਕਾਸ਼ਮਾਨ ਹੋ ਕੇ ਸੰਗਤ ਨੂੰ ਦਰਸ਼ਨ ਦਿਦਾਰੇ ਬਖਸ਼ ਕੇ ਨਿਹਾਲ ਕੀਤਾ ਅੰਮ੍ਰਿਤ ਵੇਲੇ ਪਾਵਨ ਹਜ਼ੂਰੀ ਅੰਦਰ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਵਿੱਚ ਸੰਪੂਰਨ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਹੋਏ ਨੇ ਉਪਰੰਤ ਅੱਜ ਦੇ ਹੁਕਮਨਾਮੇ ਦੀਆਂ ਵਿਚਾਰਾਂ ਹੋਈਆਂ ਛੇ ਪੌੜੀਆਂ ਅਨੰਦ ਸਾਹਿਬ ਦੇ ਜਾ ਪਏ ਮਹਾਰਾਜ ਜੀ ਉਹ ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਵਿਚਾਰਾਂ ਕਰਦਿਆਂ ਆਪ ਜੀ ਦੀ ਸੇਵਾ ਸੰਭਾਲ ਕਰਦਿਆਂ ਹੋਈਆਂ ਬੇਅੰਤ ਬੇਅੰਤ ਭੁੱਲਾਂ ਬਖਸ਼ ਦੇਣੀਆਂ ਜੀ ਅੱਗੇ ਵਾਸਤੇ ਸਮਰਥ ਬਖਸ਼ਿਸ਼ ਕਰਨੀ ਸ਼ੁੱਧ ਗੁਰਬਾਣੀ ਗਾਇਨ ਕਰਨ ਦਾ ਬਾਲੂ ਤੋਂ ਬਖਸ਼ਿਸ਼ ਕਰਨਾ ਜੀ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ ਆਈਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਸਭਨਾਂ ਦੀਆਂ ਤਿਲ ਬੁਲਪੇਟਾਵਾਂ ਦਰ ਪ੍ਰਵਾਨ ਕਰਨੀਆਂ ਜੀ ਸਭਨਾਂ ਨੂੰ ਦਰਵ ਕਰੋ ਨਾਮ ਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰਨੀ ਮਹਾਰਾਜ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ ਕਰਨਾ ਜੀ ਸੁੱਖਾਂ ਦਾ ਪ੍ਰਕਾਸ਼ ਕਰਨਾ ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ ਮਹਾਰਾਜ ਜੀ ਉਹ ਬੇਅੰਤ ਸੰਗਤਾਂ ਦੂਰ ਦੁਰਾਡੇ ਬੈਠੇ ਘਰਾਂ ਵਿੱਚ ਲਾਈਵ ਗੁਰਬਾਣੀ ਦੇ ਜਾਪ ਸਰਵਣ ਕਰ ਰਹੀਆਂ ਹਨ ਜਾਪ ਸਰਵਣ ਕਰਦੇ ਆਪ ਜੀ ਦਾ ਧੰਨਵਾਦ ਕਰਦਿਆਂ ਬੇਅੰਤ ਮੈਂ ਗੁਰੂ ਘਰ ਵਾਸਤੇ ਗੁਰੂ ਘਰ ਦੇ ਸੇਵਾਦਾਰਾ ਸਿੰਘਾਂ ਵਾਸਤੇ ਆਲਣ ਭੇਟਾ ਕੀਤੀ ਮਹਾਰਾਜ ਜੀ ਸਾਰੀ ਸੰਗਤੀ ਹਾਰੀ ਦਰ ਪ੍ਰਵਾਨ ਕਰਨੀ ਸਭਨਾਂ ਦੀ ਮਾਇਆ ਸਫਲੀ ਕਰਨੀ ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਜੀ ਆਪ ਜੀ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਪਵਿੱਤਰ ਕੜਾ ਪ੍ਰਸ਼ਾਦ ਦੀ ਤੀਗ ਹਾਜ਼ਰ ਦਰ ਪ੍ਰਵਾਨ ਵੇ ਪ੍ਰਵਾਨ ਵੇ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਸ਼ਕੇ ਆਪਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸੰਗਤਾਂ ਨੂੰ ਕਿਰਤਾਰਤ ਕਰੋ ਅਤੇ ਚੱਲ ਰਹੇ ਲੜੀਵਾਰ ਸਹਿਜ ਪਾਠ ਕਰਨ ਦੀ ਆਗਿਆ ਬਖਸ਼ਿਸ਼ ਕਰੋ ਜੀ ਸਹੀ ਗੁਰਮੁਖ ਪਿਆਰੇ ਮਿਲਣਾ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤਾ ਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਅਗਿਆ ਭਈ ਅਕਾਲ ਕੀ ਤਬਹਿ ਚਲਾਇਓ
ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾ ਕੀ ਜੋ ਪ੍ਰਭ ਕੋ ਮਿਲ ਬੋ ਚਾਹੇ

ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

جن پیدائش تو کیا سوئی دے آدھارو تجھ بن کون ہمارا

ਬਿਲਾਵਲ ਮਹੱਲਾ ਪਹਿਲਾ ਥਿੱਤੀ ਘਰ ਦਸਵਾਂ ਜਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਏਕਮ ਏਕੰਕਾਰ ਨਿਰਾਲਾ ਅਮਰ ਜੁਨੀ ਜਾਤ ਨ ਜਾਲਾ ਅਗਮ ਅਗੋਚਰ ਰੂਪ ਨ ਰੇਖਿਆ ਖੋਜਤ ਖੋਜਤ ਘਟ ਘਟ ਦੇਖਿਆ ਜੋ ਦੇਖ ਦਿਖਾਵਾ

ਸਾਸੂ ਚਾ ਸਦਾ ਨਾਨਕ ਗੁਰ ਸ਼ਬਦ ਝਗਰ ਨਿਬੇਰੋ। ਸੰਤ ਬਿਲਾਵਲ ਮਹਲਾ ਚੌਥਾ ਮੰਗਲ ਏਕ ਓਂਕਾਰ ਸਤਿਗੁਰ ਪ੍ਰਸਾਦ। ਮੇਰਾ ਹਰ ਪ੍ਰਭ ਸਿਜੈ ਆਇਆ ਮਨ ਸੁਖ ਸਮਾਣਾ ਰਾਮ, ਗੁਰ ਤੁਠੈ ਹਰ ਪ੍ਰਪਾਇਆ ਰੰਗ ਰਲੀਆ ਮਾਣਾ ਰਾਮ, ਵਡ ਭਾਗੀਆ ਸੁਹਾਗਣੀ ਹਰ ਮਸਤਕ ਮਾਣਾ ਰਾਮ, ਹਰ ਪ੍ਰਭ ਹਰ ਸੁਹਾਗ ਹੈ ਨਾਨਕ ਮਨ ਭਾਣਾ ਰਾਮ। ਨਿਮਾਣਿਆ ਹਰ ਮਾਣ ਹੈ ਹਰ ਪ੍ਰਭ ਹਰਿ ਆਪੈ ਰਾਮ, ਗੁਰਮੁਖ ਆਪ ਗਵਾਇਆ ਨਿਤ ਹਰ ਹਰ ਜਾਪੈ ਰਾਮ, ਮੇਰਾ ਹਰ ਪ੍ਰਭਾਵ ਸੁਖ ਰਹਿ ਹਰ ਰੰਗ ਹਰ ਆਪੈ ਰਾਮ, ਜਨ ਨਾਨਕ ਸਹਿਜ ਮਿਲਾਇਆ ਹਰ ਰਸ ਹਰ ਤ੍ਰਾਪੈ ਰਾਮ। ਮਾਨਸ ਜਨਮ ਹਰ ਪਾਈਐ ਹਰ ਰਾਵਣ ਮੇਰਾ ਰਾਮ।

ਸਫਲ ਜਨਮ ਹਰ ਪਾਇਆ ਨਾਨਕ ਪ੍ਰਭ ਕੀ ਨਾ ਰਾਮ ਬਿਲਾਵਲ ਮਹਿਲਾ ਚੌਥਾ ਸਲੋਕ ਹਰ ਸੱਜਣ ਲੋੜ ਲੋ ਮਨ ਵਸੈ ਵਡ ਭਾਗ ਗੁਰਪੁਰੇ ਵੇਖਾ ਲਿਆ ਨਾਨਕ ਹਰ ਲਿਵਲਾਗ ਚੰਤ ਮੇਰਾ ਹਰ ਪ੍ਰਭ ਰਾਵਣ ਆਇਆ ਹੋ ਮੈਂ ਵਿਖਾ ਗੇ ਰਾਮ ਗੁਰਮਤਾ ਮਿਟਾਇਆ ਹਰ ਹਰ ਲਿਵਲਾਗੇ ਰਾਮ ਅੰਤਰ ਕਮਲ ਪ੍ਰਗਾਸਿਆ ਗੁਰਗਿਆਨੀ ਜਾਗੇ ਰਾਮ ਜਨ ਨਾਨਕ ਪ੍ਰਪਾਇਆ ਪੂਰੇ ਵਡ ਪਾਗੇ ਰਾਮ ਹਰ ਪ੍ਰਭ ਹਰ ਮਨ ਪਾਇਆ ਹਰ ਨਾਮ ਵਧਾਈ ਰਾਮ ਗੁਰਪੂਰੇ ਪ੍ਰਪਾਇਆ ਹਰ ਹਰ ਲਿਵਲਾਈ ਰਾਮ ਅਗਿਆਨ ਅੰਧੇਰਾ ਕੱਟਿਆ ਜੋਤ ਪ੍ਰਗਟੀ ਆਈ ਰਾਮ ਜਨ ਨਾਨਕ ਨਾਮ ਅਧਾਰੈ ਹਰ ਨਾਮ ਸਮਾਈ ਰਾਮ ਧਨ ਹਰ ਪ੍ਰਭਾ ਪਿਆਰੈ ਰਾਵੀਆ ਜਾਂ ਹਰ ਪ੍ਰਭ ਭਾਈ ਰਾਮ ਅੱਖੀ ਪ੍ਰੇਮ ਕਸਾਈਆ ਜੋ ਬਿਲਕ ਮਸਾਈ ਰਾਮ ਗੁਰਪੁਰੇ ਹਰ ਮੇਲਿਆ ਹਰਸ ਅਗਾਈ ਰਾਮ ਜਾਂ ਨਾਨਕ ਨਾਮ ਵਿਗਸਿਆ ਹਰ ਹਰ ਲਿਵਲਾਈ ਰਾਮ ਹਮ ਮੂਰ ਮੁਕਤ ਮਿਲਾਇਆ ਹਰ ਕਿਰਪਾ ਧਾਈ ਰਾਮ ਧਨ ਧਨ ਗੁਰੂ ਸਭਾ ਸਹਿ ਜਿਨ ਹਉ ਮੈਂ ਮਾਰੀ ਰਾਮ ਜਿਨ ਵਡ ਭਾਗੀਆ ਵਡ ਭਾਗ ਹੈ ਹਰ ਹਰ ਉਰ ਧਾਰੀ ਰਾਮ ਜਨ ਨਾਨਕ ਨਾਮ ਸਲਾਹੇ ਤੂੰ ਨਾਮੇ ਬਲਿਹਾਰੀ ਰਾਮ ਬਿਲਾਵਲ ਮਹਲਾ ਪੰਜਵਾਂ ਚੰਤ ਇੱਕ ਓਂਕਾਰ ਸਤਿਗੁਰ ਪ੍ਰਸਾਦ ਮੰਗਲ ਸਾਜ ਭਇਆ ਪ੍ਰਭ ਆਪਣਾ ਮੰਗਲ ਸਾਜ ਭਇਆ ਪ੍ਰਭ ਆਪਣਾ ਗਾਇਆ ਰਾਮ ਅਬਨਾਸੀ ਵਰ ਸੁਣਿਆ ਮਨ ਉਪਜੈ ਚਾਇਆ ਰਾਮ ਮਨ ਪ੍ਰੀਤ ਲਾਗੈ ਵਡਾ ਭਾਗੈ ਕਾ ਮਿਲਿਐ ਪੂਰਨ ਪਤੇ ਸਹਿਜੇ ਸਮਾਈਐ ਗੋਬਿੰਦ ਪਾਈਐ ਦੇਹੋ ਸਖੀਐ ਮੋਹਿ ਮਤੇ ਨਿਰਣ ਠਾਡੀ ਕਰੋ ਸੇਵਾ ਪ੍ਰਭ ਕਮਨ ਯੁਗਤੀ ਪਾਇਆ ਬਿਨਵੰਤ ਨਾਨਕ ਕਰੋ ਕਿਰਪਾ ਲਹਿ ਮੋਹਿ ਲੜ ਲਾਇਆ ਭਇਆ ਸਮਾਹੜਾ ਹਰ ਰਤਨ ਵਿਸਾਹਾ ਰਾਮ ਖੋਜੀ ਖੋਜ ਰਦਾ ਹਰ ਸੰਤਨ ਪਾਹਾ ਰਾਮ ਮਿਲੇ ਸੰਤ ਪਿਆਰੇ ਦਇਆ ਧਾਰੇ ਕਥਾ ਕਥ ਵਿਚਾਰੋ ਇੱਕ ਚਿੱਤ ਇੱਕ ਮਨ ਧਿਆਏ ਸੁਆਮੀ ਲਾਏ ਪ੍ਰੀਤ ਪਿਆਰੋ ਕਰ ਜੋੜ ਪ੍ਰਾਪੈ ਕਰ ਬਿਨੰਤੀ ਮਿਲੈ ਹਰ ਜਸ ਲਾਹਾ ਬਿਨਵੰਤ ਨਾਨਕ ਦਾਸ ਤੇਰਾ ਮੇਰਾ ਪ੍ਰਾਵਿਆ ਗਾਮੇ ਅਥਾਹ ਸਾਹਾ ਅਟਲ ਗਣਿਆ ਪੂਰਨ ਸੰਜੋਗੋ ਰਾਮ ਸੁਖ ਹੈ ਸਮੂਹ ਭਇਆ ਗਿਆ ਵਿਜੋਗੋ ਰਾਮ ਮਿਲ ਸੰਤਿਆਏ ਪ੍ਰਭ ਧਿਆਏ ਬਣੇ ਅਚਰਜਿਆਂ ਜੀਆਂ ਮੇਲੇ ਕਤਰ ਹੋਏ ਸਹਿਜ ਢੋ

ਹਰਿ ਉਤਮ ਹਰ ਪ੍ਰਭ ਗਾਵਿਆ ਕਰਨਾਥ ਬਿਲਾ ਬਲਰਾਗ ਉਪਦੇਸ਼ ਗੁਰੂ ਸੁਣ ਮੰਨਿਆ ਧੁਰ ਮਸਤਕ ਪੂਰਾ ਭਾਗ ਸਭ ਦਿਨ ਸਰਾਇਣ ਗੁਣ ਉਚਰੈ ਹਰ ਹਰ ਹਰ ਉਰ ਲਿਵ ਲਾਗ ਸਭ ਤਨ ਮਨ ਹਰਿਆ ਹੋਇਆ ਮਨ ਖਿੜਿਆ ਹਰਿਆ ਬਾਗ ਗਿਆਨ ਅੰਧੇਰਾ ਮਿਟ ਗਿਆ ਗੁਰ ਚਾਨਣ ਗਿਆਨ ਚਿਰਾਗ ਜਨ ਨਾਨਕ ਜੀਵੈ ਦੇਖ ਹਰ ਇੱਕ ਨਿਮ ਘੜੀ ਮੁਖ ਲਾਗ ਮਹੱਲਾ ਤੀਜਾ ਬਿਲਾਵਲ ਤਾਬੀ ਕੀਜੀਐ ਜਬ ਮੁਖ ਹੋਵੈ ਨਾਮ ਰਾਗ ਨਾਗ ਸਭ ਸੋਹਣੇ ਜਾ ਲਾਗੈ ਸਹਿ ਧਿਆਨ।

ਇਸ ਯੁਗ ਮੈਂ ਭਗਤੀ ਹਰਤਨ ਖਟਿਆ ਹੋਰ ਸਭ ਜਗਤ ਭਰਮ ਭੁਲਾਇਆ ਗੁਰਪ੍ਰਸਾਦੀ ਨਾਮ ਮਨ ਵਸਿਆ ਅੰਧ ਨਾਮ ਧਿਆਇਆ ਵਿਖਿਆ ਮੈਂ ਉਦਾਸ ਹੈ ਹਉ ਮੈਂ ਸਭ ਜਲਾਇਆ ਆ ਕਰਿਆ ਕੁਲ ਉਦਰੇ ਧਨ ਜਣੇ ਦੀ ਮਾਇਆ ਸਦਾ ਸਹਿਜ ਸੁਖ ਮਨ ਵਸਿਆ ਸੱਚੇ ਸਿਉ ਲਿਵਲਾਇਆ ਬ੍ਰਹਮਾ ਵਿਸ਼ਨ ਮਹਾਂਦੇਵ ਤ੍ਰੈ ਗੁਣ ਭੁੱਲੇ ਹਉ ਮੈਂ ਮੋਹ ਵਧਾਇਆ ਪੰਡਿਤ ਪੜ ਪੜ ਮੁਨੀ ਭੁੱਲੇ ਦੂਜੇ ਭਾਏ ਚਿਤ ਲਾਇਆ ਜੋਗੀ ਜੰਗਮ ਸੰਨਿਆਸੀ ਭੁੱਲੇ ਵਿਣ ਗੁਰ ਤਤ ਨ ਪਾਇਆ ਮਨ ਮੁਖ ਸੁਖ ਦੁਖੀਏ ਸਦਾ ਪਰਮ ਭੁੱਲੇ ਤਿਨੀ ਬਿਰਸਾ

ਜੈ ਜਿਸ ਵਸ ਸਭ ਕਿਛੁ ਹੋਏ ਤਿਸ ਸਿਰੇ ਵੋ ਪ੍ਰਾਣੀਓ ਤਿਸ ਬਿਨੈ ਵਰ ਨ ਕੋਇ ਗੁਰਮੁਖ ਅੰਤਰ ਮਨ ਵਸੈ ਸਦਾ ਸਦਾ ਸੁਖ ਹੋਏ ਪੌੜੀ ਜਿਨੀ ਗੁਰਮੁਖ ਹਰਿ ਨਾਮ ਧਨ ਨਾ ਖੱਟਿਓ ਸੇ ਦੇਵਾਲੀਏ ਜੁਗ ਮਾਹੇ ਮੰਗਦੇ ਫਿਰੇ ਸਭ ਜਗਤ ਮੈਂ ਕੋਈ ਮੋਹ ਥੋਕ ਨਾ ਤਿੰਨ ਕਉ ਪਾਹੇ ਪਰਾਈ ਵਕੀਲੀ ਕਰੈ ਆਪਣੀ ਪ੍ਰਤੀਤ ਖੋਮਨ ਸਗਵਾ ਭੀ ਆਪ ਲਖਾਹੇ ਜਿਸ ਧਨ ਕਾਰਨ ਚੁਗਲੀ ਕਰੈ ਸੋ ਧਨ ਚੁਗਲੀ ਹੱਥ ਨਾ ਆਵੈ ਓਏ ਭਾਵੈ ਤਿੱਥੈ ਜਾਹੇ ਗੁਰਮੁਖ ਸੇਵਕ ਭਾਏ ਹਰ ਧਨ ਮਿਲੈ ਤਿੱਥੋ ਕਰਮਹੀਣ ਲੈ ਨਾ ਸਕੈ ਹੋਰ ਥੈ ਦੇਸ ਦੇ ਸੰਤਰ ਹਰ ਧਨ ਨਾਹੇ ਸਲੋਕ ਮਹਲਾ ਤੀਜਾ ਗੁਰਮੁਖ ਸੰਸਾ ਮੂਲ ਨਾ ਹੋਵੇ ਚਿੰਤਾ ਵਿੱਚੋਂ ਜਾਏ ਜੋ ਕਿਛੁ ਹੋਏ ਸੋ ਸੱਜਣੇ ਹੋਏ ਕਹਿਣਾ ਕਿਛੁ ਨਾ ਜਾਏ ਨਾਨਕ ਤਿਨਕਾ ਆਖਿਆ ਆਪ ਸੁਣੈ ਜੇ ਲਈਆ ਨ ਪੰਨੈ ਪਾਏ ਮਹਲਾ ਤੀਜਾ ਕਾਲ ਮਾਰ ਮਨ ਸਾਹਮਣੇ ਸਮਾਣੀ ਅੰਤਰ ਨਿਰਮਲ ਨਾ ਹੋ ਅਣਦਿਨ ਜਾਗੈ ਕਦੇ ਨਾ ਸੋ ਵੈਸਾ ਜੇ ਅੰਮ੍ਰਿਤ ਪੀਆਓ ਮਿੱਠਾ ਬੋਲੇ ਅੰਮ੍ਰਿਤ ਬਾਣੀ ਅਣਦਿਨ ਹਰ ਗੁਣ ਗਾਓ ਨਿਜ ਕਰ ਵਾਸਾ ਸਦਾ ਸੋਂਦੇ ਨਾਨਕ ਤਿਨ ਮਿਲਿਆ ਸੁਖ ਪਾਓ ਪੌੜੀ ਹਰ ਧਨ ਰਤਨ ਜਵੇਹਰੀ ਸੋ ਗੁਰ ਹਰ ਧਨ ਹਰ ਪਾਸੋ ਦੇਵਾਇਆ ਜੈ ਕਿਸੈ ਕਿਹੋ ਦਿਸ ਆਵੈ ਤਾਂ

ਤੇ ਸਹਾਰ ਧਨ ਕੀ ਵੰਡ ਹੱਥ ਆਵੇ ਜਿਸ ਨੂੰ ਕਰਤਾ ਹੈ ਧੁਰ ਲਿਖ ਪਾਇਆ ਇਸ ਹਰ ਧਨ ਕਾ ਕੋਈ ਸ਼ਰੀਕ ਨਾਹੀ ਕਿਸੇ ਕਾ ਖਤ ਨਾਹੀ ਕਿਸੇ ਕਾ ਸੀਵ ਬੰਨੈ ਰੋਲ ਨਾਹੀ ਜੇ ਕੋ ਹਰ ਧਨ ਕੀ ਵਕੀਲੀ ਕਰੇ ਤਿਸ ਕਾ ਮੋਹ ਹਰ ਚੌ ਕੁੰਡਾ ਵਿੱਚ ਕਾਲਾ ਕਰਾਇਆ ਹਾਰ ਕੇ ਦਿੱਤੇ ਨਾਲ ਕਿਸੇ ਜ਼ੋਰ ਵਕੀਲੀ ਨਾ ਚੱਲਈ ਦੇਹੋ ਦੇਹੋ ਨਿਤ ਨਿਤ ਚੜ੍ਹੈ ਸੁਵਾਇਆ ਸਲੋਕ ਮਹਲਾ ਤੀਜਾ ਜਗ ਚਲੰਦਾ ਰੱਖ ਲਾਏ ਆਪਣੀ ਕਿਰਪਾ ਧਾਰ ਜੇ ਤੁਆਰਾ ਉਭਰੈ ਤਿੱਤਾ ਲੈ ਉਬਾਰ ਸਤਿਗੁਰ ਸੁਖ ਵਿਕਾਲਿਆ ਸੱਚਾ ਸਬਦ ਵਿਚਾਰ ਨਾਨਕ ਵਰਨ ਸੁਜਈ ਹਰ ਬਿਨ ਬਖਸ਼ਣ ਹਾਰ ਮਹਲਾ ਤੀਜਾ ਹੋ ਮੈਂ ਮਾਇਆ ਮੋਹਣੀ ਦੂਜਾ ਲੱਗਾ ਜਾਏ ਨਾ ਏ ਮਾਰੀ ਨਾ ਮਰੈ ਨਾ ਏ ਵੱਟ ਵਿਕਾਏ ਗੁਰ ਕੈ ਸਬਦ ਪਰ ਜਾਲੀਐ ਤਾਂ ਏ ਵਿੱਚੋਂ ਜਾਏ ਤਨ ਮਨ ਹੋਏ ਉਜਲਾ ਨਾਮ ਸਹਿ ਮਨਿਆਏ ਨਾਨਕ ਮਾਇਆ ਕਾ ਮਾਰਨ ਸਬਦ ਹੈ ਗੁਰਮੁਖ ਪਾਇਆ ਜਾਏ ਪੌੜੀ ਸਤਿਗੁਰ ਕੀ ਵਡਿਆਈ ਸਤਿਗੁਰ ਦਿੱਤੀ ਧੁਰੋ ਹੁਕਮ ਬੁਝ ਨਿਸ਼ਾਨ ਪੁੱਤ ਪਾਤੀ ਜਾਵਾਈ ਸਕੀ ਅੱਗੋ ਪਿੱਛੋਂ ਟੋਲ ਡਿੱਠਾ ਲਾਹਿਓਨ ਸਭਨਾ ਕਾ ਅਭਿਮਾਨ ਜਿੱਥੇ ਕੋ ਵੇਖੈ ਤਿੱਥੇ ਮੇਰਾ ਸਤਿਗੁਰੂ ਹੋ ਹਰ ਬਖਸਿਓਸ ਸਭ ਜਹਾਨ ਜੇ ਸਤਿਗੁਰੂ ਨੂੰ ਮਿਲ ਮੰਨੇ ਸੁਹਲਤ ਪਲਤ ਸਿੱਜੈ ਜੇ ਵੇਮੁਖ ਹੋਵੇ ਸੋ ਫਿਰੈ ਭ੍ਰਿਸ਼ਟ ਥਾਨ ਜਨ ਨਾਨਕੈ ਵੱਲ ਹੋਵਾ ਮੇਰਾ ਸਵਾਮੀ ਹਰ ਸੱਜਣ ਪੁਰਖ ਸੁਜਾਨ ਪਾਉਂਦੀ ਭਿੱਤ ਦੇਖ ਸਭ ਆਏ ਪਏ ਸਤਿਗੁਰ ਕੀ ਪੈਰੀ ਲਾਏ ਹੁਣ ਸਭਨਾ ਕਿਹਾ ਮਨੋ ਕਿਉਂ ਗੁਮਾਨ ਸਲੋਕ ਮਹੱਲਾ ਪਹਿਲਾ ਕੋਈ ਵਾਹੇ ਕੋਲੁਣੈ ਕੋਈ ਪਾਏ ਖਲਿਆਨ ਨਾਨਕੇਵ ਨ ਜਾਪਈ ਕੋਈ ਖਾਏ ਨਿਦਾਨ ਜਿਸ ਮਨ ਵਸਿਆ ਤਰਿਆ ਸੋਏ ਨਾਨਕ ਜੋ ਭਾਵੈ ਸੋ ਹੋਏ ਪੌੜੀ ਪਾਰ ਬ੍ਰਹਮ ਦਿਆਲ ਸਾਗਰ ਧਾਰਿਆ ਗੁਰਪੁਰੈ ਮਿਹਰਬਾਨ ਭਰਮ ਪਉ ਮਾਰਿਆ ਕਾਮ ਕ੍ਰੋਧ ਬਿਕਰਾਲ ਦੁੱਧ ਸਵਾਰਿਆ ਅੰਮ੍ਰਿਤ ਨਾਮ ਨਿਧਾਨ ਕੰਠੁਰ ਧਾਰਿਆ ਨਾਨਕ ਸਾਧੂ ਸੰਗ ਜਨਮ ਮਰਨ ਸਵਾਰਿਆ ਸਲੋਕ ਮਹਲਾ ਤੀਜਾ ਜਿਨੀ ਨਾਮ ਵਸਾਰਿਆ ਕੂੜੇ ਕਹਿਣ ਕਹਨ ਪੰਚ ਚੋਰ ਤਿਨਾ ਘਰ ਮੋਹਿਨਾ ਹੋ ਮੈਂ ਅੰਦਰ ਸਨ ਸਾਕਤ ਮੁੱਠੇ ਦੁਰਮਤੀ ਹਰ ਰਸ ਨਾ ਜਾਣਨ ਜਿਨੀ ਅੰਮ੍ਰਿਤ ਭਰਮ ਲੁਟਾਇਆ ਬਿਕਸਿਓ ਚਰ ਚੰਨ ਦੁਸ਼ਟਾ ਸੇਤੀ ਪਿਰਹੜੀ ਜਨ ਜਨ ਸਿਓ ਵਾਦ ਕਰਨ ਨਾਨਕ ਸਾਕਤ ਨਰਕ ਮਹਿ ਜਮ ਬਧੇ ਦੁਖ ਸਹਨ ਪਈਆ ਕਿਰਤ ਕਮਾਉਂਦੇ ਜਿਵ ਰਾਖੈ ਤਿਵੈ ਰਹਨ ਮਹੱਲਾ ਤੀਜਾ ਜਿਨੀ ਸਤਿਗੁਰ ਸੇਵਿਆ ਤਾਣ ਤਾਣੇ ਤਿਸ ਸਾਸਗ੍ਰਾਸ ਦਾ ਮਨ ਵਸੈ ਜਮ ਜੋਹੇ ਨ ਸਕੈ ਤਿਸ ਹਿਰਦੈ ਹਰ ਹਰ ਨਾਮ ਰਸ ਕਬਲਾ ਸੇਵਕ ਤਿਸ ਹਰ ਦਾਸਾਂ ਕਾ ਦਾਸ ਹੋਏ ਪਰਮ ਪਦਾਰਥ ਤਿਸ ਨਾਨਕ ਮਨ ਤਨ ਜਿਸ ਪ੍ਰਭ ਵਸੈ ਹਉ ਸਤਿਗੁਰ ਬਾਣੈ ਤਿਸ ਜਿਨ ਕੋ ਪੂਰਵ ਲਿਖਿਆ ਰਸ ਸੰਤ ਜਨਾ ਸਿਓ ਤਿਸ ਪੌੜੀ ਜੋ ਬੋਲੇ ਪੂਰਾ ਸਤਿਗੁਰੂ ਸੋ ਪਰਮੇਸ਼ਰ ਸੁਣਿਆ ਸੋਈ ਵਰਤਿਆ ਜਗਤ ਮਹੇ ਘਟ ਘਟ ਮੁਖ ਭਣਿਆ ਬਵਡਿਆਈਆਂ ਸਾਹਿਬੈ ਨ ਜਾਹੀ ਗਣੀਆਂ ਸੱਚ ਸਹਿਜ ਆਨੰਦ ਸਤਿਗੁਰੂ ਪਾਸ ਸੱਚੀ ਗੁਰਮਣੀਆਂ ਨਾਨਕ ਸੰਸਵਾਰੇ ਪਾਰ ਬ੍ਰਹਮ ਸੱਚੇ ਜਿਉ ਬਣਿਆ ਸਲੋਕ ਮਹਲਾ ਤੀਜਾ ਆਪਣਾ ਆਪਣਾ ਪਛਾਣ ਨਹੀਂ ਹਾ ਪ੍ਰਭ ਜਾਤਾ ਦੂਰ ਗੁਰ ਕੀ ਸੇਵਾ ਵਿਸਰੀ ਕਿਉਂ ਮਨ ਰਹੇ ਹਜੂਰ ਮਨ ਮੁਖ ਜਨ ਗਵਾਇਆ ਝੂਠੇ ਲਾਲ ਚਕੂਰ ਨਾਨਕ ਬਖਸ਼ ਮਲਾਈਆਂ ਸੱਚੇ ਸ਼ਬਦ ਹਦੂਰ ਮਹਲਾ ਤੀਜਾ ਹਾਰ ਪ੍ਰਭ ਸੱਚਾ ਸੋਇਲਾ ਗੁਰਮੁਖ ਨਾਮ ਗੋਵਿੰਦ ਅਨੰਦ ਨਾਮ ਸਲਾਣਾ ਹਰ ਜਪਿਆ ਮਨ ਆਨੰਦ ਵਡਭਾਗੀ ਹਰ ਪਾਇਆ ਪੂਰਨ ਪਰਮਾਨੰਦ ਜਨ ਨਾਨਕ ਨਾਮ ਸਲਾਇਆ ਬਹੁੜ ਨ ਮਨ ਤਨ ਭੰਗ ਪੌੜੀ ਕੋਈ ਨਿੰਦਕ ਹੋਵੇ ਸਤਿਗੁਰੂ ਕਾ ਫਿਰ ਸਰਨ ਗੁਰਿਆਵੈ ਪਿਛਲੇ ਗੁਣੈ ਸਤਿਗੁਰ ਬਖਸ਼ ਲੈ ਸਤਸੰਗਤ ਜੇ ਨਾਲ ਰਲਾਵੈ ਜਿਉ ਮੀਂਹ ਉੱਠੈ ਗਲੀਆਂ ਨਾਲਿਆਂ ਟੋਬਿਆਂ ਕਾ ਜਲ ਜਾਏ ਪਵੈ ਵਿੱਚ ਸੁਰਸਰੀ ਮਿਲਤ ਪਵਿੱਤਰ ਪਾਵਨ ਹੋਏ ਜਾਵੈ ਇਹ ਵਡਿਆਏ ਸਤਿਗੁਰ ਨਿਰਵੈਰ ਵਿੱਚ ਜਿਤ ਮਿਲਿਆ ਤਿਸ ਨਾ ਭੁੱਖ ਉਤਰਾਏ ਹਰ ਸਾਂਤ ਤਾੜਿਆ ਵੈ ਨਾਨਕ ਇਹ ਚਰਜ ਦੇਖੋ ਮੇਰੇ ਹਰ ਸੱਚੇ ਸਾਕਾ ਜੇ ਸਤਿਗੁਰੂ ਨੂੰ ਮੰਨੈ ਸੁਸਭਨਾ ਭਾਵੈ ਸੁਧ ਬਿਲਾਵਲ ਬਾਣੀ ਭਗਤਾਂ ਕੀ ਕਬੀਰ ਜੀਓ ਕੀ ਏਕ ਓਂਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ ਹੈ ਸੋਏ ਸੰਸਾਰ ਪੇਖਣਾ ਰਹਿ ਨ ਕਉ ਪਈ ਹੈ ਰੇ ਸੁਧੇ ਸੁਧੇ ਬਰੇਕ ਚਲੋ ਤੁਮ ਨਤਰ ਕੁਦ ਕਾ ਦੇਵਾਈ ਹੈ ਰੇ ਰਹਾ
बारे बूढ़े तुरने पैया सब हो जमला जई है रे, मानस बफरा मूसा की नो मीच भलैया खई है रे, तन मन तार निर्धन मन नहीं था कि कछु न कानी रे, राजा प्रजा समकर मारे ऐसो काल बेडानी रे, हर के सेवक जो हर पाए तिनकी कथा निरारी रे, आवे न जाए न कबो मरते पार ब्रह्म सिंगारी रे, पुत्र कृत लक्ष्मी माया है तहो जे जानी रे, कह कबीर सुनो रे संतो मिल है सारंग पानी रे, बिलावल विद्या न परो बाद नहीं जानो, हर गुण कथत सुनो सुन।

ਗੌਂਡ ਚੌਪਦੇ ਮਹੱਲਾ ਚੌਥਾ ਘਰ ਪਹਿਲਾ ਜੋ ਮਨ ਅਪਸ ਜੋ ਮਨ ਚਿਤ ਆਸ ਰੱਖੇ ਹਰਿ ਉਪਰ ਤਾ ਮਨ ਚਿੰਦੇ ਅਨੇਕ ਅਨੇਕ ਫਲ ਪਾਈ ਹਾਰ ਜਾਣੇ ਸਭ ਕਿਛ ਜੋ ਜੀ ਵਰਤੇ ਸਭ ਘਾਲਿਆ ਕਿਸੇ ਦਾ ਇੱਕ ਤਿਲ ਨੰਗਵਾਈ ਹਾਰ ਤਿਸ ਕੀ ਆਸ ਕੀ ਜੈ ਮਨ ਮੇਰੇ ਜੋ ਸਭ ਮੈਂ ਸਵਾਮੀ ਰਿਹਾ ਸਮਾਈ ਮੇਰੇ ਮਨ ਆਸਾ ਕਰ ਜਗਦੀਸ਼ ਗੁਸਾਈ ਜੋ ਬਿਨ ਹਰਿਆ ਸਵਰ ਕਾਹੂ ਕੀ ਜੈ ਸਾਨੇ ਪਲਿਆਸ ਸਭ ਬਿਰਥੀ ਜਾਈ ਰਹਾਉ ਜੋ ਦਿਸੈ ਮਾਇਆ ਮੋਹ ਕੁਟੰਬ ਸਭ ਮਤ ਤਿਸ ਕੀ ਆਸ ਲਗ ਜਨਮ ਗਵਾਈ ਇਨਕਾ ਕਿਛ ਹਾਥ ਨਹੀਂ ਕਹਾ ਕਰੈ ਇਹ ਬਪੜੇ ਇਨਕਾ ਵਹਾਇਆ ਕਛ ਨ ਵਸਾਈ ਮੇਰੇ ਮਨ ਆਸ ਕਰ ਹਰ ਪ੍ਰੀਤਮ ਆਪਣੇ ਕੀ ਜੋ ਤੁਝ ਤਾਰੇ ਕਮਿਆਈ ਇਹ ਆਸ ਪਰਮਿਤਰੀ ਭਾਉ ਦੂਜਾ ਹੈ ਕਿਨ ਮੈਂ ਝੂਠ ਬਿਨ ਸਭ ਜਾਈ ਮੇਰੇ ਮਨ ਆਸਾ ਕਰ ਹਰ ਪ੍ਰੀਤਮ ਸਾਚੇ ਕੀ ਜੋ ਤੇਰਾ ਘਾਲਿਆ ਸਭ ਥਾਏ ਪਾਈ ਆਸਾ ਮਨਸਾ ਸਭ ਤੇਰੀ ਮੇਰਾ ਸਵਾਮੀ ਜੈਸੀ ਤੂੰ ਆਸ ਕਰਾਵੈ ਤੈਸੀ ਕੋ ਆਸ ਕਰਾਈ ਕਿਛ ਕਿਸੀ ਕੈ ਹਾਥ ਨਹੀਂ ਮੇਰੇ ਸਵਾਮੀ ਐਸੀ ਮੇਰੇ ਸਤਿਗੁਰ ਬੂਝ ਬੁਝਾਈ ਜਾਂ ਨਾਨਕੀ ਆਸ ਤੂੰ ਜਾਣੈ ਹਰ ਦਰਸ਼ਨ ਦੇਖ ਹਰ ਦਰਸ਼ਨ ਤ੍ਰਿਪਤਾਈ ਗੌਂਡ ਮਹੱਲਾ ਚੌਥਾ ਐਸਾ ਹਰ ਸੇਵੀ ਨੇ ਧਿਆਈ ਹੈ ਜੋ ਖਿਨ ਮੈਂ ਕਿਲਵਿਕ ਸਭ ਕਰੇ ਬਿਨਾ ਸਾ ਜੇ ਹਰ ਤਿਆਗੇ ਵਰਕੀ ਆਸ ਕੀ ਜੈ ਤਾਂ ਹਰ ਨੇ ਫਲ ਸਭ ਕਾਲ ਗਵਾਸਾ ਮੇਰੇ ਮਨ ਹਰ ਸੇਵ ਸੁਖ

ਮਾਤਾ ਜੀਵਤ ਮੁਕੰਦੇ ਮਰਤ ਮੁਕੰਦੇ ਤਾਕੇ ਸੇਵਕ ਕੋ ਸਦਾ ਆਨੰਦੇ ਰਹਾਓ ਮੁਕੰਦ ਮੁਕੰਦ ਹਮਾਰੇ ਪ੍ਰਾਨੰ ਜਪ ਮੁਕੰਦ ਮਸਤਕ ਨਿਸਾਨ ਨਿਸਨਾਨੰ ਸੇਵ ਮੁਕੰਦ ਕਰੈ ਬੈਰਾਗੀ ਸੋਈ ਮੁਕੰਦ ਦੁਰਬਲ ਤਨ ਲਾਦੀ ਏਕ ਮੁਕੰਦ ਕਰੈ ਉਪਕਾਰ ਹਮਰਾ ਕਹਾ ਕਰੈ ਸੰਸਾਰ ਮੇਟੀ ਜਾਤ ਹੋਏ ਦਰਬਾਰ ਤੂਹੀ ਮੁਕੰਦ ਜੋਗ ਜੁਗ ਤਾਰ ਉਪਜੋ ਗਿਆਨ ਹੁਆ ਪ੍ਰਗਾਸ ਕਰ ਕਿਰਪਾ ਲੀਨੇ ਕੀਟ ਦਾਸ ਕਹ ਰਵਿਦਾਸ ਅਬ ਤ੍ਰਿਸ਼ਨਾ ਚੂਕੀ ਜਪ ਮੁਕੰਦ ਸੇਵਾ ਤਾਹੂਕੀ ਗੌਂਡ ਜੋ ਉਹ 68 ਤੀਰਥ ਨਾਵੈ ਜੇ ਉਹ ਦਵਾਦਸ ਸਿਲਾ ਪੁਜਾਵੈ ਜੇ ਉਹ ਕੂਪ ਤਟਾ ਦੇਵਾਵੈ ਕਰੈ ਨੈਂਦ ਸਭ ਬਿਰਥਾ ਜਾਵੈ ਸਾਧਕਾ ਨਿੰਦਕ ਕੈਸੇ ਤਰੈ ਸਰ ਪਰ ਜਾਨੋ ਨਾਨਕ ਹੀ ਪਰੈ ਰਹਾਓ ਜੋ ਉਹ ਗ੍ਰਹਿਣ ਕਰੈ ਕੁਲਖੇਤ ਅਰਪੈ ਨਾਰ ਸਿਗਾਰ ਸਮੇਤ ਸਗਲੀ ਸਿਮਰਤ ਸਰਵਣੀ ਸੁਨੈ ਕਰੈ ਨਿੰਦ ਕਵਨੈ ਨਹੀਂ ਗੁਨੈ ਜੇ ਉਹ ਅਨਿਕ ਪ੍ਰਸਾਦ ਕਰਾਵੈ ਭੂਮ ਦਾਨ ਸੋਭਾ ਮੰਡਪ ਪਾਵੈ ਆਪਣਾ ਵਿਗਾਰ ਵਿਰਾਨਾ ਸਾਡੈ ਕਰੈ ਨਿੰਦ ਬਹੁ ਜੋਨੀ ਹਾਂਡੈ ਨਿੰਦਾ ਕਹਾ ਕਰੋ ਸੰਸਾਰਾ ਨਿੰਦਕ ਕਾ ਪ੍ਰਗਟ ਪਾਹਾਰਾ ਨਿੰਦਕ ਸੋਧ ਸਾਧ ਵਿਚਾਰਿਆ ਕਹਰ ਵਿਦਾਸ ਪਾਪੀ ਨਰਕ ਸਿਧਾਰਿਆ ਜੋੜ ਰਾਮ ਕਲੀ ਮਹੱਲਾ ਪਹਿਲਾ ਘਰ ਪਹਿਲਾ ਚੌਪਦੇ ਇੱਕ ਓਅੰਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰ ਗੁਰ ਪ੍ਰਸਾਦ ਕੋਈ ਪੜਤਾ ਸਹਿਸਾ ਕਿਰਤਾ ਕੋਈ ਪੜੈ ਪੁਰਾਨਾ ਕੋਈ ਨਾਮ ਜਪੈ ਜਪ ਮਾਲੀ ਲਾਗੈ ਤਿਸੇ ਧਿਆਨਾ ਅਭੀ ਕਭੀ ਕਿਛੁ ਨ ਜਾਣਾ ਤੇਰਾ ਏਕੋ ਨਾਮ ਪਛਾਨਾ ਨਾ ਜਾਣਾ ਹਰੇ ਮੇਰੀ ਕਵਨ ਗਤੇ ਹਮ ਮੂਰਖ ਅਗਿਆਨ ਨੀ ਸਰਨ ਪ੍ਰਭ ਤੇਰੀ ਕਰ ਕਿਰਪਾ ਰਾਖੋ ਮੇਰੀ ਲਾਜ ਪਤੇ ਰਹਾਓ ਕਭੂ ਜੀੜਾ ਉਬ ਚੜਤ ਹੈ ਕਭੂ ਜਾਏ ਪਿਆਲੇ ਲੋਭੀ ਜੀੜਾ ਥਿਰ ਨ ਰਹਿਤ ਹੈ ਚਾਰੇ ਕੁੰਡਾ ਪਾਲੇ ਮਰਨ ਲਿਖਾਏ ਮੰਡਲ ਮਹਿ ਆਏ ਜੀਵਨ ਸਾਝੈ ਮਾਈ ਏਕ ਚਲੈ ਹਮ ਦੇਖ ਸੁਹਾਮੀ ਪਾਹੇ ਬਲੰਤੀ ਆਈ ਨਾ ਕਿਸੀ ਕਾ ਮੀਤ ਨਾ ਕਿਸੀ ਕਾ ਭਾਈ ਨਾ ਕਿਸੈ ਬਾਪ ਨ ਮਾਈ ਪ੍ਰਣਵਤ ਨਾਨਕ ਜੇ ਤੂੰ ਦੇਵ ਹੈ ਅੰਤੇ ਹੋਏ ਸਖਾਈ ਰਾਮ ਕਲੀ ਮਹੱਲਾ ਪਹਿਲਾ ਸਰਬ ਜੋਤ ਤੇਰੀ ਪਸਰ ਰਹੀ ਜਹ ਜਹ ਦੇਖਾ ਤਹਿ ਨਰ ਹਰੀ ਜੀਵਨ ਤਲਬ ਨਿਵਾਰ ਸੁਆਮੀ ਅੰਧ ਕੂਪ ਮਾਇਆ ਮਨ ਗਾਡਿਆ ਕਿਉ ਕਰ ਉਤਰੋ ਪਾਰ ਸੁਆਮੀ ਰਹਾਓ ਜਹ ਪੀਤਰ ਕਟ ਪੀਤਰ ਵਸਿਆ ਬਾਹਰ ਕਾਹੇ ਨਾਹੀ ਤਿਨਕੀ ਸਾਰ ਕਰੇ ਨਿਤ ਸਾਹਿਬ ਸਦਾ ਚਿੰਤ ਮਨ ਮਾਹੀ ਆਪੇ ਨੇੜੈ ਆਪੇ ਦੂਰ ਆਪੇ ਸਰਬ ਰਿਹਾ ਭਰ ਪੂਰ ਸਤਿਗੁਰ ਮਿਲੇ ਅੰਧੇਰਾ ਜਾਏ ਜਹ ਦੇਖਾ ਤੈ ਰਿਹਾ ਸਮਾਏ ਅੰਤਰ ਸਹਿਸਾ ਬਾਹਰ ਮਾਇਆ ਨੈਣੀ ਲਾਗਸ ਬਾਣੀ ਪ੍ਰਣਵਤ ਨਾਨਕ ਦਾਸਨ ਦਾਸਾ ਪ੍ਰਤਾਪ ਹੈਗਾ ਪ੍ਰਾਣੀ ਰਾਮ ਕਲੀ ਮਹੱਲਾ ਪਹਿਲਾ ਜਿਤ ਦਰ ਵਸੈ ਕਵਨ ਦਰ ਕਹੀਐ ਦਰਾ ਭੀਤਰ ਦਰ ਕਵਨ ਲਹੈ ਜਿਸ ਦਰ ਕਾਰਣ ਫਿਰਾ ਉਦਾਸੀ ਸੋ ਦਰ ਕੋਈ ਆਏ ਕਹੈ ਕਿਨ ਬਿਦ ਸਾਗਰ ਤਰੀਐ ਜੀਵ ਤਿਆ ਨ ਮਰੀਐ ਰਹਾਓ
दुख दरवाजा रोह रखवाला आसा अंदेसा दोए पट जड़े माया जल खाई पानी कर बाद्या सत कै आसन पुरख रह किंते नामा अंत न जानिया तुम सर नाही अवर हरे ऊंचा नहीं कहना मन में रहना आपे जाने आप करे जब आसा अंदेसा तभी क्यों कर एक एक कहे आसा पीतर रहे निराशा तो नानक एक मिले इन बिद सागर तरिये जीवत आयो मरिए रहाओ दूजा तीजा राम कली महला पहला सुरत शब्द साखी मेरी सिंगी बाजे लोग सुने पत चोली मंगन कहताई भिख्या नाम पड़े बाबा गोरख जागे गोरख सो जिन गोए उठाली करते बार न लागे रहाओ पानी प्राण पवन बंद राखे चंद सूरज मुख दिए मरण जीवन को धरती दीनी एते गुण विसरे सद साधक अर जोगी जंगम पीर पुरुष बहुतेरे जे तन मिला ता कीरत आखा ता मन सेव करे कागद लून रहे कृत संगे पानी कमल रहे ऐसे भगत मिले जन नानक तिन जम क्या करे राम कली महला पहला सुन मचिंद्रा नानक बोले वसगत पंच करे ना डोले ऐसी जुगत जुग को पाले आप तरह सगले कुल तारे सो अतूत ऐसी मत पावे एहनस सुन समाध समावे रहाओ भिख्या पाए भगत पै चले होवे सो तृप्त संतोख अमूले ध्यान रूप होए आसन पावे सच नाम ता

ਤੇ ਬਡਭਾਗੀ ਰਿਦ ਮਨ ਤਨ ਪ੍ਰੀਤ ਲਗਾਵੇ ਬਿਨ ਪ੍ਰੀਤੀ ਕਰੈ ਬਹੁ ਬਾਤਾ ਕੂੜ ਬੋਲ ਕੂੜੋ ਫਲ ਪਾਵੇ ਮੋਹ ਕੋ ਤਾਰ ਕਿਰਪਾ ਜਗ ਜੀਵਨ ਦਾਤੇ ਹਰ ਸੰਤ ਪਗੀਲੇ ਪਾਵੇ ਹੋ ਕਾਟੋ ਕਾਟ ਬਾਡ ਸਿਰ ਰਾਖੋ ਜਿਤ ਨਾਨਕ ਸੰਤ ਚੜ ਆਵੇ ਰਾਮ ਕਲੀ ਮਹੱਲਾ ਚੌਥਾ ਜੇ ਬਡ ਭਾਗ ਹੋਵੇ ਬਡ ਮੇਰੇ ਜਨ ਮਿਲਦਿਆ ਢਿਲ ਨਾ ਲਾਈਏ ਹਰ ਜਨ ਅੰਮ੍ਰਿਤ ਕੁੰਟ ਸਰ ਨੀਕੇ ਬਡ ਭਾਗੀ ਤਿਤ ਨਵਾਈਏ ਰਾਮ ਮੂੰਹ ਕੋ ਹਰ ਜਨ ਕਾਰ ਲਾਈਏ ਹੋ ਪਾਣੀ ਪੱਖਾ ਪੀਸਿਓ ਸੰਤ ਆਗੇ ਪਗ ਮਲ ਮਲ ਧੂਰ ਮੁਖ ਲਾਈਏ ਰਹਾਉ ਹਰ ਜਨ ਵਡੇ ਵਡੇ ਵਡ ਉੱਚੇ ਜੋ ਸਤਿਗੁਰ ਮੇਲ ਮਿਲਾਈਏ ਸਤਿਗੁਰ ਜੇ ਵਡ ਅਵਰ ਨਾ ਕੋਈ ਮਿਲ ਸਤਿਗੁਰ ਪੁਰਖ ਤਿਹਾਈਏ ਸਤਿਗੁਰ ਸਰਣ ਪਰੇ ਤਨ ਪਾਇਆ ਮੇਰੇ ਠਾਕੁਰ ਲਾਜ ਰਖਾਈਏ ਇੱਕ ਆਪਣੇ ਸਵਾਏ ਆਏ ਬਹਿ ਗੁਰ ਆ ਗਏ ਜੋ ਬਗਲ ਸਮਾਧ ਲਗਾਈਏ ਬਗਲਾ ਕਾਗ ਨੀਚ ਕੀ ਸੰਗਤ ਜਾਏ ਜਾਏ ਕਰੰਗ ਦਿਖੂ ਮੁਖ ਲਾਈਏ ਨਾਨਕ ਮੇਲ ਮੇਲ ਪ੍ਰਭ ਸੰਗਤ ਮਿਲ ਸੰਗਤ ਹੰਸ ਕਰਾਈਏ।

ਆਪਣੀ ਗਤ ਮਿਤ ਆਪੇ ਜਾਣੈ ਹਰ ਆਪੇ ਪੂਰ ਭੰਡਾਰਾ ਐਸਾ ਰਸ ਅੰਮ੍ਰਿਤ ਮਨ ਚਾਖਿਆ ਤ੍ਰਿਪਤ ਰਹੇ ਆਕਾਈ ਕਹੁ ਨਾਨਕ ਮੇਰੀ ਆਸ ਪੂਰੀ ਸਤਿਗੁਰ ਕੀ ਸਰਣਾਈ ਰਾਮਕਲੀ ਮਹੱਲਾ ਪੰਜਵਾਂ ਅੰਗੀਕਾਰ ਕੀਆ ਪ੍ਰਭ ਆਪਣੇ ਬੈਰੀ ਸਗਲੇ ਸਾਦੇ ਜਿਨ ਬੈਰੀ ਹੈ ਇਹੋ ਜਗ ਲੁੱਟਿਆ ਤੇ ਬੈਰੀ ਲੈ ਬਾਬੇ ਸਤਿਗੁਰ ਪਰਮੇਸ਼ਰ ਮੇਰਾ ਅਨੇਕ ਰਾਜ ਭੋਗ ਰਸ ਮਾਣੀ ਨਾਉ ਜਪੀ ਪਰਵਾਸਾ ਤੇਰਾ ਰਹਾਉ ਚੀਤ ਨ ਆਵਸ ਦੂਜੀ ਬਾਤ ਸਿਰ ਉਪਰ ਰਖਵਾਰਾ ਬੇਪਰਵਾਹੋ ਰਹਿਤ ਹੈ ਸਵਾਮੀ ਇੱਕ ਨਾਮ ਕੈ ਅਧਾਰਾ ਪੂਰਨ ਹੋਏ ਮਿਲਿਓ ਸੁਖਦਾਈ ਊਨ ਨਕਾਈ ਬਾਤਾ ਤਤ ਸਾਰ ਪਰਮ ਪਦ ਪਾਇਆ ਛੋੜ ਨਕਤ ਹੂ ਜਾਤਾ ਵਰਨ ਨਾ ਸਾਕੋ ਜੈਸਾ ਤੂੰ ਹੈ ਸਾਚੇ ਅਲਖ ਅਪਾਰਾ ਅਤਲ ਅਥਾ ਅਡੋਲ ਸਵਾਮੀ ਨਾਨਕ ਖਸਮ ਹਮਾਰਾ ਰਾਮਕਲੀ ਮਹੱਲਾ ਪੰਜਵਾਂ ਤੂੰ ਦਾਨਾ ਤੂੰ ਅਬਚਲ ਤੂੰ ਹੀ ਤੂੰ ਜਾਤ ਮੇਰੀ ਪਾਤੀ ਤੂੰ ਅਡੋਲ ਕਦੇ ਡੋਲ ਹੈ ਨਾਹੀ

ਧੰਨ ਦਸਵਾਓ ਰਹਾਓ। ਪੰਜ ਬਜੱਤਰ ਕਰੇ ਸੰਤੋਖਾ, ਸਾਤ ਸੁਰਾ ਲੈ ਚਾਲੇ। ਬਾਜਾ ਮਾਣ ਤਾਣ ਤਜਤਾਨਾ, ਪਾਓ ਨ ਬੀਗਾ ਕਾਲੈ। ਫੇਰੀ ਫੇਰ ਨ ਹੋਵੇ ਕਭੀ, ਏਕ ਸਬਦ ਬੰਦ ਪਾਲੈ। ਨਾਰਦੀ ਨਰਹਰ ਜਾਣ ਹਦੂਰੇ, ਉਂਗਰ ਖੜਕ ਤਿਆਗ ਵਸੂਰੇ। ਸਹਿਜ ਆਨੰਦ ਦਿਖਾਵੇ ਭਾਵੈ, ਇਹੋ ਨਿਰਤਕਾਰੀ ਜਨਮ ਨ ਆਵੇ। ਜੇ ਕੋ ਆਪਣੇ ਠਾਕੁਰ ਪਾਵੇ, ਕੋਟ ਮਦ ਇਹੋ ਕੀਰਤਨ ਗਾਵੇ। ਸਾਧ ਸੰਗਤ ਕੀ ਜਾਵੋ ਟੇਕ, ਕਹੋ ਨਾਨਕ।

ਸਤਕਾਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਚਾਰ ਪੁਕਾਰ ਹੈ ਨਾ ਤੂੰ ਮਨ ਹੈ ਖੱਟ ਪੀ ਏਕਾ ਬਾਤ ਬਖਾਨ ਹੈ ਦਸ ਅਸਤੇ ਮਿਲ ਏਕੋ ਕਹਿਆ ਤਾਪੀ ਜੋਗੀ ਭੇਦ ਨ ਲਿਆ ਕਿੰਕਰੀ ਅਨੂਪ ਵਾਜੈ ਜੋਗਿਆ ਮਤਵਾਰੋ ਰੇ ਰਹਾਉ ਪ੍ਰਥਮੇ ਬਸਿਆ ਸਤ ਕਾ ਖੇੜਾ ਤ੍ਰਿਤੀਏ ਮਹਿ ਕਿਛ

ਕਿਚ ਪਿਆ ਦੁਤੇੜਾ ਦੁਤੀਆ ਅਰਧੋ ਅਰਧ ਸਮਾਇਆ ਇੱਕੋ ਰਹਿਆ ਤਾ ਇੱਕ ਦਿਖਾਇਆ ਇੱਕ ਸੁਤ ਪਰੋਏ ਮਣੀਏ ਗਾਠੀ ਪਿੰਨ ਪਿੰਨ ਪਿੰਨ ਪਿੰਨ ਤਣੀਏ ਫਿਰਤੀ ਮਾਲਾ ਬਹੁ ਬਿਦ ਪਾਏ ਖਿੰਚਿਆ ਸੂਤ ਤਾ ਆਈ ਥਾਏ ਚਹ ਮੈਂ ਇੱਕ ਮਟ ਹੈ ਕੀਆ ਤਹ ਬਿਖੜੇ ਥਾਨ ਅਨਕ ਖਿੜਕੀਆ ਖੋਜਤ ਖੋਜਤ ਦੁਆਰੇ।

ਪੰਜਵਾਂ ਧਾਗਾ ਕਰ ਕੇ ਲਾਈ ਤਿਗਲੀ ਲੋ ਨਾੜੀ ਸੂਆ ਹੈ ਅਸੀ ਅੰਬੇ ਕਾ ਕਰ ਡੰਡਾ ਧਰਿਆ ਕਿਆ ਤੂੰ ਜੋਗੀ ਗਰਭ ਹੈ ਪਰਿਆ ਜਪ ਨਾਥ ਦਿਨ ਰਹਿ ਨਾਈ ਤੇਰੀ ਖਿੰਥਾ ਦੋ ਦਿਹਾਈ ਰਹਾਓ ਗਹਿਰੀ ਬਪੂਤ ਲਾਏ ਬੈਠਾ ਤਾੜੀ ਮੇਰੀ ਤੇਰੀ ਮੁੰਦਰਾ ਧਾਰੀ ਮਾਘੈ ਟੁੱਕਾ ਤ੍ਰਿਪਤ ਨ ਪਾਵੇ ਨਾਥ ਛੋੜ ਜਾਚੈ ਲਾਜ ਨ ਆਵੇ ਚਲ ਚਿਤ ਜੋਗੀ ਆਸਣ ਤੇਰਾ ਸਿੰਘੀ ਵਾਜੈ ਨਿਤ ਉਦੈ ਉਦਾਸੇਰਾ ਗੁਰ ਗੋਰਖ ਕੀ ਤੈ ਬੂਝ ਨ ਪਾਈ।

ਸਦਾ ਪੰਜਮਾ ਸੇਵਕ ਲਾਇਓ ਆਪਣੀ ਸੇਵ ਅੰਮ੍ਰਿਤ ਨਾਮ ਦਿਓ ਮੁਖ ਦੇਵ ਸਗਲੀ ਚਿੰਤਾ ਆਪ ਨਿਵਾਰੀ ਤਿਸ ਗੁਰ ਕੋ ਸੋ ਸਦ ਬਲਿਹਾਰੀ ਕਾਜ ਹਮਾਰੇ ਪੂਰੇ ਸਤਿਗੁਰ ਬਾਜੇ ਅਨਹਦ ਤੂਰੇ ਸਤਿਗੁਰ ਰਹਾਉ ਮਹਿਮਾ ਜਾਤੀ ਗਹਿਰ ਗੰਭੀਰ ਹੋਏ ਨਿਹਾਲ ਦੇ ਜਸ ਧੀਰ ਜਾ ਕੇ ਬੰਧਨ ਕਾਟੇ ਰਾਏ ਸੋ ਨਰ ਬਹੁਰ ਨਾ ਜੋਨੀ ਪਾਏ ਜਾ ਕੇ ਅੰਤਰ ਪ੍ਰਗਟਿਓ ਆਪ ਤਾ ਕੋ ਨਾਹੀ ਦੁਖ ਸੰਤਾਪ ਲਾਲ ਰਤਨ ਤਿਸ ਪਾਲੈ ਪਰਿਆ ਸਗਲ ਕੁਟੰਬ ਉਹ ਜਨ ਲੈ ਤਰਿਆ ਨਾ ਕਿਛ ਭਰਮ ਨਾ ਦੁਬਿਧਾ ਦੂਜਾ ਏਕੋ ਏਕ ਨਿਰੰਜਨ ਪੂਜਾ ਜਤ ਕਤ ਦੇਖੋ ਆਪ ਦਇਆਲ ਕਹੋ ਨਾਨਕ ਪ੍ਰਭ ਮਿਲੈ ਮਿਲੇ ਰਸਾਲ ਰਾਮ ਕਲੀ ਮਹੱਲਾ ਪੰਜਵਾਂ ਤਨ ਤੇ ਛੁਟਕੀ ਆਪਣੀ ਧਾਰੀ ਪ੍ਰਭ ਕੀ ਆਗਿਆ ਲਗੀ ਪਿਆਰੀ ਜੋ ਕਿਛ ਕਰੇ ਸੋ ਮਨ ਮੇਰੇ ਮੀਠਾ ਤਾਂ ਇਹੋ ਅਚਰਜ ਨੈਨੂ

ਮਹੱਲਾ ਪੰਜਵਾਂ ਭੇਟਤ ਸੰਗ ਪਾਰ ਬ੍ਰਹਮਚਤ ਆਇਆ ਸੰਗਤ ਕਰਤ ਸੰਤੋਖ ਮਨ ਪਾਇਆ ਸੰਤ ਹੈ ਚਰਨ ਮਾਥਾ ਮੇਰੋ ਪੋਤ ਅਨੇਕ ਬਾਰ ਸੰਤ ਹੈ ਡੰਡੋਤ ਇਹੋ ਮਨ ਸੰਤਨ ਕੈ ਬਲਿਹਾਰੀ ਜਾਤੀ ਓਟ ਗਹੀ ਸੁਖ ਪਾਇਆ ਰਾਖੈ ਕਿਰਪਾ ਧਾਰੀ ਰਹਾਉ ਸੰਤ ਹੈ ਚਰਨ ਧੋਏ ਧੋਏ ਪੀਵਾ ਸੰਤ ਹੈ ਦਰਸ ਪੇਖ ਪੇਖ ਜੀਵਾ ਸੰਤ ਹੈ ਕੀ ਮੇਰਾ ਮਨ ਆਸ ਸੰਤ ਹਮਾਰੀ ਨਿਰਮਲ ਰਾਸ ਸੰਤ ਹਮਾਰਾ ਰਾਖਿਆ ਪੜਦਾ

ਠਹਿਰ ਗੰਭੀਰ ਅਪਾਰ ਗੁਣਤਾਸ ਜੀ ਅਜੰਤ ਸਗਲੇ ਪ੍ਰਤਿਪਾਲ ਨਾਨਕ ਸੰਤੇ ਦੇਖ ਨਿਹਾਲ ਰਾਮ ਕਲੀ ਮਹੱਲਾ ਪੰਜਵਾਂ ਤੇਰੇ ਕਾਜ ਨਾ ਗ੍ਰਹੋ ਰਾਜ ਮਾਲ ਤੇਰੇ ਕਾਜ ਨਾ ਬਿਖੈ ਜੰਜਾਲ ਇਸ਼ਟ ਮੀਤ ਜਾਣ ਸਭ ਛਲੈ ਹਰ ਹਰ ਨਾਮ ਸੰਗ ਤੇਰੇ ਚਲੈ ਰਾਮ ਨਾਮ ਗੁਣ ਗਾਇ ਲੈ ਮੀਤਾ ਹਰ ਸਿਮਰਤ ਤੇਰੀ ਲਾਜ ਰਹੈ ਹਰ ਸਿਮਰਤ ਜਮ ਕਛੂ ਨਾ ਕਹੈ ਰਹਾਉ ਬਿਨ ਹਰ

ਘਰ ਘਰ ਥਾਕੇ ਬੜੇ ਬਡੇਰੇ, ਕਨਹੀ ਨਾ ਕੀਏ ਕਾਜ ਮਾਇਆ ਪੂਰੇ। ਹਰ ਹਰ ਨਾਮ ਜਪੇ ਮਨ ਜਨ ਕੋਏ, ਤਾਂ ਕੀ ਆਸਾ ਪੂਰਨ ਹੋਏ। ਹਰ ਭਗਤਨ ਕੋ

ਲੈ ਉਠ ਚਲਨਾ ਰਾਜ ਰਹੋ ਤੂੰ ਸੰਗ ਸੁਪਨਾ ਰਹਾਉ ਬਾਲ ਵਿਵਸਥਾ ਬਾਰਕ ਅੰਧ ਭਰ ਜੋਬਨ ਲਾਗਾ ਦੁਰਗੰਧ ਤ੍ਰਿਤੀਆ ਵਿਵਸਥਾ ਸਿੰਚੇ ਮਾਏ ਬਿਰਤ ਭਇਆ ਛੋੜ ਚਲਿਓ ਪਛਤਾਏ ਚਿਰੰਕਾਲ ਪਾਈ ਦੁਰਲਭੇ ਨਾਮ ਬਿਹੂਣੀ ਹੋਈ ਖੇ ਪਸ਼ੂ ਪ੍ਰੇਤ ਮੁਗਤੇ।

ਮੈਂ ਛਡਾਵੋ ਛੁਟਕਹਿ ਬੰਦ, ਬਖਤ ਮਿਲਾਵੋ ਨਾਨਕ ਜਗ ਅੰਧ। ਰਾਮ ਕਲੀ ਮਹੱਲਾ ਪੰਜਵਾਂ, ਕਰ ਸੰਜੋਗ ਬਨਾਈ ਕਾਚ, ਤਿਸ ਸੰਗ ਰਿਹੋ ਇਆ ਨਾਰਾਜ। ਪ੍ਰਤ ਪਾਰੈ ਨਿਤ ਸਾਰ ਸਮਾਰੈ, ਅੰਤ ਕੀ ਬਾਰ ਊਠ ਸਧਾਰੇ। ਨਾਮ ਬਿਨਾ ਸਭ ਝੂਠ ਪਰਾਨੀ, ਗੋਬਿੰਦ ਭਜਨ ਬਿਨ ਅਵਰ ਸੰਗ ਰਾਤੇ, ਤੇ ਸਭ ਮਾਇਆ ਮੂਠ ਪਰਾਨੀ। ਰਹਾਉ ਤੀਰਥ ਨਾਏ ਨਾ ਉਤਰਸ ਮੈਲ, ਕਰਮ ਧਰਮ ਸਭ ਹੋ ਮੈਂ ਫੇਲ। ਲੋਕ ਪਚਾਰੈ ਗਤ ਨਹੀਂ ਹੋਏ, ਨਾਮ ਬਿਹੂਣੇ ਚਲ ਸੈ ਰੋਏ। ਬਿਨ ਹਰ ਨਾਮ ਨ ਟੂਟਸ ਪਟਲ,

ਦੁਖ ਨਾਠਾ ਸੁਖ ਘਰ ਮਹਿ ਆਇਆ, ਸੰਤ ਪ੍ਰਸਾਦ ਕਮਲ ਬਿਗਸਾਇਆ, ਨਾਮ ਰਤਨ ਜਿਨ ਪਾਇਆ ਦਾਨ, ਤਿਸ ਜਨ ਹੋਏ ਸਗਲ ਨਿਧਾਨ, ਸੰਤੋਖ ਆਇਆ ਮਨ ਪੂਰਾ ਪਾਏ, ਫਿਰ ਫਿਰ ਮਾਗਨ ਕਾਹੇ ਜਾਏ, ਹਰ ਕੀ ਕਥਾ ਸੁਨਤ ਪਵਿੱਤ, ਜਿਹਵਾ ਭਗਤ ਪਾਈ ਗਤ ਮਿਤ, ਸੋ ਪਰਵਾਨ ਜਿਸ ਹਿਰਦੈ ਵਸਾਈ, ਨਾਨਕ ਤੇ ਜਨ ਉਤਮ ਭਾਈ, ਰਾਮ ਕਲੀ ਮਹੱਲਾ ਪੰਜਵਾਂ, ਗੋਹ ਕਰ ਪਕਰੀ ਨ ਆਈ ਹਾਥ, ਪ੍ਰੀਤ ਕਰੀ ਚਾਲੀ ਨਹੀਂ ਸਾਥ, ਕਹੋ ਨਾਨਕ ਜੋ ਤਿਆਗ ਦਈ, ਤਬ ਉਹ ਚਰਣੀ ਆਏ ਪਈ, ਸੁਣ ਸੰਤੋ ਨਿਰਮਲ ਵਿਚਾਰ, ਰਾਮ ਨਾਮ ਬਿਨ ਗਤ ਨਹੀਂ ਕਾਈ, ਗੁਰਪੂਰਾ ਭੇਟਤ ਉਧਾਰ। ਰਹਾਓ ਜਬ ਉਸਕੋ ਕੋਈ ਦੇਵੈ ਮਾਨ, ਤਬ ਆਪਸ ਉਪਰ ਰਖੇ ਗਮਾਨ, ਜਬ ਉਸਕੋ ਕੋਈ ਮਨ ਪਰ ਹਰੈ,

ਰਾਮਕਲੀ ਮਹੱਲਾ ਪੰਜਵਾਂ। ਹੋਵੇ ਸੋਈ ਭਲਮਾਨ, ਆਪਣਾ ਤਜ ਅਭਿਮਾਨ, ਦਿਨ ਰਹਿਣ ਸਦਾ ਗੁਣ ਗਾਓ, ਪੂਰਨ ਇਹੀ ਸੁਆਓ, ਆਨੰਦ ਕਰ ਸੰਤ ਹਰ ਜਪ, ਛਾੜ ਸਿਆਣਪ ਬਹੁ ਚਤੁਰਾਈ, ਗੁਰ ਕਾ ਜਪ ਮੰਤ ਨਿਰਮਲ ਰਹਾਓ। ਏਕ ਹੀ ਕਰ ਆਸ ਪੀਤਰ, ਨਿਰਮਲ ਹਰਨਾਮ ਹਰ ਹਰ, ਗੁਰ ਕੇ ਚਰਨ ਨਮਸਕਾਰ, ਭਵਜਲ ਉਤਰ ਅਪਾਰ, ਦੇਵਨ ਹਾਰ ਦਾ ਤਾਰ, ਅੰਤ ਨ ਪਾਰਾ ਵਾਰ, ਜਾ ਕੇ ਘਰ ਸਰਬ ਨਿਧਾਨ, ਰਾਖਣ ਹਾਰ ਨਿਧਾਨ, ਨਾਨਕ ਪਾਇਆ ਇਹੋ ਨਿਧਾਨ, ਹਰੇ ਹਰ ਨਿਰਮਲ ਨਾਮ, ਜੋ ਜਪੇ ਤਿਸ ਕੀ ਗਤ ਹੋਏ, ਨਾਨਕ ਕਰਮ ਪ੍ਰਾਪਤ ਹੋਏ। ਰਾਮਕਲੀ ਮਹੱਲਾ ਪੰਜਵਾਂ। ਦੁਰਲਭ ਦੇਸ਼ ਵਾਰ, ਜਾਹੇ ਨਾ ਦਰਗੇ ਹਾਰ, ਹਲਤ ਪਤਤ ਹੋਈ ਵਡਿਆਈ, ਅੰਤ ਕੀ ਵੇਲਾ ਲਏ ਛੜਾਈ, ਰਾਮ ਕੇ ਗੁਣ ਗਾਓ, ਹਲਤ ਪਲਤ ਹੋ ਹੈ ਦੋਵੇਂ, ਸੋਹੇਲੇ ਅਰਚਰਜ ਭੁੱਖ ਤੇ ਆਓ ਰਹਾਓ। ਉਠਤ ਬੈਠਤ ਹਰ ਜਾਪ, ਬਿਨਸੇ ਸਗਲ ਸੰਤਾਪ, ਵੈਰੀ ਸਭ ਹੋਵੇ ਮੀਤ, ਨਿਰਮਲ ਤੇਰਾ ਹੋਵੇ ਚੀਤ। ਸਭ ਤੇ ਉਤਰਮ ਇਹੋ ਕਰਮ, ਸਗਲ ਧਰਮ ਹੈ ਸ੍ਰੇਸ਼ਟ ਧਰਮ, ਹਰ ਸਿਮਰਨ ਤੇਰਾ ਹੋਏ ਉਧਾਰ, ਜਨਮ ਜਨਮ ਕਾ ਉਤਰੇ ਭਾਰ, ਪੂਰਨ ਤੇਰੀ ਹੋਵੇ ਆਸ, ਜਮਕੀ ਕਟੀਏ ਤੇਰੀ ਫਾਸ, ਗੁਰ ਕਾ ਉਪਦੇਸ਼ ਸੁਣੀ ਜੇ ਨਾਨਕ, ਸੁਖ ਸਹਿਜ ਸਮੀ ਜੇ। ਰਾਮਕਲੀ ਮਹੱਲਾ ਪੰਜਵਾਂ। ਜਿਸ ਕੀ ਤਿਸ ਕੀ ਕਰ ਮਾਨ, ਆਪਨ ਲਾਹੇ ਗੁਮਾਨ, ਜਿਸ ਕਾ ਸਾ ਤੂੰ ਕਿਸ ਕਾ ਸੁਖ ਹੋਈ, ਤਿਸੇ ਅਰਾਧ ਸਦਾ ਸੁਖ ਹੋਈ, ਕਾਹੇ ਭਰਮ ਭਰੇ ਬੇਗਾਨੇ, ਨਾ ਬਿਨਾ ਕਿਛ ਕਾਮਨਾ ਆਵੇ, ਮੇਰਾ ਮੇਰਾ ਕਰ ਬਹੁਤ ਪਛਤਾਨੇ ਰਹੋ, ਜੋ ਜੇ ਕੁਰੇ ਸੋਈ ਮਾਨ, ਲੇਹ ਬਿਨ ਮਾਨੇ ਰਲ ਹੋਵੇ ਖੇਹ, ਤਿਸ ਕਾ ਭਾਣੇ ਲਾਗੈ ਮੀਠ, ਮੀਠਾ ਗੁਰਪ੍ਰਸਾਦ ਵਿਰਲੇ ਮਨ ਬੂਠਾ, ਬੇਪਰਵਾਹ ਅਗੋਚਰ ਆਪ, ਆਠ ਪੈਰ ਮਨ ਕਾ ਕੋ ਜਾਪ, ਇਤ ਆਏ ਬਿਨ ਸਹਿ ਦੁਖਾ, ਹਲਤ ਪਲ ਤੇਰਾ ਉਜਲ ਮੁਖਾ, ਕੌਣ ਕੌਣ ਉਧਰੇ ਗੁਣ ਗਾਏ, ਗਣਨ ਨਾ ਜਾਈ ਕੀਮ ਨਾ ਪਾਏ, ਬੂਢਤ ਲੋਹ ਸਾਧ ਸੰਗਤ ਰਹੀ, ਨਾਨਕ ਜਿਸੇ ਪ੍ਰਾਪਤ ਕਰੇ। ਰਾਮਕਲੀ ਮਹੱਲਾ ਪੰਜਵਾਂ। ਮਨ ਮੈਂ ਜਾਪ ਭਗਵੰਤ, ਗੁਰਪੂਰੇ ਇਹੋ ਦੀਨੋ ਮੰਤ, ਮਿਟੇ ਸਗਲ ਭੈ ਤਰਾਸ, ਪੂਰਨ ਹੋਈ ਆਸ, ਸਫਲ ਸੇਵਾ ਗੁਰਦੇਵਾ, ਕੀਮਤ ਕਿਛ ਕਹਿਣ ਨਾ ਜਾਈ, ਸੱਚੇ ਸੱਚ ਅਲਖ ਅਭੇਵਾ ਰਹਾਓ। ਕਰਨ ਕਰਾਵਣ ਆਰ, ਤਿਸਕੋ ਸਦਾ ਮਨ ਜਾਪ, ਕਿਸਕੀ ਸੇਵਾ ਕਰ ਨੀਤ, ਸੱਚ ਸਹਿਜ ਸੁਖ ਪਾਵੈ ਮੀਤ, ਸਾਹਿਬ ਮੇਰਾ ਅਤਪਾਰਾ, ਫਿਰ ਮੈਂ ਥਾਪ ਥਾਪਣਹਾਰਾ, ਇਸ ਵਿਨ ਅਵਰ ਨਾ ਕੋਈ, ਜਨਕਾਰਾ ਖਾ ਸੋਈ, ਕਰ ਅਤਪਾਰਾ ਬਿਨ ਤੁਹੇ ਥਾਪਣਹਾਰਾ, ਇਸ ਵਿਨ ਅਵਰ ਨਾ ਕੋਈ, ਜਨਕਾਰਾ ਖਾ ਸੋਈ, ਕਰ ਕਿਰਪਾ ਅਰਦਾਸ ਸੁਣੀ ਜੇ, ਆਪਣੇ ਸੇਵਕ ਕੋ ਦਰਸ਼ਨ ਦੀ ਜੈ, ਨਾਨਕ ਜਾਪੀ ਜਪ ਜਾਪ, ਸਭ ਤੇ ਊਚ ਜਾਤਾ ਪ੍ਰਤਾਪ। ਰਾਮਕਲੀ ਮਹੱਲਾ ਪੰਜਵਾਂ। ਬਿਰਥਾ ਪਰਵਾਸਾ ਲੋਕ, ਠਾਕੁਰ ਪ੍ਰਭ ਤੇਰੀ ਟੇਕ, ਅਬਰ ਛੂਟੀ ਸਭ ਆਸ, ਅਚਿੰਤ ਠਾਕੁਰ ਭੇਟੇ ਗੁਣਤਾਸ, ਏਕੋ ਨਾਮ ਧਿਆਏ ਬਨ ਮੇਰੇ, ਕਾਰਜ ਤੇਰਾ ਹੋਵੇ ਪੂਰਾ, ਹਰ ਹਰ ਹਰ ਗੁਣ ਗਾਏ ਮਨ ਮੇਰੇ ਰਹਾਓ। ਤੁਮ ਹੀ ਕਾਰਣ ਕਰਨ, ਚਰਨ ਕਮਲ ਹਰ ਸਰਣ, ਮੰਤਨ ਹਰ ਉਹੀ ਤੇ ਆਇਆ, ਆਨੰਦ ਹਰ ਰੂਪ ਦਿਖਾਇਆ, ਤਿਸ ਹੀ ਕੀ ਓਟ ਸਦੀਵ, ਜਾ ਕੇ ਕੀਨੇ ਹੈ ਜੀਵ, ਸਿਮਰਤ ਹਰ ਕਰਤ ਨਿਧਾਨ, ਰਾਖਣ ਹਾਰ ਨਿਧਾਨ, ਸਰਬ ਕੀ ਰੇਨ ਹਵੀਜੇ, ਆਪ ਮਿਟਾਏ ਮਲੀਜੇ, ਅੰਦਨ ਧਿਆਈਏ ਨਾਮ, ਸਫਲ ਨਾਨਕ ਇਹ ਕਾਮ। ਰਾਮਕਲੀ ਮਹੱਲਾ ਪੰਜਵਾਂ। ਕਾਰਣ ਕਰਨ ਕਰੀਮ, ਸਰਬ ਪ੍ਰਤਪਾਲ ਰਹੀਮ, ਅੱਲਾਹ ਅਲਖ ਅਪਾਰ, ਖੁਦ ਖੁਦਾਏ ਵੱਡ ਬੇਸੁਮਾਰ, ਓਮ ਨਮੋ ਭਗਵੰਤ ਗੁਸਾਈ, ਖਾਲਕ ਰਬ ਰਿਹਾ ਸਰਬ ਠਾਈ ਰਹੋ। ਜਗਨਨਾਥ ਜਗ ਜੀਵਨ ਮਾਧੋ, ਭਉ ਪੁੰਜ ਰਿਧਮ ਹੈ ਅਰਾਧੋ, ਰਿਖੀ ਕੇਸ ਗੋਪਾਲ ਗੋਵਿੰਦ, ਪੂਰਨ ਸਰਬ ਧਰਮ ਕੰਦ, ਮਿਹਰਬਾਨ ਮੌਲਾ ਤੂੰ ਹੀ ਏਕ, ਪੀਰ ਪਖਾਂਬਰ ਸੇਖ, ਦਿਲਾਂ ਕਾ ਮਾਲਕ ਕਰੇ ਹਾਕ, ਕੁਰਾਨ ਕਤੇਬ ਤੇ ਪਾਕ,
ਨਾਰਾਇਣ ਨਰ ਹਰ ਦਿਆਲ, ਰਮਤ ਰਾਮ ਘਟ ਘਟ ਆਧਾਰ, ਵਾਸ ਦੇਹ ਬਤ ਸਭ ਠਾਏ, ਲੀਲਾ ਕਛ ਲਿਖੀ ਨਾ ਜਾਏ, ਮਿਹਰਬਾਨ ਦਿਆ ਕਰ ਕਰਨੇ ਹਾਰ, ਭਗਤ ਬੰਦਗੀ ਦੇਹ ਸਿਰਜਣ ਹਾਰ, ਕਹ ਨਾਨਕ ਗੁਰ ਖੋਏ ਭਰਮ, ਏਕੋ ਅਲਾਹੋ ਪਾਰ ਬ੍ਰਹਮ, ਰਾਮ ਕਲੀ ਮਹੱਲਾ ਪੰਜਵਾਂ। ਕੋਟ ਜਨਮ ਕੇ ਬਿਨ ਸੇ ਪਾਪ, ਹਰ ਹਰ ਜਪਤ ਨਾਹੀ ਸੰਤਾਪ, ਗੁਰ ਕੇ ਚਰਨ ਕਮਲ ਮਨ ਵਸੇ, ਮਹਾਂਵਿਕਾਰ ਤਨ ਤੇ ਸਭ ਨਸੇ, ਗੋਪਾਲ ਕੋ ਜਸ ਗਾਉ ਪ੍ਰਾਣੀ, ਅਕਥ ਕਥਾ ਸਾਚੀ ਪ੍ਰਪੂਰਨ, ਜੋਤੀ ਜੋਤ ਸਮਾਣੀ ਰਹੋ। ਕ੍ਰਿਸ਼ਨਾ ਭੂਖ ਸਭ ਨਾਸੀ, ਸੰਤ ਪ੍ਰਸਾਦ ਜਪਿਆ ਅਵਿਨਾਸੀ, ਰਹਿਣ ਦੇਸ ਪ੍ਰਭ ਸੇਵ ਕਮਾਨੀ, ਹਰ ਮਿਲਨੇ ਕੀ ਇਹ ਨਿਸ਼ਾਨੀ, ਮਿਟੇ ਜੰਜਾਲ ਹੋਏ ਪ੍ਰਭ ਦਿਆਲ, ਗੁਰ ਕਾ ਦਰਸ਼ਨ ਦੇਖ ਨਿਹਾਲ, ਪਰਾ ਪੂਰਬਲਾ ਕਰਮ ਬਣੇ ਆਇਆ, ਹਰ ਕੇ ਗੁਣ ਨਿਤ ਦਸਨਾ ਗਾਇਆ, ਹਰ ਕੇ ਸੰਤ ਸਦਾ ਪ੍ਰਵਾਨ, ਸੰਤ ਜਨਾ ਮਸਤਕ ਨਿਸ਼ਾਨ, ਦਾਸ ਕੀ ਰੇਨ ਪਾਏ ਜੇ ਕੋਏ, ਨਾਨਕ ਤਿਸ ਕੀ ਪਰਮ ਗਤ ਹੋਏ। ਰਾਮ ਕਲੀ ਮਹੱਲਾ ਪੰਜਵਾਂ। ਦਰਸ਼ਨ ਕੋ ਜਾਈਐ ਕੁਰਬਾਨ, ਚਰਨ ਕਮਲ ਹਿਰਦੇ ਧਰ ਧਿਆਨ, ਧੂਰ ਸੰਤਨ ਕੀ ਮਸਤਕ ਲਾਏ, ਜਨਮ ਜਨ ਕੀ ਦੁਰਮਤ ਮਲ ਜਾਏ, ਇਸ ਭੇਟਤ ਮਿਟੇ ਅਭਿਮਾਨ, ਪਾਰ ਬ੍ਰਹਮ ਸਦ ਨਦਰੀ ਆਵੇ, ਕਰ ਕਿਰਪਾ ਪੂਰਨ ਭਗਵਾਨ ਰਹਾਉ। ਗੁਰ ਕੀ ਕੀਰਤ ਜਪੀਏ ਹਰ ਨਾਉ, ਗੁਰ ਕੀ ਭਗਤ ਸਦਾ ਗੁਣ ਗਾਉ, ਗੁਰ ਕੀ ਸੁਰਤ ਨਿਕਟ ਕਰ ਜਾਣ, ਗੁਰ ਕਾ ਸ਼ਬਦ ਸਤ ਕਰਮਾਣ, ਗੁਰਬਚਨੀ ਸੰਸਰ ਸੁਖ ਦੂਖ, ਕਦੇ ਨਾ ਵਿਆਪੇ ਤਿਸ਼ਨਾ ਭੂਖ, ਮਨ ਸੰਤੋਖ ਸ਼ਬਦ ਗੁਰ ਰਾਜੈ, ਜਪ ਗੋਬਿੰਦ ਪੜ੍ਹਦੇ ਸਭ ਕਾਜੈ, ਗੁਰ ਪ੍ਰਸਾਦ ਗੁਰ ਪਰਮੇਸ਼ਰ ਗੁਰ ਗੋਬਿੰਦ, ਗੁਰਦਾਤਾ ਦਿਆਲ ਬਖਸ਼ਿੰਦ, ਗੁਰਚਰਨੀ ਜਾ ਕਾ ਮਨ ਲਾਗਾ, ਨਾਨਕ ਦਾਸ ਪੂਰਨ ਭਾਗਾ। ਰਾਮ ਕਲੀ ਮਹੱਲਾ ਪੰਜਵਾਂ। ਕਿਸ ਪਰਵਾਸੈ ਵਿਚਰੈ ਭਵਨ, ਮੂੜ ਮੁਗ ਤੇਰਾ ਸੰਗੀ ਕਵਣ, ਰਾਮ ਸੰਗੀ ਤਿਸ ਗਤ ਨਹੀਂ ਜਾਣੈ, ਪੰਚ ਬਟਵਾਰੇ ਸੇ ਮੀਤ ਕਰਮਾਨੈ, ਸੋ ਕਰ ਸੇਵ ਜਿਤ ਉਧਰ ਹੈ ਮੀਤ, ਗੁਣ ਗੋਬਿੰਦ ਰਵਿਯੈ ਦਿਨ ਰਾਤੀ, ਸਾਧ ਸੰਕਰ ਮਨ ਕੀ ਪ੍ਰੀਤ ਰਹਾਉ। ਜਨਮ ਬਿਹਾਨੋ ਅਹੰਕਾਰ ਔਰ ਵਾਦ, ਤ੍ਰਿਤ ਨਾ ਆਵੇ ਭਿਖਿਆ ਸਾਧ, ਭਰਮਤ ਭਰਮਤ ਮਹਾ ਦੁੱਖ ਪਾਇਆ, ਕਰੇ ਨਾ ਜਾਈ ਦੁੱਤਰ ਮਾਇਆ, ਕਾਮਨਾ ਆਵੇ ਸੋ ਕਾਰ ਕਮਾਵੇ, ਆਪ ਬੀਜ ਆਪੇ ਹੀ ਖਾਵੇ, ਰਾਖਣ ਕੋ ਦੂਸਰ ਨਹੀਂ ਕੋਏ, ਤੋ ਨਿਸਤਰੇ ਜੋ ਕਿਰਪਾ ਹੋਏ, ਪਤਿਤ ਪੁਨੀਤ ਪ੍ਰਭ ਤੇਰੋ ਨਾਮ, ਆਪਣੇ ਦਾਸ ਕੋ ਕੀਜੇ ਦਾਨ, ਕਰ ਕਿਰਪਾ ਪ੍ਰਭ ਗਤ ਕਰ ਮੇਰੀ, ਸਰਨ ਗਹੀ ਨਾਨਕ ਪ੍ਰਭ ਤੇਰੀ। ਰਾਮ ਕਲੀ ਮਹੱਲਾ ਪੰਜਵਾਂ। ਇਹ ਲੋਕੈ ਸੁਖ ਪਾਇਆ, ਨਹੀਂ ਭੇਟਤ ਧਰਮ ਰਾਇਆ, ਹਰ ਦਰ ਗਏ ਸੋ ਬਾਬੰਤ, ਫੁਨ ਗਰਭ ਨਾਹੀ ਬਸੰਤ, ਜਾਨੀ ਸੰਤ ਕੀ ਮਿਤਰਾਈ, ਕਰ ਕਿਰਪਾ ਦੀਨੋ ਹਰਨਾਮਾ, ਪੂਰਵ ਸੰਜੋਗ ਮਲਾਈ ਰਹਾਉ। ਗੁਰ ਕੇ ਚਰਨ ਚਿਤ ਲਾਗਾ, ਧਨ ਧਨ ਸੰਜੋਗ ਸੁਭਾਗਾ, ਸੰਤ ਕੀ ਧੂਰ ਲਾਗੀ ਮੇਰੇ ਮਾਥੇ, ਕਿਲਬਿਕ ਦੁੱਖ ਸਗਲੇ ਮੇਰੇ ਲਾਥੇ, ਸਾਧਗੀ ਸੱਚ ਟਹਿਲ ਕਮਾਨੀ, ਤਬ ਹੋਏ ਮਨ ਸੁਧ ਪ੍ਰਾਣੀ, ਜਨ ਕਾ ਸਫਲ ਦਰਸ਼ਨ ਡੀਠਾ, ਨਾਮ ਪ੍ਰਭੂ ਕਾ ਘਟ ਘਟ ਬੂਠਾ, ਮਿਟਾ ਮੈਂ ਸਭ ਕਲ ਕਲੇਸ਼, ਜਿਸਦੇ ਉਪਜੇ ਤਿਸ ਮਹਿ ਪਰਵੇਸ਼, ਪ੍ਰਗਟੇ ਅਨੂਪ ਗੋਬਿੰਦ, ਭਰਪੂਰੇ ਨਾਨਕ ਬਖਸ਼ਿੰਦ। ਰਾਮ ਕਲੀ ਮਹੱਲਾ ਪੰਜਵਾਂ। ਕਉ ਕੋ ਚਾਰੇ ਸਾਰਦੂਲ, ਕੌਡੀ ਕਾ ਲਖ ਹੂਆ ਮੂਲ, ਬੱਕਰੀ ਕੋ ਹਸਤੀ ਪ੍ਰਤਪਾਲੇ, ਆਪਣਾ ਪ੍ਰਭ ਨਦਰ ਨਿਹਾਲੇ, ਕਿਰਪਾ ਨਿਧਾਨ ਪ੍ਰੀਤਮ ਪ੍ਰਭ ਮੇਰੇ, ਵਰਨ ਸਾਕੋ ਬਹੁ ਗੁਣ ਤੇਰੇ ਰਹਾਉ। ਦੀਸਤ ਮਾਸ ਨਾ ਖਾਈ ਬਿਲਾਈ, ਮਹਾਂ ਕਸਾਬ ਛੁਰੀ ਸਟ ਪਾਈ, ਕਰਨ ਹਾਰ ਪ੍ਰਭ ਹਿਰਦੈ ਬੂਠਾ, ਮਾਫੀ ਮਛੜੀ ਕਾ ਜਾਲਾ ਤੂਟਾ, ਸੂਕੇ ਕਾਸ਼ਟ ਹਰੇ ਚਾਲੂਲ, ਉੱਚੇ ਥਲ ਫੂਲੇ ਕਮਲ ਆਨੂਪ, ਅਗਨ ਵਾਰੀ ਸਤਿਗੁਰ ਦੇਵ, ਸੇਵਕ ਆਪਣੀ ਲਾਇਓ ਸੇਵ, ਅਕਰਤ ਘਣਾ ਕਾ ਕਰੇ ਉਧਾਰ, ਪ੍ਰਭ ਮੇਰਾ ਹੈ ਸਦਾ ਦਿਆਰ, ਸੰਤ ਜਨਾ ਕਾ ਸਦਾ ਸਹਾਈ, ਚਰਨ ਕਮਲ ਨਾਨਕ ਸਰਣਾਈ। ਰਾਮ ਕਲੀ ਮਹੱਲਾ ਪੰਜਵਾਂ।
ਪੰਚ ਸਿੰਘ ਰਾਖੇ ਪ੍ਰਭ ਮਾਰ, ਦਸ ਬਘਿਆੜੀ ਨਈਨੇ ਵਾਰ, ਤੀਨ ਅਵਰਤ ਕੀ ਝੂਕੀ ਘੇਰ, ਸਾਧ ਸੰਗ ਝੂਕੇ ਪੈ ਫੇਰ, ਸਿਮਰ ਸਿਮਰ ਜੀਵਾ ਗੋਬਿੰਦ, ਕਰ ਕਿਰਪਾ ਰਾਖਿਓ ਦਾਸ ਆਪਣਾ, ਸਦਾ ਸਦਾ ਸਾਚਾ ਬਖਸ਼ਿੰਦ ਰਹਾਉ। ਦਾਜ ਗਏ ਤ੍ਰਿਣ ਪਾਪ ਸੁਮੇਰ, ਜਪ ਜਪ ਨਾ ਪੂਜੇ ਪ੍ਰਭ ਪੈਰ, ਅਨੰਦ ਰੂਪ ਪ੍ਰਗਟਿਓ ਸਭ ਥਾਨ, ਪ੍ਰੇਮ ਭਗਤ ਜੋਰੀ ਸੁਖਮਾਨ, ਸਾਗਰ ਤਰਿਓ ਬਾਛਰ ਖੋਜ, ਖੇਦ ਨ ਪਾਇਓ ਨੈਫਨ ਰੋਜ, ਸਿੰਧ ਸਮਾਇਆ ਘੁਟੁੱਕੇ ਬਾਹੇ, ਕਰਨ ਹਾਰ ਕਿਉ ਕਿਛ ਅਚਰਜ ਨਾਹੇ, ਜੋ ਛੂਟੋ ਤੋ ਜਾਏ ਪਿਆਲ, ਜੋ ਕਾਢੋ ਤੋ ਨਦਰ ਨਿਹਾਲ, ਪਾਪ ਪੁਨ ਹਮਰੇ ਬਸ ਨਾਹੀ, ਰਸਿਕ ਰਸ ਨਾਨਕ ਗੁਣ ਗਾਹੇ। ਰਾਮ ਕਲੀ ਮਹੱਲਾ ਪੰਜਵਾਂ। ਨਾ ਤਨ ਤੀਰਾ ਨਾ ਮਨ ਤੋਹੇ, ਮਾਇਆ ਮੋਹ ਵਿਆਪਿਆ ਧੋਹੇ, ਕੁਦਮ ਕਰੇ ਗਾਡਰ ਛੂ ਛੇਰ, ਅਚਿੰਤ ਜਾਲ ਕਲ ਚੱਕਰ ਪੇਰ, ਹਰ ਚਰਨ ਕਮਲ ਸਰਨ ਆਈ ਮਨਾ, ਰਾਮ ਨਾਮ ਜਪ ਸੰਗ ਸੁਹਾਈ, ਗੁਰਮੁਖ ਭਾਵੈ ਸਾਚ ਤਨਾ ਰਹਾਉ। ਉਨੇ ਕਾਜ ਨ ਹੋਵਤ ਪੂਰੇ, ਕਾਮ ਕ੍ਰੋਧ ਮਦ ਸਦ ਹੀ ਝੂਰੇ, ਕਰੇ ਬੇਕਾਰ ਜੀਏ ਰੇ ਕਹਿ ਤਾਈ, ਗਾਫਲ ਸੰਗ ਨ ਤਸੂਆ ਜਾਈ, ਧਰਤ ਤੋਂ ਅਨਕ ਛਲ ਜਾਣੇ, ਕੌਡੀ ਕੌਡੀ ਕੋ ਖਾਕ ਸਿਰ ਛਾਨੇ, ਜਿਨ ਦੀ ਆ ਤਿਸੇ ਨ ਚੇਤੇ ਮੂਲ, ਮਿਥਿਆ ਲੋਭ ਨ ਉਤਰੈ ਸੂਲ, ਪਾਰ ਬ੍ਰਹਮ ਚ ਭਏ ਦਿਹਾਲ, ਇਹੋ ਮਨ ਹੋਆ ਸਾਧਰਵਾਲ, ਹਸਤ ਕਮਲ ਲੜਲੀ ਨੋ ਲਾਏ, ਨਾਨਕ ਸਾਚੇ ਸਾਚ ਸਮਾਏ। ਰਾਮ ਕਲੀ ਮਹੱਲਾ ਪੰਜਵਾਂ। ਰਾਜਾ ਰਾਮ ਕੀ ਸਰਣਾਏ, ਨਿਰਭਉ ਭੋਏ ਭਏ ਗੋਬਿੰਦ, ਗੁਣ ਗਾਵਤ ਸਾਧ ਸੰਗ ਦੁਖ ਜਾਏ ਰਹੋ, ਜਾ ਕੇ ਰਾਮ ਬਸੇ ਮਨ ਮਾਹੀ, ਸੋਜਨ ਦੁੱਤਰ ਪੇਖਤ ਨਾਹੀ, ਸਗਲੇ ਕਾਜ ਸੁਵਾਰੇ ਆਪਣੇ, ਹਰ ਹਰ ਨਾਮ ਰਸਨ ਨਿਤ ਜਪਨੇ, ਜਿਸ ਕੈ ਮਸਤਕ ਹਾਥ ਗੁਰ ਧਰੈ, ਸੋ ਦਾਸ ਅਦੇ ਸਾ ਕਾਹੇ ਕਰੇ, ਜਨਮ ਮਰਨ ਕੀ ਝੂਕੀ ਕਾਣ, ਪੂਰੇ ਗੁਰ ਉਪਰ ਕੁਰਬਾਨ, ਗੁਰ ਪਰਮੇਸ਼ਰ ਭੇਟ ਨਿਹਾਲ, ਸੋ ਦਰਸ਼ਨ ਪਾਏ ਜਿਸ ਹੋਏ ਦਿਆਲ, ਪਾਰ ਬ੍ਰਹਮ ਜਿਸ ਕਿਰਪਾ ਕਰੇ, ਸਾਧ ਸੰਜੋ ਭਵਜਲ ਤਰੇ, ਅੰਮ੍ਰਿਤ ਪੀਵੋ ਸਾਧ ਪਿਆਰੇ, ਮੁਖ ਉਜਲ ਸਾਚੇ ਦਰਬਾਰ ਹੈ, ਆਨੰਦ ਕਰੋ ਤਜ ਸਗਲ ਵਿਕਾਰ, ਨਾਨਕ ਹਰ ਜਪ ਉਤਰੋ ਪਾਰ। ਰਾਮ ਕਲੀ ਮਹੱਲਾ ਪੰਜਵਾਂ। ਈਂਧਨ ਤੇ ਬਸ ਅੰਤਰ ਭਾਗੇ, ਮਾਟੀ ਕੋ ਚੱਲਦੈ ਦਿਸ ਤੇ ਆਗੇ, ਉਪਰ ਚਰਨ ਤਲੇ ਆਕਾਸ, ਘਟ ਮੈਂ ਸਿੰਧ ਕੀਓ ਪ੍ਰਗਾਸ, ਐਸਾ ਸਮਰੱਥ ਹਰ ਜੀਓ ਆਪ, ਨਿਮਿਖ ਨਾ ਬਿਸਰੇ ਜੀ ਭਗਤਨ ਕੇ, ਆਠ ਪੈਰ ਮਨ ਕਾ ਕੋ ਜਾਪ ਰਹਾਉ। ਪ੍ਰਥਮੇ ਮਾਖਨ ਪਾਛੇ ਦੂਧ, ਮੈਲ ਕੀਨੋ ਸਹ ਬਨ ਸੂਦ, ਭੈ ਤੋ ਨਿਰਭਉ ਡਰਤਾ ਫਿਰੇ, ਹੋਂਦੀ ਕਿਉ ਅਣਹੋਂਦੀ ਹਿਰੇ, ਦੇਹੀ ਗੁਪਤ ਵਦੇਹੀ ਦੀਸੇ, ਸਗਲੇ ਜਾਤ ਕਰਤ ਜਗਦੀ ਸੇ, ਠੱਗਣ ਹਰ ਅਣਠੱਗਦਾ ਲਾਗੇ, ਬਿਣ ਬੱਖਰ ਫਿਰ ਫਿਰ ਉੱਠ ਲਾਗੇ, ਸੰਤ ਸਭਾ ਮਿਲ ਕਰੋ ਵਖਿਆਣ, ਸਿਮਰਤ ਸਾਸ ਭੇਦ ਪੁਰਾਣ, ਬ੍ਰਹਮ ਵਿਚਾਰ ਵਿਚਾਰੇ ਕੋਏ, ਨਾਨਕ ਤਾ ਕੀ ਪਰਮ ਗਤ ਹੋਏ। ਰਾਮ ਕਲੀ ਮਹੱਲਾ ਪੰਜਵਾਂ। ਜੋ ਤਿਸ ਭਾਵੇ ਸੋ ਥੀਆ, ਸਦਾ ਸਦਾ ਹਰ ਕੀ ਸਰਨ ਆਈ, ਪ੍ਰਭ ਬਿਨ ਨਾਹੀ ਆਨ ਬੀਆ ਰਹੋ, ਪੁੱਤਰ ਕਰਤ ਲਕਸ਼ਮੀ ਦੀ ਸੇ, ਇਨਮੇ ਕਿਛ ਨਾ ਸੰਗ ਲੀਆ, ਬਿਖੇ ਠਗੌਰੀ ਖਾਏ ਭੁਲਾਨਾ, ਮਾਇਆ ਮੰਦਰ ਤਿਆਗ ਗਿਆ, ਨਿੰਦਾ ਕਰ ਕਰ ਬਹੁਤ ਬਗੂਤਾ, ਗਰਭ ਜੋਨ ਮੈਂ ਕਿਰਤ ਪਿਆ, ਪੁਰਬ ਕਮਾਣੇ ਛੋਡੈ ਨਾਹੀ, ਜਮ ਦੂਤ ਕਰਾਸਿਆ ਮਹਾਂ ਪਿਆ, ਬੋਲੇ ਝੂਠ ਕਮਾਵੇ ਅਵਰਾ, ਤ੍ਰਿਸ਼ਨ ਬੂਜੇ ਬਹੁਤ ਹਿਆ, ਅਸਾਧ ਰੋਗ ਉਪਜਿਆ, ਸੰਤ ਦੂਖਨ ਦੇਹ ਵਿਨਾਸੀ ਮਹਾਂ ਖਿਆ, ਜਿਨੇ ਨਵਾਜੇ ਤਿਨ ਹੀ ਸਾਜੇ, ਆਪੇ ਕੀਨੇ ਸੰਤ ਜਿਆ, ਨਾਨਕ ਦਾਸ ਕੰਠ ਲਾਏ ਰਾਖੇ, ਕਰ ਕਿਰਪਾ ਪ੍ਰਭ ਬ੍ਰਹਮ ਮਿਆ। ਰਾਮ ਕਲੀ ਮਹੱਲਾ ਪੰਜਵਾਂ। ਐਸਾ ਪੂਰਾ ਗੁਰ ਦੇਉ ਸਹਾਈ, ਜਾ ਕੀ ਸਿਮਰਨ ਬਿਰਥਾ ਨਾ ਜਾਈ ਰਹੋ, ਦਰਸ਼ਨ ਪੇਖਤ ਹੋਏ ਨਿਹਾਲ, ਜਾ ਕੇ ਤੂਰ ਕਾਟੇ ਜਮ ਜਾਲ, ਚਰਨ ਕਮਲੇ ਵਸੇ ਮੇਰੇ ਮਨ ਕੇ, ਕਾਰ ਸਵਾਰੇ ਸਗਲੇ ਤਿਨਕੇ, ਜਾ ਕੇ ਮਸਤਕ ਰਾਖੇ ਹਾਥ, ਪ੍ਰਭ ਮੇਰੋ ਆਨਾਥ ਕੋ ਨਾਥ, ਪਤਿਤ ਉਧਾਰਨ ਕਿਰਪਾ ਨਿਧਾਨ, ਸਦਾ ਸਦਾ ਜਾਈਏ ਕੁਰਬਾਨ, ਨਿਰਮਲ ਮੰਤ ਦੇ ਜਿਸ ਦਾਨ, ਤਜੇ ਵਿਕਾਰ ਬਿਨ ਸਹੀ ਅਭਿਮਾਨ, ਏਕ ਤੇ ਆਈਏ ਸਾਧ ਕੇ ਸੰਗ,
ਪਾਪ ਬਿਨਾਸੇ ਨਾਮ ਕੇ ਰੰਗ, ਗੁਰ ਪਰਮੇਸ਼ਰ ਸਗਲ ਨਿਵਾਸ, ਘਟ ਘਟ ਰਵ ਰਿਹਾ ਗੁਣ ਦਾਸ, ਦੇ ਦਰਸ ਦੇਹ ਧਾਰੋ ਪ੍ਰਭ ਆਸ, ਨਿਤ ਨਾਨਕ ਚਿਤ ਵੇ ਸੱਚ ਅਰਦਾਸ। ਰਾਗ ਰਾਮ ਕਲੀ ਮਹੱਲਾ ਪੰਜਵਾਂ, ਘਰ ਦੂਜਾ ਦੋ ਪਦੇ, ਇੱਕ ਓਅੰਕਾਰ ਸਤਿਗੁਰ ਪ੍ਰਸਾਰ, ਗਾਵੋ ਰਾਮ ਕੇ ਗੁਣ ਗੀਤ, ਨਾਮ ਜਪਤ ਪਰਮ ਸੁਖ ਪਾਈਏ, ਆਵਾ ਗਾਉਣ ਮਿਟੇ ਮੇਰੇ ਮੀਤ ਰਹਾਓ। ਗੁਣ ਗਾਵਤ ਹੋਵਰ ਪ੍ਰਗਾਸ, ਚਰਨ ਕਮਲ ਮੈਂ ਹੋਏ ਨਿਵਾਸ, ਸੰਤ ਸੰਗਤ ਮੈਂ ਹੋਏ ਉਧਾਰ, ਨਾਨਕ ਭਵਜਲ ਉਤਰ ਸਪਾਰ। ਰਾਮ ਕਲੀ ਮਹੱਲਾ ਪੰਜਵਾਂ, ਗੁਰਪੂਰਾ ਮੇਰਾ ਗੁਰਪੂਰਾ, ਰਾਮ ਨਾਮ ਜਪ ਸਦਾ ਸੁਹੇਲੇ, ਸਗਲ ਬਿਨਾਸੇ ਰੋਗ ਕੂਰਾ ਰਹਾਓ। ਇਕ ਅਰਾਦੋ ਸਾਚਾ ਸੋਈ, ਜਾ ਕੀ ਸਰਨ ਸਦਾ ਸੁਖ ਹੋਈ, ਨੀਂਦ ਸੁਹੇਲੀ ਨਾਮ ਕੀ ਲਾਗੀ ਭੂਖ, ਹਰ ਸਿਮਰਤ ਬਿਨਸੇ ਸਭ ਦੁਖ, ਸਹਿਜ ਆਨੰਦ ਕਰੋ ਮੇਰੇ ਭਾਈ, ਗੁਰਪੂਰੇ ਸਭ ਚਿੰਤ ਮਟਾਈ, ਆਠ ਪਹਿਰ ਪ੍ਰਭ ਕਾ ਜਪ ਜਾਪ, ਨਾਨਕ ਰਾਖਾ ਹੋ ਆਪ। ਰਾਮ ਕਲੀ ਮਹੱਲਾ ਪੰਜਵਾਂ, ਪੜਤਾਲ ਘਰ ਤੀਜਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਨਰ ਨਰ ਹੈ ਨਮਸਕਾਰ, ਜਲਨ ਥਲਨ ਬਸਦ ਕਗਨ, ਏਕ ਏਕ ਓਅੰਕਾਰ ਅੰਗ ਰਹਾਉ, ਹਰਨ ਧਰਨ ਪੁਨ ਪੁਨ ਹੈ ਕਰਨ, ਮੈਂ ਗ੍ਰਹਿ ਨਿਹਾਰਿ, ਗੰਭੀਰ ਤੀਰ ਨਾਮ ਹੀਰ, ਊਚ ਊਚ ਅਪਾਰੰਗ, ਕਰਨ ਕੇਲ ਗੁਣ ਅਮੋਲ, ਨਾਨਕ ਬਲਿਹਾਰਿ। ਰਾਮ ਕਲੀ ਮਹੱਲਾ ਪੰਜਵਾਂ, ਰੂਪ ਰੰਗ ਸੁਗੰਧ ਭੋਗ ਤਿਆਗ, ਚਲੇ ਮਾਇਆ ਛਲੇ ਕਨਕ ਕਾਮਨੀ ਰਹਾਓ, ਭੰਡਾਰ ਦਰਬ ਅਰਬ ਖਰਬ, ਪੇਖ ਲੀਲਾ ਮਨ ਸਧਾਰੇ, ਨੈ ਸੰਗ ਗਾਮਨੀ, ਸੁਤ ਕਲੱਤਰ ਭਰਾਤ ਮੀਤ, ਉਰਜ ਪਰਿਓ ਪਰਮ ਹੋਏ ਬਿਰਖ ਛਾਮਨੀ, ਚਰਨ ਕਮਲ ਸਰਨ ਨਾਨਕ ਸੁਖ ਸੰਤ ਭਾਵਨੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਰਾਮ ਕਲੀ ਮਹੱਲਾ ਨੌਵਾਂ, ਤੇ ਪਦੇ ਰੇ ਮਨ ਊਟ ਲਿਓ ਹਰਨਾਮਾ, ਜਾ ਕੇ ਸਿਮਰਨ ਦੁਰਮਤ ਨਾਸੇ, ਪਾਵੈ ਪਦ ਨਿਰਵਾਨਾ ਰਹਾਉ। ਬਡਭਾਗੀ ਤਹਿ ਜਨ ਕੋ ਜਾਨੋ, ਜੋ ਹਰ ਕੇ ਗੁਣ ਗਾਵੇ, ਜਨਮ ਜਨਮ ਕੇ ਪਾਪ ਖੋਏ, ਕੇ ਫੁਨ ਬੈਕੁੰਠ ਸਧਾਵੇ, ਅਜਾਮਲ ਕੋ ਅੰਤ ਕਾਲ ਮੇ, ਨਾਰਾਇਣ ਸੁਧਿਆਈ, ਜਾਗਤ ਕਉ ਜਗਦੀ ਸਰਬਾਛਤ, ਸੋਗਤ ਛਿਨ ਮਹਿ ਪਾਈ, ਨਾਹਣ ਗੁਣ ਨਾਹਣ ਕੁਛ ਵਿਦਿਆ, ਧਰਮ ਕੌਣ ਗਜ ਕੀਨਾ, ਨਾਨਕ ਬਿਰਦ ਰਾਮ ਕਾ ਦੇਖੋ, ਅਪੈ ਦਾਨ ਤਹਿ ਦੀਨਾ। ਰਾਮ ਕਲੀ ਮਹੱਲਾ ਨੌਵਾਂ, ਸਾਧੋ ਕੌਣ ਜੁਗਤ ਅਬ ਕੀਜੇ, ਜਾ ਤੇ ਦੁਰਮਤ ਸਗਲ ਬਨਾਸੇ, ਰਾਮ ਭਗਤ ਮਨ ਪੀਜੇ ਰਹਾਓ। ਮਨ ਮਾਇਆ ਮੇ ਉਰਝਰਿਆ ਹੈ, ਬੂਝੇ ਨਹੀਂ ਕੁਛ ਗਿਆਨ, ਕੌਣ ਨਾਮ ਜਗ ਜਾ ਕੇ ਸਿਮਰੈ, ਪਾਵੇ ਪਦ ਨਿਰਵਾਣਾ। ਭਏ ਦਿਆਲ ਕਿਰਪਾਲ ਸੰਤ ਜਨ, ਤਬ ਹੈ ਬਾਤ ਬਤਾਈ, ਸਰਬ ਧਰਮ ਮਾਨੋ ਤੈ ਕੀਏ, ਜੈ ਪ੍ਰਭ ਕੀਰਤ ਗਾਈ, ਰਾਮ ਨਾਮ ਨਰਿਸ ਬਾਸਰ, ਮਹਿਨ ਮਿਕ ਏਕ ਉਰ ਤਾਰੇ, ਜਮ ਕੋ ਤਰਾਸ ਮਿਟੇ, ਨਾਨਕ ਤੈ ਅਪਨੋ ਜਨਮ ਸਵਾਰੇ। ਰਾਮ ਕਲੀ ਮਹੱਲਾ ਨੌਵਾਂ, ਪ੍ਰਾਣੀ ਨਾਰਾਇਣ ਸੁਧਲੇਹ, ਛਿਨ ਛਿਨ ਔਦ ਕਟੇ ਦਿਸ ਬਾਸਰ, ਪ੍ਰਥਾ ਜਾਤ ਹੈ ਦੇਹ ਰਹਾਉ, ਤਰਨਾ ਪੋ ਬਿਖਨ ਸੋਇਓ, ਬਾਲਪਨ ਅਗਿਆਨਾ, ਬਿਰਧ ਪਿਓ ਅਜਹੂ ਨਹੀਂ ਸਮਝੇ, ਕੌਣ ਕੁਮਤ ਉਰ ਜਾਣਾ, ਮਾਨਸ ਜਨਮ ਦੀ ਉਹ ਜਹ ਠਾਕਰ, ਸੋਤੇ ਕਿਉ ਬਿਸਰਾਇਓ, ਮੁਕਤ ਹੋਤ ਨਰ ਜਾ ਕੈ ਸਿਮਰੇ, ਨਿਮਿਖ ਨ ਤਾ ਕੋ ਗਾਇਓ, ਮਾਇਆ ਕੋ ਮਦ ਮਹਾ, ਮਾਇਆ ਕੋ ਮਦ ਕਹਾ ਕਰਤ ਹੈ, ਸੰਗਨ ਕਾ ਹੂ ਜਾਈ, ਨਾਨਕ ਬਹੁਤ ਚੇਤ ਚਿੰਤਾ ਮਨ, ਹੋਏ ਹੈ ਅੰਤ ਸਹਾਈ। ਰਾਮ ਕਲੀ ਮਹੱਲਾ ਪਹਿਲਾ।

ਸਾ ਧਰਤੀ ਸੋ ਪੌਣ ਚਲਾਰੇ ਜੁਗ ਜੀ ਖੇਲੇ ਥਾਂਵ ਕੈਸੇ ਜੀਵਨ ਤਲ ਬਨਵਾਰ ਹੋਏ ਪਰਵਾਣਾ ਕਰੇ ਧਿਆਣਾ ਕੱਲ ਲੱਖਣ ਵਿਚਾਰ ਰਹਾਓ ਕਿਤੇ ਦੇਸ ਨਾ ਆਇਆ ਸੁਣੀਏ ਤੀਰਥ ਪਾਸ ਨਾ ਬੈਠਾ ਦਾਤਾ ਦਾਨ ਕਰੇ ਤੈ ਨਾ ਹੀ ਮਹਿਲ ਉਸਾਰ ਨਾ ਬੈਠਾ ਜੇ ਕੋ ਸਤ ਕਰੇ ਜੋ ਛੀਜੇ ਤਪ ਕਰ ਤਪ ਨਾ ਹੋਈ ਜੇ ਕੋ ਨਾ ਲਏ ਬਦਨਾਮੀ ਕਲਕੇ ਲੱਖਣ ਏਈ ਜੇ ਸਿਕਦਾਰੀ ਤਿਸੇ ਖਵਾਰੀ ਚਾਕਰ ਕੇ ਹੇ ਡਰਨ ਜਾ ਸਿਕਦਾਰੇ ਪਵੇ ਜੰਜੀਰੀ ਤਾਂ ਚਾਕਰ ਹੱਥੋਂ ਮਰਨ ਆਖ ਗਲਾ ਕੁਸੇ ਆਈ ਹੈ ਆਖ ਗੁਣਾ ਕਲੇ ਆਈਏ ਤਹ ਜੋ ਕੇਰਾ ਰਿਹਾ ਤਪਾਵਸ ਜੇ ਗੁਣ ਦੇਹ ਸਪਾਈਐ ਰਹਾਓ ਕਲਕਲ ਵਾਲੀ ਸਰਾ ਨਵੇੜੀ ਕਾਲੀ ਕ੍ਰਿਸ਼ਨਾ ਹੋਆ ਬਾਣੀ ਬ੍ਰਹਮਾ ਵੇਦ ਅਥਰਵਣ ਕਰਨੀ ਕੀਰਤ ਲੇਹਾ ਪਤ ਬਿਣ ਪੂਜਾ ਸਤ ਬਿਣ ਸੰਜਮ ਜਤ ਬਿਣ ਕਾਹੇ ਜਾਨੇਉ ਨਾਵੋ ਤੋਵੋ ਤਿਲਕ ਚੜਾਵੋ ਸੁਚ ਬਿਣ ਸੋਚ ਨ ਹੋਈ ਕਲ ਕਰਵਾਣ ਕਤੇ ਬਕੁਰਾਨ ਪੋਥੀ ਪੰਡਤ ਰਹੇ ਪੁਰਾਣ ਨਾਨਕ ਨਾ ਪਿਆ ਰਹਿਮਾਨ ਕਰ ਕਰਤਾ ਤੂੰ ਵੇ ਕੋ ਜਾਣ ਨਾਨਕ ਨਾਮ ਮਿਲੇ ਵਡਿਆਈ ਏਦੂ ਉੱਪਰ ਕਰਮ ਨਹੀਂ ਜੇਕਰ ਹੁੰਦੇ ਮੰਗਣ ਜਾਈਏ ਫਿਰ ਉਲਾਮਾ ਮਿਲੇ ਤਹੀ ਰਾਮ ਕਲੀ ਮਹੱਲਾ ਪਹਿਲਾ ਜਗਪੁਰ ਬੋਧੋ ਮੜੀ ਵਧਾਵੋ ਆਸਣ ਤਿਆਗ ਕਹੇ ਸਚ ਪਾਵੋ ਮਮਤਾ ਮੋਹ ਕਾਮਣ ਹਿਤਕਾਰੀ ਨਾ ਉਹ ਦੂਤੀ ਨਾ ਸੰਸਾਰੀ

ਨਿਰੰਕਾਰ ਜਿਸ ਗੁਰ ਮਿਲੇ ਸੋਈ ਵਿਦ ਜਾਣੇ ਗੁਰਮਤ ਹੋਏ ਸ ਹੁਕਮ ਪਛਾਣੇ ਝੂਠ ਨਾ ਬੋਲ ਪਾੜੈ ਸੱਚ ਕਹੀਏ ਹਉ ਮੈਂ ਜਾਏ ਸ਼ਬਦ ਕਰ ਲਈਏ ਰਹੋ ਗਣ ਗਣ ਜੋਤਕ ਕਾਂਢੀ ਕਾਂ ਜਖੀਨੀ ਪੜੇ ਸੁਣਾਵੇ ਤਤ ਨ ਚੀਨੀ ਸਬਸੇ ਉੱਪਰ ਗੁਰ ਸ਼ਬਦ ਵਿਚਾਰ ਹੋਰ ਕਥਨੀ ਬਦੋ ਨ ਸਗਲੇ ਚਾਰ ਨਾ ਵੈ ਤੋ ਵੈ ਪੂਜਾ ਸੈਲਾ ਬਿਨ ਹਰ ਰਾਤੇ ਮੈ ਲੋ ਮੈਲਾ ਗੁਰ ਗੁਨਵਾਰ ਮਿਲੇ ਗਰਭਾਰਤ ਮੁਕਤ ਪ੍ਰਾਣ ਜਪ ਹਰ ਫਿਰ ਧਾਰਥ ਬਾਚੇ ਵਾਦ ਨ ਵੇਦ ਵਿਚਾਰੇ ਆਪ ਡੁੱਬੇ ਕਿਉ ਪਿਤਰਾ ਤਾਰੇ ਕਟ ਕਟ ਬ੍ਰਹਮ ਚੀਨੇ ਜਨ ਕੋਏ ਸਤਿਗੁਰ ਮਿਲੇ ਤਸੋ ਜੀ ਹੋਏ ਗਣਤ ਕਣੀਏ ਸਹਿ ਸਾਥ ਉਪਜੀਏ ਗੁਰ ਕੀ ਸਰਨ ਪਵੇ ਸੁਖ ਦੀਏ ਕਰ ਅਪਰਾਧ ਸਰਨ ਹਮ ਆਇਆ ਗੁਰ ਹਰ ਭੇਟੇ ਪੁਰਬ ਕਮਾਇਆ ਗੁਰ ਸਰਨ ਨ ਆਈਏ ਬ੍ਰਹਮ ਨ ਪਾਈਏ ਭ੍ਰਮ ਪਲਾਈਏ ਜਨ ਮਰੇ ਆਈਏ ਹਮ ਦਰਬਾਦੋ ਮਰੇ ਵਿਕਾਰ ਨਾ ਹਿਰਦੇ ਨਾਮ ਨਾ ਸ਼ਬਦ ਅਚਾਰ ਇਕ ਪਾਦੇ ਪੰਡਤ ਸਿਮਰ ਕਹਾਵੈ ਦੁਬਦਾਰਾ ਤੇ ਮਹਿਲ ਨ ਪਾਵੇ ਜਿਸ ਗੁਰ ਪ੍ਰਸਾਦੀ ਨਾਮ ਆਧਾਰ ਕੋਟ ਮਦੇ ਕੋ ਜਨ ਆਪਾਰ ਏਕ ਬੁਰਾ ਭਲਾ ਸਚ ਏਕ ਬੂਜ ਗਿਆਨੀ ਸਤਿਗੁਰ ਕੀ ਟੇਕ ਗੁਰਮੁਖ ਬਿਰ ਲਈਏ ਕਿਉ ਜਾਣਿਆ ਆਵਣ ਜਾਣ ਮੇਠ ਸਮਾਣਿਆ ਜਿਨ ਕੇ ਹਿਰਦੇ ਏਕ ਅੰਕਾਰ ਸਰਵ ਗੁਣੀ ਸਾਚਾ ਬੇਚਾਰ ਗੁਣ ਕੇ ਪਾਣੇ ਕਰਮ ਕਮਾਵੇ ਨਾਨਕ ਸਾਚੇ ਸੱਚ ਸਮਾਵੇ ਰਾਮ ਕਲੀ ਮਹੱਲਾ ਪਹਿਲਾ ਹੱਠ ਨਿਗ੍ਰਹ ਕਰ ਕਾਇਆ ਛੀਜੇ ਵਰਤ ਤੁਪਨ ਕਰ ਮਨ ਨਹੀਂ ਪੀਜੇ ਰਾਮ ਨਾਮ ਸਰ ਅਵਰ ਨ ਪੂਜੇ ਗੁਰਸੇਵ ਮਨ ਹਰ ਜਨ ਸੰਗ ਕੀਜੇ ਜਮ ਦੰਦਾਰ ਜੋਏ ਨੇ ਸਾਕੇ ਸਰਪਨ ਡਸਨ ਕੇ ਸਰ ਕਾ ਰਸ ਪੀਜੇ ਰਹਾਓ ਬਾਦ ਪੜੇ ਰਾਗੀ ਜਗ ਪੀਜੇ ਤ੍ਰੈਗੁਣ ਵਿਖਿਆ ਜਨਮ ਮਰੀਜੇ ਰਾਮ ਨਾਮ ਬਿਨ ਸੁਖ ਸਹੀਜੇ ਚਾੜਸ ਪਵਨ ਸੰਘਾਸਨ ਪੀਜੇ ਨਿਓਲੀ ਕਰਮ ਕਰਮ ਖਟ ਕਰਮ ਕਰੀਜੇ ਰਾਮ ਨਾਮ ਬਿਰਥਾ ਸਾਸ ਲੀਜੇ ਅੰਤਰ ਪੰਚ ਅਗਨ ਕੋ ਧੀਰਜ ਦੀਜੇ ਅੰਤਰ ਚੋਰ ਕੋ ਸਾਧ ਲਹੀਜੇ ਗੁਰਮੁਖ ਹੋਏ ਕਾਇਆ ਗੜ ਲੀਜੇ ਅੰਤਰ ਮਹਿਲ ਤੀਰਥ ਪਰਮੀਜੇ ਮਨ ਨੇ ਸੂਚਾ ਕਿਆ ਸੋਚ ਕਰੀਜੇ ਕਿਰਤ ਪਿਆ ਦੋਸ ਕਾ ਕਿਉ ਦੀਜੇ ਅੰਨ ਨ ਖਾਏ ਦੇਹੀ ਦੁਖ ਦੀਜੇ ਬਿਨ ਗੁਰ ਗਿਆਨ ਤਿਪਤ ਨਹੀਂ ਪੀਜੇ ਮਨਮੁਖ ਜਨਮੇ ਜਨਮ ਮਰੀਜੇ ਸਤਿਗੁਰ ਪੂਛ ਸੰਗਤ ਜਨ ਕੀਜੇ ਮਨ ਹਰ ਰਾਚੇ ਨਹੀਂ ਜਨਮ ਮਰੀਜੇ ਰਾਮ ਨਾਮ ਬਿਨ ਕਾ ਕਰਮ ਕਰੀਜੇ ਉਂਦਰ ਦੂੰਦਰ ਪਾਸ ਧਰੀਜੇ ਗੁਰ ਕੀ ਸੇਵਾ ਰਾਮ ਰਵੀਜੇ ਨਾਨਕ ਨਾਮ ਮਲੇ ਕਿਰਪਾ ਪ੍ਰਭ ਕੀ ਜੈ ਰਾਮ ਕਲੀ ਮਹੱਲਾ ਪਹਿਲਾ ਅੰਤਰ ਉਤਪੁਜ ਅਵਰ ਨ ਕੋਈ ਜੋ ਕਹੀਏ ਸੋ ਪ੍ਰਭ ਤੇ ਹੋਈ ਜੁਗੋ ਜੁਗੰਤਰ ਸਾਹਿਬ ਸਚ ਸੋਈ ਉਪਤ ਪਰਲੋ ਅਵਰ ਨ ਕੋਈ ਐਸਾ ਮੇਰਾ ਠਾਕਰ ਗਹਿਰੰਗ ਮਹੀਰ ਜਿਨ ਜਪਿਆ ਤਿਨ ਸੁਖ ਕੀ ਪਾਇਆ ਹਰ ਕੇ ਨਾਮ ਨ ਲੱਗੇ ਜਮ ਤੀਰ ਰਹਾਓ

ਇੱਕ ਬਨ ਮੈਂ ਵੈਸੈ ਡੂੰਗਰ ਅਸਥਾਨ, ਨਾਮ ਅਵਸਾਰ ਪਚੇ ਅਭਿਮਾਨ, ਨਾਮ ਬਿਨਾ ਕਿਆ ਗਿਆਨ ਧਿਆਨ, ਗੁਰਮੁਖ ਪਾਵੈ ਦਰਗਹਿ ਮਾਨ। ਹਠ ਅਹੰਕਾਰ ਕਰੇ ਨਹੀਂ ਪਾਵੇ, ਪਾਠ ਪੜੇ ਲੈ ਲੋਕ ਸੁਣਾਵੇ, ਤੀਰਥ ਪਰਮਸ ਵਿਆਪ ਨ ਜਾਵੇ, ਨਾਮ ਬਿਨਾ ਕੈਸੇ ਸੁਖ ਪਾਵੇ। ਯਤਨ ਕਰੇ ਬਿੰਦ ਕਿਵੇਂ ਨਾ ਰਹਾਈ, ਮਨੁਆ ਡੋਲੇ ਨਰ ਕਹਿ ਪਾਈ, ਜੰਪਰ ਬਾਦੋ ਲਹੇ ਸਜਾਈ, ਬਿਨ ਨਾਮੇ ਜਿਉਂ ਜਲ ਬਲ ਜਾਈ। ਸਿੱਧ ਸਾਧਕ ਕੇਤੇ ਮਨ ਦੇਵਾ, ਹਠ ਨਿਗ੍ਰਹਿ ਨਾਤਰ ਪਾਵ ਸਭੇਵਾ, ਸ਼ਬਦ ਵਿਚਾਰ ਹੋਏ ਘੁਰ ਸੇਵਾ, ਮੰਤਰ ਨਿਰਮਲ ਅਭਿਮਾਨ ਅਭੇਵਾ। ਕਰਮ ਮਿਲੇ ਪਾਵੇ ਸਚ ਨੌ, ਤੁਮ ਸਰਨਾਗਤ ਰਹੋ ਸੁਭਾਓ, ਤੁਮ ਤੇ ਉਪਜੋ ਭਗਤੀ ਪਾਓ, ਜਪ ਜਾਪੋ ਗੁਰਮੁਖ ਹਰ ਨਾਉ। ਹੋਮੇ ਗਰਭ ਜਾਏ ਮਨ ਭੀਨਾ, ਝੂਠ ਨ ਪਾਵਸ ਪਾਖੰਡ ਕੀ।

ਭਵਜਨ ਦਿਓ ਮਰਨ ਪਿਆ, ਜਿਸ ਰਸ ਭੋਗ ਕੀਤੇ ਤੇਤਾ ਦੁੱਖ ਲਾਗੇ, ਨਾਮ ਅਵਸਾਰ ਭਵਜਨ ਪਿਆ, ਤਨ ਤਨ ਤੇ ਖਤ ਗਰਵ ਗਿਆ, ਕਨਕ ਕਾਮ ਨਿਸੋਹੇ ਤਾਂ ਵਧਾਇਆ ਕੀ, ਨਾਮ ਅਵਸਾਰੇ ਭਰਮ ਗਿਆ ਰਹਾਓ। ਜਤ ਸਤ ਸੰਜਮ ਸੀਲ ਨ ਰਾਖਿਆ, ਪ੍ਰੇਤ ਪਿੰਜਰ ਮੈਂ ਕਾਸ਼ਟ ਭਿਆ, ਪੁੰਨ ਦਾਨ ਇਸ ਨਾ ਨ ਸੰਜਮ, ਸਾਧ ਸੰਗ ਬਿਨ ਬਾਦ ਜਿਆ, ਲਾਲਚ ਲਾਗੇ ਨਾਮ ਵਿਸਾਰਿਓ, ਆਪਦ ਜਾਤ ਜਨਮ ਗਿਆ, ਜਮ ਜਮ ਤਾਏ ਕੇਸ ਗਹਿ ਪਕਰੇ, ਸੁਰਤ ਨਹੀਂ ਮੁਖ ਕਾਲ ਗਿਆ, ਐਨ ਸੁਨਿੰਦਾ ਤਾਤ ਪਰਾਈ, ਐਨ ਸੁਨਿੰਦਾ ਤਾਤ ਪਰਾਈ, ਹਿਰਦੇ ਨਾਮਨ ਸਰਬ ਦਿਆ, ਬਿਨ ਗੁਰ ਸ਼ਬਦ ਨਗਤ ਮਿਤ ਪਾਵੇ, ਰਾਮ ਨਾਮ ਬਿਨ ਨਰਕ ਗਿਆ, ਖਿਨ ਮੈਂ ਬੇਸ ਕਰੇ ਨਟੂਆ, ਜਿਉਂ ਮੋਹ ਪਾਪ ਵਹਿ ਗਲਤ ਗਿਆ, ਇਤੁਤ ਮਾਇਆ ਦੇਖ ਪਿਆ, ਹੋਮੇ ਰੋਗ ਮਹਾਂ ਦੁਖ ਲਾਗਾ, ਗੁਰਮਤਲੇ ਵੋ ਰੋਗ ਗਿਆ, ਸੁਖ ਸੰਪਤ ਕੋ ਆਵਤ ਦੇਖੇ, ਸਾਕਤ ਮਨ ਅਭਿਮਾਨ ਪਿਆ, ਜਿਸ ਕਾ ਸਾ ਇਹ ਧਨਸੋ ਫਿਰ ਲੇਵੇ, ਅੰਤਰ ਸਹਿ ਸਾ ਦੁਖ ਪਿਆ, ਅੰਤ ਕਾਲ ਕਿਛ ਸਾਥ ਨ ਚਾਲੇ, ਜੋ ਦੀਸੇ ਸਭ ਤਿਸੇ ਮਿਆ, ਆਦਿ ਪੁਰਖ ਅਪਰਮ ਪਰਸੋ, ਪ੍ਰਭ ਹਰ ਨਾਮ ਹਿਰਦੇ ਲੈ ਪਾਰ ਪਿਆ, ਮੂਏ ਕੋ ਰੋਵੈ ਕਿਸੇ ਸੁਣਾਵੇ, ਭੈ ਸਾਗਰ ਅਸਰਾਲ ਪਿਆ, ਦੇਖ ਕੁਟੁੰਬ ਮਾਇਆ ਗ੍ਰਹਿ ਮੰਦਰ, ਸਾਖਤ ਜੰਜਾਲ ਪੰਜਾਲ ਪਰਾਲ ਪਿਆ, ਜਾ ਆਏ ਤਾਂ ਤਨੇ ਪਠਾਏ, ਚਾਲੇ ਤਨੇ ਬੁਲਾਏ ਲਿਆ, ਜੋ ਕੁਛ ਕਰਨਾ ਸੋ ਕਰ ਰਿਹਾ, ਬਖਸ਼ਣ ਹਾਰੇ ਬਖਸ਼ ਲਿਆ, ਜਿਨ ਇਹ ਚਾਖਿਆ ਰਾਮ ਰਸਾਇਣ, ਸੰਤੀ ਸੰਗਤ ਖੋਜ ਪਿਆ, ਰਿੱਧ ਸਿੱਧ ਬੁੱਧ ਗਿਆਨ ਗੁਰੂ ਤੇ ਪਾਇਆ, ਮੁਕਤ ਪਦਾਰਥ ਸਰਣ ਪਿਆ, ਦੁਖ ਸੁਖ ਗੁਰਮੁਖ ਸਮ ਕਰ ਜਾਣਾ, ਹਰਖ ਸੋਗ ਤੇ ਬਿਰਖਤ ਪਿਆ, ਆਪ ਮਾਰ ਗੁਰਮਖਰ ਪਾਏ, ਨਾਨਕ ਸਹਿਜ ਸਮਾਏ ਲਿਆ, ਰਾਮ ਕਲੀ ਮਹੱਲਾ ਪਹਿਲਾ ਦੱਖਣੀ, ਜਤ ਸੰਜਮ ਸਾਚ ਦਰੜਾਇਆ, ਸਾਚ ਸ਼ਬਦ ਰਸ ਲੀਨਾ, ਮੇਰਾ ਗੁਰਦਿਆਲ ਸਦਾ ਰੰਗ ਲੀਣਾ, ਐਨਸ ਰਹੇ ਏਕ ਲਿਗ ਲਾਬੀ, ਸਾਚੇ ਦਾ ਖਪਸੀਣਾ ਰਹਾਓ, ਰਹੇ ਗਗਨ ਪ੍ਰਦਿਸ਼ਟ ਸਮੇ ਸਰ, ਅੰਤ ਸ਼ਬਦ ਰੰਗੀਨਾ, ਸਤ ਬੰਧਵ ਕੋ ਪੀਨ ਪੁਰ ਪੁਰ ਲੀਣਾ, ਜੇਵਾ ਰੰਗ ਰਸੀਣਾ, ਮਿਲ ਗੁਰ ਸਾਚੇ ਜਿਨ ਰਚ ਰਾਚੇ, ਕਿਰਤ ਵਿਚਾਰ ਪਤੀਨਾ, ਏਕ ਮੈਂ ਸਰਬ ਸਰਬ ਮੈਂ ਏਕਾ, ਏ ਸਤਿਗੁਰ ਦੇਖ ਦਿਖਾਈ, ਜਿਨ ਕੀ ਏ ਖੰਡ ਬੰਡ ਬ੍ਰਹਮੰਡਾ, ਸੋ ਪ੍ਰਭ ਲਖਣ ਨ ਜਾਈ, ਦੀਪਕ ਤੇ ਦੀਪਕ ਪਰਵਾਸਿਆ, ਤ੍ਰਿਪਵਨ ਜੋਤ ਦਿਖਾਈ, ਸੱਚੇ ਤਖ਼ਤ ਸਚ ਮਹਿਲੀ ਬੈਠੇ, ਨਿਰਭਉ ਤਾੜੀ ਲਾਈ, ਮੋਹ ਗਿਆ ਜੋ ਬੈਰਾਗੀ ਜੋਗੀ, ਕੰਗ ਘਟ ਘਟ ਕਿੰਗੁਰੀ ਬਾਈ, ਨਾਨਕ ਸਰਨ ਪ੍ਰਭੂ ਕੀ ਝੂਟੇ, ਸਤਿਗੁਰ ਸੱਚ ਸਿਖਾਈ, ਰਾਮ ਕਲੀ ਮਹੱਲਾ ਪਹਿਲਾ, ਔਹਠ ਹਸਤ ਮੜੀ ਕਰ ਛਾਇਆ, ਧਰਨ ਗਗਨ ਕਲਤਾਰੀ, ਗੁਰਮੁਖ ਕੇਤੀ ਸ਼ਬਦ ਉਧਾਰੀ, ਸੰਤੋ ਰਹਾਓ, ਮਮਤਾ ਮਾਰ ਹਉ ਮੈਂ ਸੋਖੈ, ਤ੍ਰਿਗੁਣ ਜੋਤ ਤੁਮਾਰੀ, ਮਨਸਾ ਮਾਰ ਮਨੇ ਮੈਂ ਰਾਖੇ, ਸਤਿਗੁਰ ਸ਼ਬਦ ਵਿਚਾਰੀ, ਸਿੰਜੀ ਸੁਰਤ ਅਨਾਹਤ ਬਾਜੇ, ਕਟਕਟ ਜੋਤ ਤੁਮਾਰੀ, ਪਰ ਪੰਚ ਬੇਣ ਤਹੀ ਮਨ ਰਾਖਿਆ, ਬ੍ਰਹਮ ਅਗਿਆਨ ਮਮ ਅਗਨ ਭਰ ਜਾਰੀ, ਪੰਚ ਦੱਤ ਮਿਲ ਐਨ ਸਦੀਪਕ, ਨਿਰਮਲ ਜੋਤ ਅਪਾਰੀ, ਰਪਸਸ ਲੋਕੇ ਇਹ ਤਨ ਕਿੰਗੁਰੀ, ਬਾਜੇ ਸ਼ਬਦ ਨਿਰਾਰੀ, ਸ਼ਿਵਨਗਰੀ ਮੇ ਆ ਸੁਣੇ ਉਦੂ ਅਲਖ ਅਗਮ ਅਪਾਰੀ, ਕਾਇਆ ਨਗਰੀ ਇਹ ਮਨ ਰਾਜਾ, ਪੰਸ ਬਚੇ ਵੇਚਾਰੀ, ਸ਼ਬਦ ਰਵੇ ਆਸਣ ਕਰ ਰਾਜਾ, ਅਦਲ ਕਰੇ ਗੁਣਕਾਰੀ, ਕਾਲ ਵਿਕਾਲ ਕਹੇ ਕਉ ਬਪਰੇ, ਜੀਵ ਤਮੂਹੈ ਮਨ ਮਾਰੀ, ਬ੍ਰਹਮਾ ਵਿਸ਼ਨ ਮਹੇਸ਼ ਏਕ ਮੂਰਤ ਆਪੇ ਕਰਤਾ ਕਾਰੀ, ਕਾਇਆ ਸੋਧ ਤਰੇ ਭਵ ਸਾਗਰ, ਆਤਮ ਤੱਤ ਵਿਚਾਰੀ, ਗੁਰਸੇਵਾ ਤੇ ਸਦਾ ਸੁਖ ਪਾਇਆ, ਅੰਤਰ ਸ਼ਬਦ ਰਹਿਆ ਗੁਣਕਾਰੀ, ਆਪੇ ਮੇਲ ਲਏ ਗੁਣਦਾਤਾ, ਹਉਮੈ ਤ੍ਰਿਸ਼ਨਾ ਮਾਰੀ, ਤ੍ਰੈਗੁਣ ਬੇਠੇ ਚੌਥੇ ਵਰਤੇ, ਇਹਾ ਭਗਤ ਨਰਾਰੀ, ਗੁਰਮੁਖ ਜੋਤ ਸ਼ਬਦ ਆਤਮ ਚੀਨੇ, ਹਿਰਦੈ ਏਕ ਮਰਾਰੀ, ਮਨੁਆ ਇਸਤਰ ਸ਼ਬਦੇ ਰਾਤਾ, ਇਹਾ ਕਰਨੀ ਸਾਰੀ, ਵੇਦ ਵਾਦਨ ਪਖੰਡ ਓਦੂ ਗੁਰਮੁਖ ਸ਼ਬਦ ਵਿਚਾਰੀ, ਗੁਰਮੁਖ ਜੋਗ ਕਮਾਵੇ ਆਦੂ, ਜਪਸ ਸ਼ਬਦ ਵਿਚਾਰੀ, ਸ਼ਬਦ ਮਰੇ ਮਨ ਮਾਰੇ ਆਦੂ, ਜੋਗ ਜੁਗਤ ਵਿਚਾਰੀ, ਮਾਇਆ ਮੋਹ ਭਵਜਲ ਹੈ ਅਬਦੂ, ਸ਼ਬਦ ਤਰੇ ਕੁਲ ਤਾਰੀ, ਸ਼ਬਦ ਗੁਰੂ ਜੁਗ ਚਾਰੇ ਓਦੂ, ਬਾਣੀ ਭਗਤ ਵਿਚਾਰੀ, ਏ ਮਨ ਮਾਇਆ ਮੋਹਿਆ ਓਦੂ, ਨਿਕਸੇ ਸ਼ਬਦ ਵਿਚਾਰੀ, ਆਪੇ ਬਖਸ਼ੇ ਮੇਲ ਮਲਾਏ, ਨਾਨਕ ਸਰਣ ਤੁਮਹਾਰੀ, ਰਾਮ ਕਲੀ ਮਹੱਲਾ ਤੀਜਾ, ਅਸ਼ਟਪਦੀਆ, ਇੱਕ ਓ ਅਹੰਕਾਰ ਸਤਿਗੁਰ ਪ੍ਰਸਾਦ,
ਸਰਮੇ ਦੀਆਂ ਬੁੰਦਰਾਂ ਕੰਨੀ ਪਾਏ ਜੋਗੀ ਖਿੰਤਾ ਕਰ ਤੂ ਦਿਆ ਆਵਣ ਜਾਣ ਬਭੂਤ ਲਗਾਏ ਜੋਗੀ ਤਾਂ ਤਿੰਨ ਦਿਨ ਭਵਣ ਜਿਣਿਆ ਐਸੀ ਘੁੰਗਰੀ ਵਜਾਏ ਜੋਗੀ ਜਿਤ ਘੁੰਗਰੀ ਅਨਹਦ ਬਾਜੇ ਹਰ ਸਿਉਂ ਰਹੇ ਲਿਵ ਲਾਏ ਰਹਾਉ ਸਤ ਸੰਤੋਖ ਪਤ ਕਰ ਝੋਲੀ ਜੋਗੀ ਅੰਮ੍ਰਿਤ ਨਾਮ ਭੁਗਤ ਪਾਈ ਧਿਆਨ ਕਾ ਕਰ ਡੰਡਾ ਜੋਗੀ ਸਿੰਜੀ ਸੁਰਤ ਵਜਾਈ ਮੰਦਿਰ ਕਰੇ ਆਸਣ ਬੈਸ ਜੋਗੀ ਤਾਂ ਤੇਰੀ ਕਲਪਨਾ ਜਾਈ ਕਾਇਆ ਨਗਰੀ ਮੈਂ ਮੰਗਣ ਚੜੈ ਜੋਗੀ ਤਾਂ ਨਾਮ ਪੱਲੇ ਪਾਈ ਇਤ ਕੁੰਗਰੀ ਧਿਆਨ ਨ ਲਾਗੇ ਜੋਗੀ ਨਾ ਸੱਚ ਪੱਲੇ ਪਾਈ ਇਤ ਕੁੰਗਰੀ ਸ਼ਾਂਤ ਨਾ ਆਵੇ ਜੋਗੀ ਅਭਿਮਾਨ ਨ ਵਿੱਚੋਂ ਜਾਏ ਪਾਉ ਪਾਉ ਦੋ ਪਤ ਲੈ ਜਾ ਜੋਗੀ ਏ ਸਰੀਰ ਕਰ ਡੰਡੀ ਗੁਰਮੁਖ ਹੋਵੇ ਤਾਂ ਤੰਤੀ ਬਾਜੇ ਇਨ ਵਿਦ ਤਿਸਨਾ ਖੰਡੀ ਹੁਕਮ ਬੁਝ ਸੋ ਜੋਗੀ ਕਹੀਏ ਏਕ ਸਿਉ ਚਿਤ ਲਾਏ ਸਹਿਸਾ ਤੂਟੇ ਨਿਰਮਲ ਹੋਵੇ ਜੋਗ ਜੋਗਤ ਇਵ ਪਾਏ ਨਦਰੀ ਆਵਦਾ ਸਭ ਕੁਛ ਬਿਨਸੇ ਹਰਸੇ ਤੀ ਚਿਤ ਲਾਏ ਸਤਿਗੁਰ ਨਾਲ ਤੇਰੀ ਭਾਵਣੀ ਲਾਗੇ ਤਾਂ ਇਹ ਸੋ ਜੀ ਪਾਏ ਇਹ ਜੋਗ ਨਾ ਹੋਵੇ ਜੋਗੀ ਜੇ ਕੁਟੁੰਬ ਛੋੜ ਪਰ ਭਵਨ ਕਰੈ ਗ੍ਰਹਿ ਸਰੀਰ ਮੈਂ ਹਰ ਹਰ ਨਾਮ ਗੁਰ ਪ੍ਰਸਾਦੀ ਆਪਣਾ ਹਰ ਪ੍ਰਭ ਲਾਹੇ ਇਹ ਜਗਤ ਮਿੱਟੀ ਕਾ ਪੁਤਲਾ ਜੋਗੀ ਇਸ ਮੈਂ ਰੋਗ ਵੱਡਾ ਤ੍ਰਿਸ਼ਨਾ ਮਾਇਆ ਅਨੇਕ ਯਤਨ ਭੇਖ ਕਰੇ ਜੋਗੀ ਰੋਗ ਨ ਜਾਏ ਗਵਾਇਆ ਹਰ ਕਾ ਨਾਮ ਔਖਦ ਹੈ ਜੋਗੀ ਜਿਸ ਨੂੰ ਮਨ ਵਸਾਏ ਗੁਰਮੁਖ ਹੋਵੇ ਸੋਈ ਬੂਜੇ ਜੋਗ ਜੁਗਤ ਸੋ ਪਾਏ ਜੋਗੇ ਕਾ ਮਾਰਗ ਗੁਬਿਖਮ ਹੈ ਜੋਗੀ ਇਸ ਤੋਂ ਨਦਰ ਕਰੇ ਸੋ ਪਾਏ ਅੰਤਰ ਬਾਹਰ ਏਕੋ ਵਿੱਚ ਵਿੱਚੋ ਵਰਮ ਚੁਕਾਏ ਬਿਣ ਵਜਾਈ ਕਿੰਗਰੀ ਵਾਜੇ ਜੋਗੀ ਸਾ ਕਿੰਗਰੀ ਵਜਾਏ ਕਹੇ ਨਾਨਕ ਮੁਕਤ ਹੋਵੇ ਜੋਗੀ ਸਾਚੇ ਰਹੇ ਸਮਾਏ ਰਾਮ ਕਲੀ ਮਹੱਲਾ ਤੀਜਾ ਭਗਤ ਖਜਾਨਾ ਗੁਰਮੁਖ ਜਾਤਾ ਸਤਿਗੁਰ ਬੂਝ ਵਜਾਈ ਸੰਤੋ ਗੁਰਮੁਖ ਦੇਖਦੇ ਵਡਾਈ ਰਹੋ ਸਚ ਰਹੋ ਸਦਾ ਸਹਿਜ ਸੁਖ ਉਪਜੇ ਕਾਮ ਕ੍ਰੋਧ ਵਿੱਚੋਂ ਜਾਈ ਆਪ ਛੋੜ ਨਾਮ ਨਿਭ ਲਾਗੀ ਮਮਤਾ ਸ਼ਬਦ ਜਲਾਈ ਜਿਸ ਦੇ ਉਪਜੇ ਤਿੰਸੇ ਬਿਨਸੇ ਅੰਤੇ ਨਾਮ ਸਿਖਾਈ ਸਦਾ ਹਜੂਰ ਦੂਰ ਨਾ ਦੇਖੋ ਰਚਨਾ ਜਿਨ ਰਚਾਈ ਸੱਚਾ ਸ਼ਬਦ ਰਵੇ ਕਠੇ ਅੰਤਰ ਸੱਚੇ ਸੋ ਲਿਭ ਲਾਈ ਸਤਸੰਗਤ ਮੈਂ ਹਰ ਨਾਮ ਮੂਲਕ ਵੱਡੇ ਪਾਗ ਪਾਇਆ ਜਾਈ ਭਰਮ ਨ ਭੂਲੇ ਸਤਿਗੁਰ ਸੇਵੋ ਮਨ ਰਾਖੋ ਇਕਠਾਈ ਬਿਨਾਂ ਵੇ ਸਾ ਭੂਲੇ ਫਿਰਦੀ ਬਿਰਥਾ ਜਨਮ ਗਵਾਈ ਜੋਗੀ ਜੁਗਤ ਹਣਾ ਗਵਾਈ ਪਰਹੰਡੇ ਪਾਖੰਡ ਜੋਗ ਨਾ ਪਾਈ ਸਿਵ ਸਭਨੀ ਨੇ ਆਸਣ ਵੈਸੋ ਗੁਰ ਸ਼ਬਦੀ ਜੋਗ ਪਾਈ ਧਾਤੁਰ ਬਾਜੀ ਸ਼ਬਦ ਨਮਾਰੇ ਨਾਮ ਵਸੇ ਮਨ ਆਈ ਇਹ ਸਰੀਰ ਸਰਬਰ ਹੈ ਸੰਤੋਸ ਨਾਨ ਕਰੇ ਲਿਵਲਾਈ ਨਾਮ ਇਸਨਾਨ ਕਰੇ ਸਿਵ ਜਨ ਨਿਰਮਲ ਸਬਦੇ ਮੈਲ ਗਵਾਈ ਤ੍ਰੈ ਗੁਣ ਅਚੇਤ ਨਾਮ ਚੇਤੇ ਨਹੀਂ ਬਿਨ ਨਾਮੇ ਬਿਨ ਸਜਾਈ ਬ੍ਰਹਮਾ ਵਿਸ਼ਨ ਮਹੇਸ ਤ੍ਰੈ ਮੂਰਤ ਤ੍ਰਿਗੁਣ ਪਰਮ ਪੁਲਾਈ ਗੁਰਪ੍ਰਸਾਦੀ ਤ੍ਰਿਕੁਟੀ ਛੁਟੇ ਚੌਥੇ ਪਦ ਲਿਵਲਾਈ ਪੰਡਤ ਪੜੈ ਪੜੈ ਬਾਦ ਬਖਾਣੇ ਤਿਨਾ ਬੂਝ ਨਾ ਪਾਈ ਬਿਖਿਆ ਮਾਤੇ ਪਰਮ ਪੁਲਾਏ ਉਪਦੇਸ਼ ਕਹੇ ਕਿਸ ਪਾਈ ਭਗਤ ਜਨਾ ਕੀ ਉਤਮ ਬਾਣੀ ਜੁਗ ਜੁਗ ਰਹੀ ਸਮਾਈ ਬਾਣੀ ਲਾਗੇ ਸੋਗਤ ਪਾਏ ਸ਼ਬਦੇ ਸੱਚ ਸਮਾਈ ਕਾਇਆ ਨਗਰੀ ਸ਼ਬਦੇ ਖੋਜੇ ਨਾਮ ਨਮ ਨਿਦ ਪਾਈ ਮਨਸਾ ਮਾਰ ਮਨ ਸਹਿਜ ਸਮਾਣਾ ਬਿਨ ਰਸਨਾ ਉਸ ਤਤਕਾਰ ਆਈ ਲੋਇਨ ਦੇਖ ਰਹੇ ਬਿਸਮਾਦੀ ਚਿਤ ਅਦਿਸ਼ਟ ਲਗਾਈ ਦਿਸ਼ ਸਦਾ ਰਹੇ ਨਿਰਾਲਮ ਜੋਤੀ ਜੋਤ ਮਲਾਈ ਹਉ ਗੁਰਸਲਾਹੀ ਸਦਾ ਏ ਆਪਣਾ ਜਿਨ ਸਾਚੀ ਬੂਝ ਬੁਝਾਈ ਨਾਨਕ ਏਕ ਕਹੇ ਬੈਨੰਤੀ ਨਾ ਹੋਗਤ ਮਿਤ ਪਾਈ ਰਾਮ ਕਲੀ ਮਹੱਲਾ ਤੀਜਾ ਹਰ ਕੀ ਪੂਜਾ ਦੁਰਲੰਭ ਹੈ ਸੰਤੋ ਕਹਿਣਾ ਕਛ ਨ ਜਾਈ ਸੰਤੋ ਗੁਰਮੁਖ ਪੂਰਾ ਪਾਈ ਨਾਮੋ ਪੂਜ ਕਰਾਈ ਰਹਾਉ ਹਰ ਬਿਨ ਸਭ ਕੁਛ ਮਹਿਲਾ ਸੰਤੋ ਕਿਆ ਹੋ ਪੂਜ ਚੜਾਈ ਹਰ ਸਾਚੇ ਪਾਵੇ ਜਾਂ ਪੂਜਾ ਹੋਵੇ ਭਾਣਾ ਮਨ ਵਸਾਈ ਪੂਜਾ ਕਰੇ ਸਭ ਲੋਕ ਸੰਤੋ ਮਨਮੁਖ ਥਾਏ ਨ ਪਾਏ ਸ਼ਬਦ ਮਰੇ ਮਨ ਨਿਰਮਲ

ਗੁਰਮੁਖ ਆਪ ਪਛਾਣੇ ਸੰਤੋ ਰਾਮ ਨਾਮ ਨਿਵਲਾਈ ਆਪੇ ਨਿਰਮਲ ਪੂਜ ਕਰਾਏ ਗੁਰਸਬ ਦੀ ਸਾਂਹ ਪਾਈ ਪੂਜਾ ਕਰੇ ਪਰ ਬਿਦ ਨਹੀਂ ਜਾਣੇ ਦੂਜੇ ਪਾਏ ਮਨ ਲਾਈ ਗੁਰਮੁਖ ਹੋਵੇ ਸੋ ਪੂਜਾ ਜਾਣੇ ਭਾਣਾ ਮਨ ਵਸਾਈ ਪਾਣੇ ਤੇ ਸਭ ਸੁਖ ਪਾਵੇ ਸੰਤੋ ਅੰਤੇ ਨਾਮ ਸਿਖਾਈ ਆਪਣਾ ਆਪ ਨਾ ਪਛਾਣੇ ਸੰਤੋ ਕੂੜ ਕਰੇ ਵਡਿਆਈ ਪਾਖੰਡ ਕੀਨੇ ਜਮ ਨਹੀਂ ਛੋਡੇ ਲੈ ਜੈਸੀ ਪਤ ਕਵਾਈ ਜਿਨੇ ਅੰਤਰ ਸ਼ਬਦ ਆਪ ਪਸਾਣਾ ਗਤਮਿਤ ਤਿੰਨ ਹੀ ਪਾਈ ਇਹ ਬਨੁਆ ਸੁਨ ਸਮਾਧ ਲਗਾਵੇ ਜੋਤੀ ਜੋਤ ਗਵਾਵੇ ਦਰਸਾ ਚੇ ਸੋ ਬਾ ਪਾਈ ਸਾਚੀ ਬਾਣੀ ਸੱਚ ਬਖਾਣੇ ਸੱਚ ਨਾਮ ਨਿਵਲਾਈ ਪੈ ਪੰਜਨ ਅਤ ਪਾਪ ਨਿਖੰਜਨ ਮੇਰਾ ਪ੍ਰਭ ਅੰਤ ਸਿਖਾਈ ਸਭ ਕਿਛ ਆਪੇ ਆਪ ਵਰਤੇ ਨਾਨਕ ਨਾਮ ਵਡਾਈ ਰਾਮ ਕਲੀ ਮਹੱਲਾ ਤੀਜਾ ਹਮ ਕੁਚਲ ਕੁਚੀਲ ਅਤ ਅਭਿਮਾਨੀ ਮਿਰ ਸ਼ਬਦੇ ਮੈਲ ਉਤਾਰੀ ਸੰਤੋ ਗੁਰਮੁਖ ਨਾਮ ਨਿਸਤਾਰੀ ਸੱਚਾ ਨਾਮ ਵਸਿਆ ਕਟੇ ਅੰਤਰ ਕਰਤੇ ਆਪ ਸਵਾਰੀ ਰਹਾਓ ਪਾਰਸ ਪਰਸੇ ਫਿਰ ਪਾਰਸ ਹੋਏ ਹਰ ਜੀਉ ਆਪਣੀ ਕਿਰਪਾ ਧਾਰੀ ਏਖ ਭੇਖ ਕਰੇ ਫਿਰੇ ਅਭਿਮਾਨੀ ਤਿਨ ਜੂਏ ਬਾਜੀ ਹਾਰੀ ਇੱਕ ਅੰਦਿਨ ਭਗਤ ਕਰੇ ਦਿਨ ਰਾਤੀ ਰਾਮ ਨਾਮ ਉਰਥਾਰੀ ਅੰਦਿਨ ਰਾਤੇ ਸਹਿਜੇ ਮਾਤੇ ਸਹਿਜੇ ਹਮੈ ਮਾਰੀ ਪੈਵਿਨ ਭਗਤ ਨਾ ਹੋਈ ਕਬਹੀ ਪੈ ਪਾਏ ਭਗਤ ਸਵਾਰੀ ਮਾਇਆ ਮੋਹ ਸ਼ਬਦ ਜਲਾਇਆ ਗਿਆਨ ਤਤ ਵਿਚਾਰੀ ਆਪੇ ਆਪ ਕਰਾਏ ਕਰਤਾ ਆਪੇ ਬਖਸ਼ ਭੰਡਾਰੀ ਕਿਆ ਤੁਸ ਗੁਣਾ ਕਾ ਅੰਤ ਨ ਪਾਇਆ ਹੋ ਗਾਵਾ ਸ਼ਬਦ ਵਿਚਾਰੀ ਹਰ ਜੀਓ ਜਪੀ ਹਰ ਜੀਓ ਸਾਲਾਹੀ ਵਿੱਚੋ ਆਪ ਨਵਾਰੀ ਨਾਮ ਪਦਾਰਥ ਗੁਰਤੇ ਪਾਇਆ ਕੁੱਠ ਸਚੇ ਭੰਡਾਰੀ ਆਪਣਿਆਂ ਭਗਤਾਂ ਨੂੰ ਆਪੇ ਤੁਠਾ ਆਪਣੀ ਕਿਰਪਾ ਕਰ ਕਲਤਾਰੀ ਤਿਨ ਸਾਚੇ ਨਾਮ ਕੀ ਸਦਾ ਭੂਖ ਲਾਗੀ ਗਾਵਣ ਸ਼ਬਦ ਵਿਚਾਰੀ ਜੀਓ ਪਿੰਡ ਸਭ ਕਿਛ ਹੈ ਤਿਸਕਾ ਆਖੜ ਬਿਖਮ ਵਿਚਾਰੀ ਸ਼ਬਦ ਲਗੇ ਸੇ ਜਨ ਨਿਸਤਰੇ ਪੌਜਲ ਪਾਰ ਉਤਾਰੀ ਬਿਨ ਹਰ ਸਾਚੇ ਕੋ ਪਾਰ ਨ ਪਾਵੇ ਬੁਝੇ ਕੋ ਵਿਚਾਰੀ ਜੋ ਤੁਰ ਲਿਖਿਆ ਸੋਈ ਪਾਇਆ ਮਿਲ ਹਰ ਸ਼ਬਦ ਸਿਵਾਰੀ ਕਾਇਆ ਕੰਚਨ ਸਬਦੇ ਰਾਤੀ ਸਾਚੇ ਨਾਏ ਪਿਆਰੀ ਕਾਇਆ ਅੰਮਤ ਰਹੀ ਭਰਪੂਰੇ ਪਾਈਏ ਸ਼ਬਦ ਵਿਚਾਰੀ ਜੋ ਪ੍ਰਭ ਖੋਜੇ ਸਹੀ ਪਾਵੇ ਹਰ ਫੂਟ ਬੂਏ ਅਹੰਕਾਰੀ ਬਾਦੀ ਵਿਨਸੇ ਸੇਵਕ ਸੇਵਾ ਗੁਰ ਕੇ ਹੇਤ ਪਿਆਰੀ ਸੋ ਜੋ ਗੀਤ ਗਿਆਨ ਵਿਚਾਰੇ ਹੋ ਮੈਂ ਤ੍ਰਿਸ਼ਨਾ ਮਾਰੀ ਸਤਿਗੁਰ ਦਾਤਾ ਤਿਨੇ ਪਛਾਤਾ ਜਿਸਨੂੰ ਕਿਰਪਾ ਤੋਂ ਮਹਾਰੀ ਸਤਿਗੁਰ ਨਾ ਸੇਵੇ ਮਾਇਆ ਲਾਗੇ ਡੂਬੂਏ ਅਹੰਕਾਰੀ ਜਿਚਰ ਅੰਦਰ ਸਾ ਸਿੱਤਰ ਸੇਵਾ ਕੀਚੇ ਜਾਇ ਮਿਲੇ ਰਾਮ ਮੁਰਾਰੀ ਅੰਦਿਨ ਭਗਤ ਰਹੇ ਦਿਨ ਰਾਤੀ ਆਪਣੇ ਅਪ੍ਰਿਯ ਪ੍ਰੀਤ ਪਿਆਰੀ ਤਨ ਮਨ ਵਾਰੀ ਬਾਰ ਘੁਮਾਈ ਆਪਣੇ ਗੁਰ ਬਿਟੋ ਬਲਿਹਾਰੀ ਮਾਇਆ ਮੋਹ ਬਿਨ ਸਜਾਏਗਾ ਉਭਰੇ ਸ਼ਬਦ ਵਿਚਾਰੀ ਆਪ ਜਗਾਏ ਸਹੀ ਜਾਗੇ ਗੁਰ ਕੇ ਸ਼ਬਦ ਵਿਚਾਰੀ ਨਾਨਕ ਸਹੀ ਮੂਹੇ ਜੋ ਨਾਮ ਨਚੇਤੇ ਭਗਤ ਜੀ ਵੇ ਵਿਚਾਰੀ ਰਾਮ ਕਲੀ ਮਹੱਲਾ ਤੀਜਾ ਨਾਮ ਖਜਾਨਾ ਗੁਰ ਤੇ ਪਾਇਆ ਤ੍ਰਿਪਤ ਰਹੇ ਆਘਾਈ ਸੰਤੋ ਗੁਰਮੁਖ ਮੁਕਤ ਕਤ ਪਾਈ ਏਕ ਨਾਮ ਵਸਿਆ ਕਟੇ ਅੰਤਰ ਪੂਰੇ ਕੀ ਵਡਿਆਈ ਰਹਾਓ ਆਪੇ ਕਰਤਾ ਆਪੇ ਪੂਰਤਾ ਦੇਂਦਾ ਰਿਜਕ ਸਬਾਈ ਜੋ ਉਛ ਕਰਨਾ ਸੋ ਕਰ ਰਿਹਾ ਅਵਰ ਨ ਕਰਨਾ ਜਾਈ ਆਪੇ ਸਾਜੇ ਸਿਸਟ ਪਾਏ ਸਿਰਸਰ ਧੰਦੇ ਲਾਈ ਤਿਸੇ ਸਰੇਵੇ ਤਾਂ ਸੁਖ ਪਾਵੇ ਸਤਿਗੁਰ ਮੇਲ ਮਲਾਈ ਆਪਣਾ ਆਪ ਆਪ ਉਪਾਏ ਅਲਖਣ ਅਲਖਣਾ ਜਾਈ ਆਪੇ ਮਾਰਜ ਵਾਲੇ ਆਪੇ ਤਿਸ ਨੂੰ ਤਿਲ ਨ ਤਮਾਈ ਇੱਕ ਦਾਤੇ ਇੱਕ ਮੰਗਤੇ ਕੀਤੇ ਆਪੇ ਭਗਤ ਕਰਾਈ ਸੇਵੜ ਭਾਗੀ ਜਨ ਇੱਕੋ ਜਾਤਾ ਸੱਚੇ ਰਹੇ ਸਮਾਈ ਆਪ ਸਰੂਪ ਸਿਆਣਾ ਆਪੇ ਕੀਮਤ ਕਹਿਣ ਨਾ ਜਾਈ ਆਪੇ ਦੁੱਖ ਸੁਖ ਪਾਏ ਅੰਤਰੇ ਆਪੇ ਪਰਮ ਭੁਲਾਈ ਵੱਡਾ ਦਾਤਾ ਗੁਰਮੁਖ ਜਾਤਾ ਨਿਗੁਰੀ ਅੰਧ ਫਿਰੇ ਲੋਕਾਈ ਜਿਨੀ ਚ ਆਖਿਆ ਤੇਨਾ ਸਾਧ ਆਇਆ ਸਤਿਗੁਰ ਬੂਝ ਵਚਾਈ ਇੱਕ ਨਾ ਨਾਵੋ ਆਪ ਭੁਲਾਏ ਇੱਕ ਨਾ ਗੁਰਮੁਖ ਦੇ ਬੁਝਾਈ ਸਦਾ ਸਦਾ ਸਾਲਾ ਹੋ ਸੰਤੋ ਤਿਸਕੀ ਵੱਡੀ ਵਡਿਆਈ ਤਿਸ ਬਿਨ ਅਵਰ ਨ ਕੋਈ ਰਾਜਾ ਕਰਤ ਭਾਵਸ ਬਣਤ ਬਣਾਈ ਨਿਉ ਤਿਸੇ ਕਹਿ ਸਦਾ ਸਾਚਾ ਬਿਰਲੇ ਹੁਕਮ ਮਨਾਈ ਤਿਸਨੂੰ ਪ੍ਰਾਣੀ ਸਦਾ ਧਿਆਵੋ ਜਿਨ ਗੁਰਮੁਖ ਬਣਤ ਬਣਾਈ ਸਤਿਗੁਰ ਭੇਟੇ ਸੋ ਜਨ ਸੀ ਜੈ ਜਿਸ ਹਿਰਦੇ ਨਾਮ ਵਸਾਈ ਸੱਚਾ ਆਪ ਸਦਾ ਹੈ ਸਾਚਾ ਬਾਣੀ ਸ਼ਬਦ ਸੁਣਾਈ
ਨਾਨਕ ਸੁਣ ਵੇਖ ਰਿਹਾ ਬਿਸਮਾਦ ਮੇਰਾ ਪ੍ਰਭ ਰਵਿਆ ਸਰਬ ਥਾਈ। ਰਾਮਕਲੀ ਮਹੱਲਾ ਪੰਜਵਾਂ ਅਸ਼ਟਪਦੀਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਿਨਹੀ ਕੀਆ ਪਰਵਿਰਤ ਪਸਾਰਾ ਕਿਨਹੀ ਕੀਆ ਪੂਜਾ ਵਿਸਥਾਰਾ ਕਿਨਹੀ ਨਿਬਲ ਭਿਅੰਗਮ ਸਾਦੇ ਮੋਹ ਦੀਨ ਹਰ ਹਰ ਆਰਾ ਦੇ ਤੇਰਾ ਭਰੋਸਾ ਪਿਆਰੇ ਆਨ ਜਾਣੈ ਵੇ ਸਾਰਾ ਕਿਨਹੀ ਗ੍ਰਹਿ ਤਜ ਬਨਖੰਡ ਪਾਇਆ ਕਿਨਹੀ ਮੋਹ ਅਦਭੁਤ ਸਦਾਇਆ ਉਹੀ ਕਹਿਤੇ ਉਹ ਅਨੰਦ ਭਗਾਉਤੀ ਮੋਹ ਦੀਨ ਹਰ ਹਰ ਓਟ ਲੀਤੀ ਕਿਨਹੀ ਕਿਹਾ ਹੋ ਤੀਰਥ ਵਾਸੀ ਕੋਈ ਅੰਨ ਤਜ ਪਿਆ ਉਦਾਸੀ ਕਿਨਹੀ ਭਵਨ ਸਭ ਧਰਤੀ ਕਰਿਆ ਮੋਹ ਦੀਨ ਹਰ ਹਰ ਦਰ ਪਰਿਆ ਕਿਨਹੀ ਕਿਹਾ ਮੈਂ ਕੁਲੈ ਵਡਿਆਈ ਕਿਨਹੀ ਕਿਹਾ ਬਾ ਬਹੁ ਪਾਈ ਕੋਈ ਕਹਿ ਮੈਂ ਧਨੈ ਪਸਾਰਾ ਮੋਹ ਦੀਨ ਹਰ ਹਰ ਆਧਾਰਾ ਕਿਨਹੀ ਘੂਗਰ ਨਿਰਤ ਕਰਾਈ ਕਿਨਹੂ ਵਰਤ ਨੇਮ ਮਾਲਾ ਪਾਈ ਕਿਨਹੀ ਤਿਲਕ ਗੋਪੀ ਚੰਦਨ ਲਾਇਆ ਮੋਹ ਦੀਨ ਹਰ ਹਰ ਹਰ ਤੇ ਆਇਆ।

ਸੇਵਾ ਕੋਈ ਚਤੁਰ ਕਹਾਵੇ ਪੰਡਤ ਕੋਖਟ ਕਰਨ ਸਹਿਤ ਸਿਉ ਖੰਡ ਮੰਡਤ ਕੋਈ ਕਰੇ ਅਚਾਰ ਸੁਕਰਣੀ ਮੋਹ ਦੀਨ ਹਰ ਹਰ ਹਰ ਸਰਣੀ ਸਗਲੇ ਕਰਮ ਧਰਮ ਜੁਗ ਸੋਦੇ ਬਿਨਾ ਮੇਹ ਮਨ ਨਾ ਪਰਬੋ ਦੇ ਕਹੋ ਨਾਨਕ ਜੋ ਸਾਧ ਸੰਗ ਪਾਇਆ ਬੂਜੀ ਤ੍ਰਿਸ਼ਨਾ ਮਹਾਂ ਸੀਤਲਾਇਆ ਰਾਮ ਕਲੀ ਮਹੱਲਾ ਪੰਜਵਾਂ। ਇਸ ਪਾਣੀ ਤੇ ਜਿਨ ਤੂੰ ਘਰਿਆ ਮਾਟੀ ਕਾਲਾ ਦੇਹਰਾ ਕਰਿਆ ਉਕਤ ਜੋਤ ਲੈ ਸੁਰਤ ਪਰੀਖਿਆ ਮਾਤ ਗਰਮ ਮੈਂ ਜਿਨ ਤੂੰ ਰਾਖਿਆ ਰਾਖਨ ਹਾਰ ਸੁਮਾਰ ਜਨਾ ਸਗਲੇ ਛੋੜ ਵਿਚਾਰ ਮਨਾ ਰਹਾਓ ਜਿਨੀਏ ਤੁਧ ਬਾਪ ਮਹਿਤਾਰੀ ਜਿਨ ਦੀਏ ਭਰਾਤ ਪੁਤਹਾਰੀ ਜਿਨੀ ਦੀਏ ਤੁਧ ਬਨਤਾ ਔਰ ਮੀਤਾ ਤਿਸਠਾ ਕਰ ਗੋ ਰਖ ਲਿਹੋ ਚੀਤਾ ਜਿਨ ਦੀਆ ਤੁਧ ਪਵਣ ਅਮੋਲਾ ਜਿਨ ਦੀਆ ਤੁਧ ਨੀਰ ਮਰੋਮ ਨਿਰਮੋਲਾ ਜਿਨ ਦੀਆ ਤੁਧ ਪਾਵਕ ਬਲਣਾ ਤਿਸਠਾ ਕਰ ਕੀ ਰਹੋ ਮਨ ਸਰਣਾ ਛੱਤੀ ਅੰਮ੍ਰਿਤ ਜਿਨ ਭੋਜਨ ਦੀਏ ਅੰਤਰ ਥਾਨ ਠਹਿਰਾਵਨ ਕੋ ਕੀਏ ਬਸਦਾ ਦੀਓ ਬਰਤਨ ਬਲਣਾ ਤਿਸਠਾ ਕਰਕੇ ਚਿਤਰਖ ਚਰਣਾ ਵੇਖਣ ਕੋ ਨੇਤਰ ਸੁਣਨ ਕੋ ਕਰਣਾ ਹਸਤ ਕਮਾਵਨ ਵੈਸਨ ਰਸਨਾ ਚਰਨ ਚਲਨ ਕਿਉਂ ਸਰ ਕੀਨੋ ਮੇਰਾ ਮਨ ਇਸ ਠਾਕਰ ਤੋਂ ਪੂਜੋ ਪੈਰਾ ਅਪਵਿੱਤਰ ਪਵਿੱਤਰ ਜਿਨ ਤੂੰ ਕਰਿਆ ਸਗਲ ਜੋਨ ਮੈਂ ਤੂੰ ਸਿਰ ਧਰਿਆ ਅਬ ਤੂੰ ਸੀਜ ਭਾਵੇ ਨਹੀਂ ਸੀ ਜੇ ਕਾਰਜ ਸਵਰੇ ਮਨ ਪ੍ਰਭ ਧਿਆਈ ਜੇ ਈਹਾ ਊਹਾ ਏਕਾ ਓਹੀ ਜਤ ਕਤ ਦੇਖੀਏ ਤਤ ਤਤ ਤੋਹੀ ਜਿਸੇ ਵਧੇ ਮਨ ਆਲਸ ਕਰੇ ਜਿਸ ਬਿਸਰੀਏ ਇੱਕ ਨਿਮਿਖ ਨਾ ਸਰੇ ਹਮ ਅਪਰਾਧੀ ਨਿਰਗੁਣ ਆਰੇ ਨਾ ਕੁਛ ਸੇਵਾ ਨਾ ਕਰਮਾਰੇ ਗੁਰਬੋਹਤ ਬੜਭਾਗੀ ਮਿਲਿਆ ਨਾਨਕ ਦਾ ਸੰਗ ਪਾਥਰ ਤਰਿਆ ਰਾਮ ਕਲੀ ਮਹੱਲਾ ਪੰਜਵਾਂ।

ਬਿਹਾਵਤ ਸੰਤ ਬਿਹਾਵੇ ਹਰ ਜਸ ਗਾਵਤ ਕਾਹੂੰ ਬਿਹਾਵੇ ਨਟ ਨਾਟਕ ਨਿਰਤੇ ਕਾਹੂੰ ਬਿਹਾਵੇ ਜੀਆ ਇਹ ਹਿਰਤੇ ਕਾਹੂੰ ਬਿਹਾਵੇ ਰਾਜ ਮੰਡਰਤੇ ਸੰਤ ਬਿਹਾਵੇ ਹਰ ਜਸ ਕਰਤੇ ਕਾਹੂੰ ਬਿਹਾਵੇ ਮਤਾ ਮਸੂਰਤ ਕਾਹੂੰ ਬਿਹਾਵੇ ਸੇਵਾ ਜਰੂਰਤ ਕਾਹੂੰ ਬਿਹਾਵੇ ਸੋਦਤ ਜੀਵਤ ਸੰਤ ਬਿਹਾਵੇ ਹਰ ਰਸ ਪੀਵਤ ਜਿਤ ਕੋ ਲਾਇਆ ਤਿਤ ਹੀ ਲਗਾਨਾ ਨਾ ਕੋ ਮੂੜ ਨਹੀਂ ਕੋ ਸਿਆਣਾ ਕਰ ਕਿਰਪਾ ਜਿਸ ਦੇਵੇ ਨਾਉ ਨਾਨਕ ਤਾ ਕੇ ਬਲ ਬਲ ਜਾਓ ਰਾਮ ਕਲੀ ਮਹੱਲਾ ਪੰਜਵਾ ਗਾਵਾ ਅਗਨ ਰਹੇ ਹਰ ਬੂਟ ਮਾਤ ਗਰਭ ਸੰਕਟ ਤੇ ਛੂਟ ਜਾ ਕਾ ਨਾਮ ਸਿਮਰਤ ਭਾਉ ਜਾਏ ਤੈਸੇ

ਜਿਉ ਪਾਵਕ ਸੰਗ ਸੀਤ ਕੋ ਨਾਸ, ਜੈਸੇ ਪਰਾਸ਼ਤ ਸੰਗ ਸੰਤ ਵਿਨਾਸ, ਜਿਉ ਸਾਬਨ ਕਾਪਰ ਊਜਲ ਹੋਤ, ਨਾਮ ਜਪਤ ਸਭ ਭਰਮ ਪਉ ਖੋਤ, ਜਿਉ ਚੱਕਵੀ ਸੂਰਜ ਕੀ ਆਸ, ਜਿਉ ਚਾਤਰਕ ਬੂੰਦ ਕੀ ਪਿਆਸ, ਜਿਉ ਕਰੰਕ ਨਾਦ ਕਰ ਸਮਾਨੇ, ਤਿਉ ਹਰ ਨਾਮ ਹਰ ਜਨ ਮਨੈ ਸੁਖਾਨੈ। ਤੁਮਰੀ ਕਿਰਪਾ ਤੇ ਲਾਗੀ ਪ੍ਰੀਤ, ਦਿਆਲ ਭਏ ਤਾਂ ਆਏ ਚੀਤ, ਦਿਆਤਾਰੀ ਤਿਨ ਧਾਰਨ ਹਾਰ, ਵੰਦਨ ਤੇ ਹੋਈ ਹਟਕਾਰ, ਸਭ ਥਾਨ ਦੇਖੇ ਨੈਣ ਅਲੋਏ, ਤਿਸ ਬਿਨ ਦੂਜਾ ਅਵਰ ਨਾ ਕੋਏ, ਭਰਮ ਤੇ ਝੂਟੇ ਗੁਰ ਪ੍ਰਸਾਦ, ਨਾਨਕ ਭੇਖਿਓ ਸਭ ਬਿਸਮਾਦ। ਰਾਮ ਕਲੀ ਮਹੱਲਾ ਪੰਜਵਾਂ, ਜੀ ਜੰਤ ਸਭ ਭੇਖੀਐ, ਪ੍ਰਭ ਸਗਲ ਤੁਮਾਰੀ ਧਾਰਨ, ਇਹ ਮਨ ਹਰ ਕੇ ਨਾਮ ਉਧਾਰਨ ਰਹਾਓ। ਖਿਨਮੇ ਥਾਪ ਥਾਪੇ ਕੁਦਰਤ ਸਭ ਕਰਤੇ ਕੇ ਕਾਰਣ, ਕਾਮ ਕ੍ਰੋਧ ਲੋਭ ਝੂਠ ਨਿੰਦਾ ਸਾਧੂ ਸੰਗ ਵਿਦਾਰਣ, ਨਾਮ ਜਪਤ ਮਨ ਨਿਰਮਲ ਹੋਵੇ ਸੂਖੇ ਸੂਖ ਗੁਦਾਰਣ, ਭਗਤ ਸਰਨ ਜੋ ਆਵੇ ਪ੍ਰਾਣੀ ਤਿਸੇ ਈਹਾ ਊਹਾ ਨ ਹਾਰਣ, ਸੁਖ ਦੁਖ ਸੇ ਮਨ ਕੀ ਬਿਰਥਾ ਤੁਮ ਹੀ ਆਗੇ ਸਾਰਣ, ਤੂੰ ਦਾਤਾ ਸਭਨਾ ਜੀਆਂ ਕਾ ਆਪਨ ਕੀਆ ਪਾਲਣ, ਅਨਕ ਵਾਰ ਕੋਟ ਜਨ ਉਪਰ ਨਾਨਕ ਵੰਝੇ ਵਾਰਨ। ਰਾਮ ਕਲੀ ਮਹੱਲਾ ਪੰਜਵਾਂ ਅਸ਼ਟਪਦੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਹਰ ਭੇਟ ਤਪਾਪ ਸਭਨਾ ਸਹਿ, ਹਰ ਸਿਉ ਦੇ ਮਿਲਾਈ, ਮੇਰਾ ਗੁਰ ਪਰਮੇਸ਼ਰ ਸੁਖਦਾਈ, ਪਾਰ ਬ੍ਰਹਮ ਕਾ ਨਾਮ ਦੜਾਏ, ਅੰਤੇ ਹੋਏ ਸਿਖਾਈ ਰਹਾਓ, ਸਗਲ ਦੁਖ ਕਾ ਡੇਰਾ ਪੰਨਾ, ਸੰਤ ਧੂਰ ਮੁਖ ਲਾਈ, ਪਤਤ ਪ੍ਰੀਤ ਕੀਏ ਖਨ ਪੀਤਰ, ਗਿਆਨ ਅੰਧੇਰ ਵੰਝਾਈ, ਕਰਨ ਕਰਨ ਸਮਰੱਥ ਸਵਾਮੀ, ਨਾਨਕ ਤਿਸ ਸਰਨ ਆਈ, ਬੰਧਨ ਤੋੜ ਚਰਨ ਕਮਲ ਦੜਾਏ, ਏਕ ਸ਼ਬਦ ਲਿਬਲਾਈ, ਅੰਧਕੂਪ ਵਿਖਿਆ ਤੇ ਕਾਢਿਓ ਸਾਚ ਸ਼ਬਦ ਬਣਿਆਈ, ਜਨਮ ਮਰਨ ਕਾ ਸਹਿ ਸਾਚੂ ਕਾ ਬਹੁੜ ਕਥੂ ਨਾ ਤਾਈ, ਰਾਮ ਰਸਾਇਣ ਏ ਮਨ ਰਾਤਾ, ਅੰਮ੍ਰਿਤ ਪੀ ਤ੍ਰਿਪਤਾਈ, ਸੰਤ ਸੰਗ ਮਿਲ ਕੀਰਤਨ ਗਾਇਆ, ਨੇਚਲ ਵਸਿਆ ਜਾਈ, ਪੂਰੇ ਗੁਰ ਪੂਰੀ ਮਤ ਦੀਨੀ, ਹਰ ਬਿਨ ਆਨ ਨ ਪਾਈ, ਨਾਮ ਨਿਧਾਨ ਪਾਇਆ ਬਡਭਾਗੀ, ਨਾਨਕ ਨਰਕ ਨ ਜਾਈ, ਘਾਲ ਸਿਆਨਪ ਉਖਤ ਨ ਮੇਰੀ, ਪੂਰੇ ਗੁਰੂ ਕਮਾਈ, ਜਪ ਤਪ ਸੰਜਮ ਸੁਚ ਹੈ ਸੋਈ, ਆਪੇ ਕਰੇ ਕੁਰਾਈ, ਪੁੱਤਰ ਕਲੱਤਰ ਮਹਾਂ ਵਿਖਿਆ, ਮੈਂ ਗੁਰਸਾ ਚੇ ਲਾਏ ਤਰਾਈ, ਆਪਣੀ ਜੀਤੈ ਆਪ ਸੰਭਾਲੇ, ਆਪ ਲਈਏ ਲੜ ਲਾਈ, ਸੱਚ ਧਰਮ ਕਾ ਬੇੜਾ ਬਾਂਧਿਆ, ਭਵਜਲ ਪਾਰ ਪੁਆਈ।

ਬੇਸਮਾਰ ਬੇਅੰਤ ਸਮਾਵੀ ਨਾਨਕ ਬਲ ਬਲ ਜਾਈ। ਅਕਾਲ ਮੂਰਤ ਅਝੋਨੀ ਸੰਭਿਓ ਕਲ ਅੰਧਾਰ ਦੀ ਪਾਈ, ਅੰਤਰ ਜਾਮੀ ਜੀ ਅਨਕਾ ਦਾਤਾ ਦੇਖ ਤ੍ਰਿਪਤ ਅਖਾਈ, ਏਕੰਕਾਰ ਨਿਰੰਜਨ ਨਿਰਭਉ ਸਭ ਜਲ ਥਲ ਰਿਹਾ ਸਮਾਈ।

ਕਹੇ ਨਾਨਕ ਮਨ ਚੰਚਲ ਚਤਰਾਈ ਕਿਨੇ ਨਾ ਪਾਇਆ। ਏ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹ ਕੁਟੁੰਬ ਤੂੰ ਜੇ ਦੇਖਦਾ ਚੱਲੇ ਨਾਹੀ ਤੇਰੇ ਨਾਲੇ, ਸਾਥ ਤੇਰੇ ਚੱਲੇ ਨਾਹੀ ਜਿਸ ਨਾਲ ਕੋਚਿਤ ਲਾਈ ਹੈ। ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈ ਹੈ। ਸਤਿਗੁਰ ਕਾਪ ਦੇ

ਸਭ ਤੂੰ ਹੈ, ਜਿਨ ਜਗਤ ਉਪਾਇਆ, ਕਹੇ ਨਾਨਕ ਤੂੰ ਸਦਾ ਅਗਮ ਹੈ, ਤੇਰਾ ਅੰਤ ਨ ਪਾਇਆ। ਸੁਰਨਰ ਮੁਨਜਰ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ, ਸੱਚਾ ਮਨ ਵਸਾਇਆ, ਜੀ ਜੰਤ ਸਭ ਤੁਧ ਅਪਾਏ।

ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤ ਹੈ ਕੇਰੀ, ਬਿਖਮ ਮਾਰਗ ਚੱਲਣਾ, ਲਭ ਲੋਭ ਅਹੰਕਾਰ ਤਜ ਤ੍ਰਿਸ਼ਨਾ, ਬਹੁਤ ਨਾਹੀ ਬੋਲਣਾ, ਖੰਨਿਓ ਤਿੱਖੀ ਵਾਲੋ ਨਿੱਕੀ, ਏਤ ਮਾਰਗ ਜਾਣ, ਗੁਰਪ੍ਰਸਾਦੀ ਜਿਨ ਆਪ ਤਜਿਆ, ਹਰ ਵਾਸਨਾ ਸਮਾਣੀ, ਕਹੇ ਨਾਨਕ ਚਾਲ ਭਗਤਾ ਜੁਗੋ ਜੁਗ ਨਿਰਾਲੀ, ਜਿਉ ਤੂੰ ਚਲਾਏ ਤਿਵੇ ਚੱਲੇ ਸਵਾਮੀ, ਹੋਰ ਕਿਆ ਜਾਣਾ ਗੁਣ ਤੇਰੇ, ਜਿਵ ਤੂੰ ਚਲਾਏ ਤਿਵੇ ਚੱਲੇ ਜਿਨਾ ਮਾਰਗ ਪਾਵੇ, ਕਰ ਕਿਰਪਾ ਜਿਨ ਨਾਮ ਲਾਏ ਸੇ ਹਰ ਹਰ ਸਦਾ ਧਿਆਵੇ, ਜਿਸ ਨੂੰ ਕਥਾ ਸੁਣਾਏ ਆਪਣੀ ਸੋ ਗੁਰੂ ਦੁਆਰੇ ਸੁਖ ਪਾਵੇ, ਕਹੇ ਨਾਨਕ ਸੱਚੇ ਸਾਹਿਬ ਜਿਉ ਭਾਵੇ ਤਿਵੇ ਚਲਾਵੇ। ਇਹ ਸੋਹਿਲਾ ਸ਼ਬਦ ਸੁਹਾਵਾ, ਸ਼ਬਦੋ ਸੁਹਾਵਾ ਸਦਾ ਸੋਹਿਲਾ, ਸਤਿਗੁਰੂ ਸੁਣਾਇਆ ਇਹੋ ਤਿਨਕੇ ਮਨ ਵਸਿਆ, ਜਿਨ ਧੁਰੋਂ ਲਿਖਿਆ ਆਇਆ, ਇੱਕ ਫਿਰੇ ਕਨੇਰੇ ਕਰੀ ਗਲਾਂ, ਗਲੀ ਕਿਨੇ ਨਾ ਪਾਇਆ, ਕਹੇ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ, ਪਵਿੱਤ ਹੋਏ ਸੇ ਜਨਾ ਜਿਨਿਆ ਹਰ ਧਿਆਇਆ, ਹਰ ਧਿਆਇਆ ਪਵਿੱਤ ਹੋਏ, ਗੁਰਮੁਖ ਜਿਨੀ ਧਿਆਇਆ, ਪਵਿੱਤ ਮਾਤਾ ਪਿਤਾ ਕੁਟੁੰਬ ਸਹਿਤ, ਸਿਉ ਪਵਿੱਤ ਸੰਗਤ ਸੁਭਾਇਆ, ਕਹਿਦੇ ਪਵਿੱਤ ਸੁਣਦੇ ਪਵਿੱਤ, ਸੇ ਪਵਿੱਤ ਜਿਨੀ ਮਨ ਵਸਾਇਆ, ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ, ਕਰਮੀ ਸਹਿਜ ਨਾ ਉਪਜੇ ਬਿਨ ਸਹਿਜੇ ਸਹਿਸਾ ਨਾ ਜਾਏ, ਨਹਿ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ, ਸਹਿਸੇ ਜੀਉ ਮਲੀਨ ਹੈ ਕਿ ਸੰਜਮ ਧੋਤਾ ਜਾਏ, ਮਨ ਧੋਵੋ ਸ਼ਬਦ ਲਾਗੋ ਹਰਸਿਓ ਰਹੋ ਚਿਤ ਲਾਏ, ਕਹੇ ਨਾਨਕ ਗੁਰਪ੍ਰਸਾਦੀ ਸਹਿਜ ਉਪਦੇ ਇਹ ਸਹਿਸਾ ਇਬ ਜਾਏ, ਜੀਉ ਮਹਿਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਉ ਤੇ ਮਹਿਲੇ, ਤਿਨ ਜਨਮ ਜੂਏ ਹਾਰਿਆ ਇਹ ਤਿਸਨਾ ਵੱਡਾ ਰੋਗ ਲੱਗਾ, ਮਰਨ ਮਨੋ ਵਿਸਾਰਿਆ।

ਜੀਓ ਨਿਰਮਲ ਬਾਹਰੋਂ ਨਿਰਮਲ ਬਾਹਰ ਤੇ ਨਿਰਮਲ ਜੀਓ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਈ ਪੂੰਚੇ ਨਾਹੀ ਮਨਸਾ ਸੱਚ ਸਮਾਣੀ ਜਨਮ ਰਤਨ ਜਿਨੀ ਖਟਿਆ ਭਲੇ ਸੇਵਣ ਜਾਰੇ ਕਹੇ ਨਾਨਕਿਨ ਮਨ ਨਿਰਮਲ ਸਦਾ ਰੋਏ ਗੁਰਨਾਲੇ ਜੇ ਕੋ ਸਿੱਖ ਗੁਰ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉ ਰਹੇ ਗੁਰਨਾਲੇ ਗੁਰ ਕੇ ਚਰਨ ਹਿਰਦੇ ਤੇ ਆਏ ਅੰਤਰ ਸੰਕਮੇ ਸੰਭਾਲੇ ਆਪ ਛੱਡ ਸਦਾ ਰਹੇ ਪਰਨੇ।

ਬਿਨ ਸਤਿਗੁਰ ਮੁਕਤ ਨਾ ਪਾਵੇ, ਪਾਵੇ ਮੁਕਤ ਨਾ ਹੋਰ ਥੈ ਕੋਈ, ਪੁੱਛੋ ਵਿਵੇਕੀਆ ਜਾਏ, ਅਨੇਕ ਜੂਨੀ ਭਰਮ ਆਵੇ, ਬਿਨ ਸਤਿਗੁਰ ਮੁਕਤ ਨਾ ਪਾਏ, ਫਿਰ ਮੁਕਤ ਪਾਏ ਲਾਗ ਚਰਨੀ, ਸਤਿਗੁਰੂ ਸ਼ਬਦ ਸੁਣਾਏ, ਕਹੇ ਨਾਨਕ ਵਿਚਾਰ ਦੇਖੋ, ਬਿਨ ਸਤਿਗੁਰ ਮੁਕਤ ਨਾ ਪਾਵੇ, ਆਵੋ ਸਿੱਖ ਸਤਿਗੁਰ ਕੇ ਪਿਆਰਿਓ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ।

ਸਤਿਗੁਰ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤੇ ਕੱਚੀ ਸਤਿਗੁਰ ਬਾਝੋ ਹੋਰ ਕੱਚੀ ਬਾਣੀ, ਕਹਿਦੇ ਕੱਚੇ ਸੁਣਦੇ ਕੱਚੇ ਕੰਚੀ ਆਖ ਬਖਾਣੀ, ਹਾਰਾ ਨਿਤ ਕਰੇ ਰਸਨਾ ਕਿਹਾ ਕਛੁ ਨਾ ਜਾਣੀ, ਚਿੱਤ ਜਿਨ ਕਾ ਹਿਰ ਲਿਆ ਮਾਇਆ ਮਾਇਆ ਬੋਲਣ ਪਵੇਰ ਵਾਣੀ, ਕਹੇ ਨਾਨਕ ਸਤਿਗੁਰ ਬਾਝੋ ਹੋਰ ਕੱਚੀ ਬਾਣੀ। ਸਤਿਗੁਰ ਕਾ ਸ਼ਬਦ ਰਤਨ ਹੈ ਹੀਰੇ ਜਿੱਤ ਜੜਾਓ, ਸ਼ਬਦ ਰਤਨ ਜਿੱਤ ਮੰਨ

ਪਰਤਾਏ ਆਪ ਵੇਖੇ ਗੁਰਮੁਖ ਕਿਸੇ ਬੁਝਾਏ, ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ, ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੇ ਇੱਕ।

ਸਾਰ ਦੇ ਤੱਤੇ ਸਾਰ ਨਾ ਜਾਣੀ, ਤੱਤੇ ਸਾਰ ਨਾ ਜਾਣੀ ਗੁਰਬਾਜੋ ਤੱਤੇ ਸਾਰ ਨਾ ਜਾਣੀ। ਤਹਿ ਗੁਣੀ ਸੰਸਾਰ ਭਰਮ ਸੁੱਤਾ, ਸੁਤਿਆ ਰਹਿਣ ਬਿਹਾਣੀ, ਗੁਰ ਕਿਰਪਾ ਤੇ ਸੇ ਜਨ ਜਾਗੇ, ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ। ਕਹੇ ਨਾਨਕ ਸੋ ਤਤ ਪਾਏ, ਜਿਸ ਨੂੰ ਆਂਦਨ ਹਰ ਲਿਵ ਲਾਗੇ, ਜਾਗਤ ਰਹਿਣ ਬਿਹਾਣੀ। ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ, ਸੋ ਕਿਉਂ ਮਨੋ ਵਿਸਾਰੀਐ, ਮਨੋ ਕਿਉਂ ਵਿਸਾਰੀਐ ਏ ਵੜਦਾਤਾ, ਜੋ ਅਗਨ ਮੈਂ ਆਹਾਰ ਪਹੁੰਚਾਵੇ। ਉਸ ਨੂੰ ਕਹਿ ਪੋ ਨਾ ਸਕੀ, ਜਿਸ ਨੂੰ

ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤੇ ਖੇਲ ਰਚਾਇਆ ਜਾਤ ਇਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ ਲਿਬ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਰ ਵੀਸਰੇ ਮੋਹ ਉਪਜੇ ਭਉ ਦੂਜਾ ਲਾਇਆ ਕਹੇ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਬ ਲਾਗੀ ਤਿਨ ਵਿੱਚੇ ਮਾਇਆ ਪਾਇਆ ਹਰ ਆਪ ਮੁਲਕ ਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸ ਬਿਟੋ ਰਹੇ ਲੋਕ ਬਿਲ ਲਾਏ ਐਸਾ ਸਤਿਗੁਰੂ ਜੇ ਮਿਲੇ ਤਿਸ ਨੂੰ ਸਰਸੋਂ ਪੀਏ ਵਿੱਚੋਂ ਆਪ ਜਾਏ ਜਿਸਦਾ ਜੀਓ ਤਿਸ ਮਿਲ ਰਹੇ ਹਰ ਵਸੇ ਮਨ ਆਏ ਹਰ ਆਪ ਮੁਲਕ ਹੈ ਭਾਗਤ ਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ ਹਰ ਰਾਸ ਮੇਰੀ ਮਨ ਵਣਜਾਰਾ ਹਰ ਰਾਸ ਮੇਰੀ ਮਨ ਵਣਜਾਰਾ ਸਤਿਗੁਰ ਤੇ ਰਾਸ ਜਾਣੀ ਹਰ ਹਰ ਨਿਤ ਜਪਿਓ ਜੀ ਹੋ ਲਾਹੋ ਖਟੋ ਦਿਹਾੜੀ ਇਹ ਤਨ ਤਿਨਾ ਮਿਲਿਆ ਜਿਨ੍ਹਾਂ

ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰਤ ਕਿਤੇ ਜਿਚਰ, ਹਰਸ ਪੱਲੇ ਨਾ ਪਾਏ, ਹਰਸ ਪਾਏ ਪੱਲੇ ਪੀਏ, ਹਰਸ ਬਹੁੜ ਨਾ ਤ੍ਰਿਸ਼ਨਾ ਲਾਗੇ ਆਏ, ਇਹ ਹਰਸ ਕਰਮੀ ਪਾਈਏ, ਸਤਿਗੁਰ ਮਿਲੇ ਜਿਸ ਆਏ, ਕਹੇ ਨਾਨਕ ਹੋਰ ਅਨਰਸ ਸਭ ਬੀਸਰੇ, ਜਾਂ ਹਰ ਵਸੇ ਮਨ ਆਏ। ਇਹ ਸ਼੍ਰੀ ਰਾਮ ਮੇਰਿਆ ਹਰ ਤੋਂ ਮੈਂ ਜੋਤ ਰੱਖੀ, ਤਾਂ ਤੂੰ ਜਗ ਮੈਂ ਆਇਆ, ਹਰ ਜੋਤ ਰੱਖੀ ਤੁਝ ਵਿੱਚ, ਤਾਂ ਤੂੰ ਜਗ ਮੈਂ ਆਇਆ, ਹਰ ਆਪੇ ਮਾਤਾ ਆਪੇ ਪਿਤਾ, ਜਿਨ ਜੀਓ ਪਾਏ ਜਗ ਦਿਖਾਇਆ, ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਇਆ, ਚਲਤ ਨਗਰੀ ਆਇਆ, ਕਹੇ ਨਾਨਕ ਸ਼੍ਰਿਸ਼ ਕਾ ਮੂਲ ਰਚਿਆ, ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ। ਮਨ ਚਾਓ ਪਿਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਉ ਸਖੀ ਗ੍ਰਹਿ ਮੰਦਰ ਬਣਿਆ, ਹਰ ਗਾਉ ਮੰਗਲ ਨਿਤ ਸਖੀਏ, ਸੋਖ ਦੁੱਖਾਂ ਵਿਆਪੇ, ਗੁਰਚਰਨ ਲਾਗੇ ਦਿਨ ਸੁਭਾਗੇ, ਆਪਣਾ ਪਿਰ ਜਾਪੇ, ਅਨਹਦ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਹਰ ਰਸ ਭੋਗੋ, ਕਹੇ ਨਾਨਕ ਪ੍ਰਭ ਆਪ ਮਿਲਿਆ, ਕਰਨ ਕਾਰਨ ਜੋਗਿਓ, ਇਹ ਸ਼ਰੀਰਾ ਮੇਰਿਆ ਇਸ ਜਗ ਮੇ ਆਏ ਕੇ, ਕਿਆ ਤੁਦ ਕਰਮ ਕਮਾਇਆ, ਕਿ ਕਰਮ ਕਮਾਇਆ ਤੁਦ ਸ਼ਰੀਰਾ, ਜਾਂ ਤੂੰ ਜਗ ਮੇ ਆਇਆ, ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨਾ ਵਸਾਇਆ, ਗੁਰਪ੍ਰਸ਼ਾਦੀ ਹਰ ਮਨ ਵਸਿਆ, ਪੂਰਬ ਲਿਖਿਆ ਪਾਇਆ, ਕਹੇ ਨਾਨਕ ਕੇ ਸ਼ਰੀਰ ਪ੍ਰਵਾਨ ਹੋਇਆ, ਜਿਨ ਸਤਿਗੁਰ ਸਿਉ ਜਿਤ ਲਾਇਆ, ਇਹ ਨੇਤਰੋ ਮਿਹਰੋ ਹਰ ਤੁਮ ਮੈਂ ਜੋ ਤਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ, ਇਹ ਵੇ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ, ਗੁਰਪ੍ਰਸਾਦੀ ਬੁੱਝਿਆ ਜਾ ਵੇਖਿਆ, ਹਰ ਇੱਕ ਹੈ ਹਰ ਬਿਨ ਅਵਰ ਨਾ ਕੋਈ, ਕਹੇ ਨਾਨਕ ਨੇਤਰੇ ਅੰਧ ਸੇ ਸਤਿਗੁਰ ਮਿਲੇ, ਦਿਵ ਦ੍ਰਿਸ਼ਟ ਹੋਈ, ਏ ਸਰਵਣੋ ਮੇਰਿਓ, ਸਾਚੇ ਸੁਣੋ ਨੋ ਪਠਾਏ, ਸਾਚੇ ਸੁਣੋ ਨੋ ਪਠਾਏ, ਸਰੀਰ ਲਾਏ ਸੁਣੋ ਸਤਮਾਣੀ, ਜਿਤ ਸੁਣੀ ਮੰਤਨ ਹਰਿਆ ਹੋਆ, ਰਸਨਾ ਰਸਮ ਸਮਾਣੀ, ਸਚ ਅਲਖ ਬਡਾਣੀ, ਤਾਂ ਕਿ ਗਤ ਕਹੀ ਨਾ ਜਾਏ, ਕਹੇ ਨਾਨਕ ਅੰਮ੍ਰਿਤ ਨਾਮ ਸੁਣੋ, ਪਵਿੱਤਰ ਹੋਵੋ, ਸਾਚੇ ਸੁਣੋ ਨਾ ਪਠਾਏ, ਹਰ ਜੀਓ ਗੁਫਾ ਅੰਦਰ ਰੱਖ ਕੇ, ਬਾਜਾ ਪੌਣ ਵਜਾਇਆ, ਵਜਾਇਆ ਬਾਜਾ ਪੌਣ, ਨੌ ਦੁਆਰੇ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ, ਗੁਰਦੁਆਰੇ ਲੈ ਭਾਵਨੀ, ਇੱਕ ਨਾ ਦਸਵਾਂ ਦੁਆਰ ਦਿਖਾਇਆ, ਤਹਿ ਨੇਕ ਰੂਪ ਨਵ ਨਿਧ, ਤਿਸਕਾ ਅੰਤ ਨਾ ਜਾਏ ਪਾਇਆ, ਕਹੇ ਨਾਨਕ ਹਰ ਪਿਆਰੇ ਜੀਓ ਗੁਫਾ ਅੰਦਰ ਰੱਖ ਕੇ, ਬਾਜਾ ਪੌਣ ਵਜਾਇਆ, ਇਹ ਸਾਚੇ ਸੋਹਲਾ ਸਾਚੇ ਘਰ ਗਾਵੋ, ਗਾਵੇ ਤੋ ਸੋਹਲਾ ਘਰ ਸਾਚੇ, ਜਿੱਥੇ ਸਦਾ ਸੱਚ ਤੇ ਆਵੋ, ਸੱਚਿਓ ਤੇ ਆਵੇ ਤਾਂ ਦੁੱਧ ਪਾਵੇ, ਗੁਰਮੁਖ ਜਨਾ ਬਜਾਵੇ, ਇਹ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸੇ ਸੋਜਨ ਪਾਵੇ, ਕਹੇ ਨਾਨਕ ਸੱਚੇ ਸੋਹਲਾ ਸੱਚੇ ਘਰ ਗਾਵੇ, ਆਨੰਦ ਸੁਣੋ ਬੜ ਭਾਗੀ ਹੋ, ਸਗਲ ਮਨੋਰਥ

person per se. Yeah. Sono più al di serio. Sono

quarto do Sérgio. Socorro, que seria. Ancestroi, darshan parsya guru ke, janam maran dukh jaye. Sajjan sachcha paashaho, fir sahan de saho. ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵਿਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹੀ

ਰਹਾਉ ਕਰ ਕਿਰਪਾ ਤੁਮੀ ਪ੍ਰਤ ਪਾਲਾ ਜਿਉ ਪਿੰਡ ਸਭ ਤੁਮਰਾ ਮਾਲਾ ਅੰਮ੍ਰਿਤ ਨਾਮ ਚਲੇ ਜਪ ਨਾਲਾ ਨਾਨਕ ਜਾਚੇ ਸੰਤਰ ਵਾਲਾ ਅੰਮ੍ਰਿਤ ਨਾਮ ਚਲੇ ਜਪ ਨਾਲਾ ਨਾਨਕ ਜਾਚੇ ਸੰਤਰ ਵਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ

ਹਰ ਭਜੋ ਨਾਨਕ ਪ੍ਰਭ ਭਰਪੂਰ ਕਿਲਬ ਕਾਟਣ ਪੈ ਹਰਣ ਸੁਖ ਸਾਗਰ ਹਰ ਰਾਏ ਦੀਨ ਦਇਆਲ ਦੁਖ ਭੰਜਨ ਨਾਨਕ ਨੀਤ ਧਿਆਏ ਸ਼ਾਂਤ ਜਸ ਗਾਵੋ ਬੜ ਭਾਗੀਓ ਕਰ ਕਿਰਪਾ ਭਗਵੰਤ ਜੀਓ ਤੁਸੀਂ ਮਹਾ ਮੂਰਤ ਕੜੀ ਹੁਣ ਉਚਰਿਤ ਸੋਭਾ ਬੰਸ ਜੀਓ ਗੁਣ ਰੰਗ ਰਾਤੇ ਧਨ ਤੇ ਜਨ ਜਿਨੀ ਇੱਕ ਮਨ ਸਿਆਇਆ ਸਬਲ ਜਨ ਪਾਇਆ ਤਿਨਕਾ ਜਿਨੀ ਸੋ ਪ੍ਰਭੂ ਪਾਇਆ ਪੁਨ ਦਾਨਾ ਤੁਲ ਕਿਰਿਆ ਹਰ ਸਰ ਪਾਪਾ ਹੰਸ ਜੀਓ ਬਿਨ ਬਤ ਨਾਗ ਸਿਮਰ ਜੀਵਾ ਜਨ ਮਰਨ ਰਹਾਸ ਜੀਓ ਸਲੋਕ ਉਦਮ ਅਗਮ ਗੋਚਰੋ ਚਰਨ ਕਮਲ ਨਮਸਕਾਰ ਕਥਨੀ ਸਤ ਭਾਵ ਸੀ ਨਾਨਕ ਨਾਮ ਉਧਾਰ ਸੰਤ ਸਨ ਸਾਜਨ ਪਰਹੋ ਸਵਾਮੀ ਸਿਮਰ ਅਨੰਤ ਸੁਖੀ ਤੇ ਹਰਿਆ ਦੀਆ ਨਾਨਕ ਜਪ ਭਗਵੰਤ ਸ਼ਾਂਤ ਤੁਸ ਸਰਸ ਪ੍ਰਸੰਤ ਮਹਾ ਚਿਤ ਬੈਸਾਖ ਸੁਖਮਾਸ ਜੀਓ ਹਰ ਜੀਓ ਨਾ ਮਿਲਿਆ ਮੋਲਿਆ ਮਨ ਸਨ ਸਾਸ ਜੀਓ ਕਰਨਾ ਹੋ ਨਿਚਲ ਅਨੰਦ ਸਖੀਏ ਚਰਨ ਕਮਲ ਪ੍ਰਫੁੱਲਿਆ ਸੁੰਦਰ ਸੁਖ ਸਜਾਣ ਬੇਤਾ ਗੁਣ ਗੋਬਿੰਦ ਅਮੁੱਲਿਆ ਪੜ ਭਾਗ ਪਾਇਆ ਦੁੱਖ ਗਵਾਇਆ ਕਈ ਪੂਰਨ ਆਸ ਜੀਓ ਬਿਨ ਬੰਤ ਨਾਨਕ ਸਰਨ ਤੇਰੀ ਮਿਟੀ ਜਮ ਕੀ ਤਰਾਸੀਓ ਸਲੋਕ ਸਾਧ ਸੰਗਤ ਬਿਨ ਭ੍ਰਮ ਮੋਈ ਕਰਤੀ ਕਰਮ ਅਨੇਕ ਕੁਮਲ ਬੰਧਨ ਬਾਧਿਆ ਨਾਨਕ ਕਰਮ ਹੈ ਲੇਖ ਜੋ ਭਾਣੇ ਸੇ ਮੇਲਿਆ ਵਿਛੋੜੇ ਪੀ ਆਪ ਨਾਨਕ ਪ੍ਰਭ ਸਰਣਾਗਤੀ ਜਾ ਕਾ ਬਟ ਪ੍ਰਤਾਪ ਸ਼ਾਂਤ ਗ੍ਰੀਕਣ ਰੁੱਤ ਅਧ ਗਾਖੜੀ ਜੇਠ ਅਖਾੜੇ ਕਾਮ ਜੀਓ ਪ੍ਰੇਮ ਛੋਹ ਦੁਹਾਗਣੀ ਦਿਸ਼ਨਾ ਕਰੀ ਰਾਮ ਜੀਓ ਨੈ ਦਿਸ ਆਵੇ ਮਰਤ ਹਾਵੈ ਮਾਂ ਗਰਭ ਮੁਠੀਆ ਜਲ ਬਾਜ ਮਛਲੀ ਤੜਫੜਾਵੈ ਸੰਗ ਮਾਇਆ ਰੁਚੀਆ ਸਲੋਕ ਸਰਦਾ ਲਾਗੀ ਸੰਗ ਪ੍ਰੀਸਮੈ ਇੱਕ ਸਿਰ ਰਹਿਣ ਨਾ ਜਾਏ ਮਨ ਤਨ ਅੰਤਰ ਰਵ ਰਹੇ ਨਾਨਕ ਸਹਿ ਸੁਭਾਏ ਕਰ ਗਏ ਲਿਨੀ ਸਾਜਨ ਹੈ ਜਨਮ ਜਨਮ ਕੀ ਮੀਤ ਚਰਨੇ ਦਾਸੀ ਕਰ ਲਈ ਨਾਨਕ ਪ੍ਰਭਿਤ ਚੀਤ ਸ਼ਾਂਤ ਰੁਸ ਬਰਸ ਸੁਹੇਲੀਆ ਸਾਵਣ ਪਾਦਵੇ ਆਨੰਦ ਜੀਓ ਕਾਨ ਉਨਵ ਬੁੱਠੇ ਜਲ ਤਲ ਪੂਰਿਆ ਮਕਰੰਦ ਜੀਓ ਭਵਪੂਰ ਰਹਿਆ ਸਰਵ ਠਾਈ ਹਰ ਨਾਮ ਨਾਮ ਨਿਦ ਗ੍ਰਹਿ ਭਏ ਸਿਮਰ ਸਵਾਮੀ ਅੰਤਰ ਜਾਮੀ ਕੁਲ ਸਮੂਹਾ ਸਭ ਤਰੇ ਪ੍ਰਿਆ ਰੰਗ ਰੰਗ ਜਾਗੇ ਨੈ ਛਿਦਰ ਲਾਗੇ ਕਿਰਪਾਲ ਸਤ ਭਗਤ ਸਿੰਘ ਜੀਓ ਬਿਨ ਬੰਤ ਨਾਨਕ ਹਰ ਕੰਤ ਪਾਇਆ ਸਦਾ ਮਨ ਭਾਵੰਤ ਜੀਓ ਸਲੋਕ ਆਸ ਪਿਆਸੀ ਮੈਂ ਫਿਰੋ ਕਬ ਪੇਖੋ ਗੋਪਾਲ ਹੈ ਕੋਈ ਸਾਜਨ ਸੰਤ ਜਨ ਨਾਨਕ ਪ੍ਰਭ ਮਿਲਣ ਹਾਰ ਬਿਨ ਮਿਲਵੇ ਸਾਧਨ ਉਪਜੈ ਸਿਲ ਪਲ ਰਹਿਣ ਨਾ ਜਾਏ ਹਰ ਸਾਧੇ ਸਰਨਾਗਤੀ ਨਾਨਕ ਆਦ ਪੁਜਾਏ ਸ਼ੰਸ ਰੁੱਤ ਸਰਦ ਅਡੰਬਰੋ ਅਸੂ ਕਤ ਕੇ ਹਰ ਪਿਆਸ ਜੀਓ ਕੋ ਜਾਂਤੀ ਦਰਸ਼ਨ ਫਿਰਤ ਕਬ ਮਿਲੀਏ ਗੁਣ ਤਾਸ ਜੀਓ ਬਿਨਕੰਤ ਪਿਆਰੇ ਨੈ ਸੁਖ ਸਾਰੇ ਬਿਨਕੰਤ ਪਿਆਰੇ ਨੈ ਸੁਖ ਸਾਰੇ ਹਾਰ ਕੰਗਣ ਸਿਰਗ ਬਨਾ ਸੁੰਦਰ ਸੁਜਾਨ ਚਤਰ ਬੇਸੀ ਸਾਥ ਬਿਨ ਜੈਸੀ ਤਨਾ ਹੀਤ ਊਤ ਦੈ ਦਿਸ ਅਲੋਕਨ ਮਨ ਮਿਲਨ ਕੀ ਪ੍ਰਪਿਆਸ ਜੀਓ ਬਿਨ ਬੰਸ ਨਾਨ ਸਾਰ ਕਿਰਪਾ ਮਿਲੂ ਪ੍ਰਭ ਗੁਣ ਸਾਸ ਜੀਓ ਸਲੋਕ ਜਲਨ ਬੁਝੀ ਸੀਤਲ ਭੈ ਮਨ ਤਨ ਉਪਜੀ ਸਾਤ ਨਾਨਕ ਪ੍ਰਭ ਪੂਰਨ ਮਿਲੇ ਦੁਸਿਆ ਬਿਨਸੀ ਪ੍ਰਾਂਤ ਸਾਧ ਪਠਾਏ ਆਪ ਹਰ ਹਮ ਤੂੰ ਤੇ ਨਾਹੀ ਦੂਰ ਨਾਨਕ ਭਾਮ ਪੈ ਮਿਟ ਗਏ ਰਮਨ ਰਾਮ ਭਰਪੂਰ ਸ਼ਾਂਤ ਰੁੱਤ ਸੀਸਰ ਸੀਤਲ ਹਰ ਪ੍ਰਗਟੀ ਮਗਰ ਪੋਹੇ ਜੀਓ।

ਆਜ਼ਾਦੀ ਬੁਝਾਈ ਬਣਜ ਵਪਾਰ ਬਣਜ ਵਪਾਰੀ ਪਿੰਡ ਨਾਮ ਇੱਕ ਐਸੀ ਪਦ ਸਾਰੀ ਗੁਣ ਵਿਚਾਰੇ ਗਿਆਨੀ ਹੋਏ ਸੋਏ ਗੁਣ ਮੈਂ ਗਿਆਨ ਪ੍ਰਾਪਤ ਹੋਏ ਗੁਣ ਦਾਸਾ ਬਿਰਲਾ ਸੰਸਾਰ ਸਤੀ ਕਰਨੀ ਵਿਚਾਰ ਅਗਮ ਗੋਜਰ ਕੀਮਤ ਨਹੀਂ ਪਾਏ ਤਾਂ ਮਿਲੀਏ ਜਾ ਲਏ ਮਿਲਾਏ ਗੁਰਮਤਿ ਗੁਣ ਸਾਰੇ ਨੀਤ ਨਾਨਕ ਗੁਰਮਤਿ ਮਿਲੀਏ ਮੀਤ ਗੁਣਬਾਤੀ ਗੁਣ ਸਾਰੇ ਨੀਤ ਨਾਨਕ ਗੁਰਮਤਿ ਮਿਲੀਏ ਮੀਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ

ਉਸ ਗੜੀ ਦਾ ਹਰ ਕੋਨਾ ਦੱਸਦਾ ਸੀ। ਇੱਥੇ ਗੁਰੂ ਸਾਹਿਬ ਖੜੇ ਸਨ, ਇਹ ਦਰਵਾਜ਼ਾ ਸੀ, ਇੱਥੋਂ ਗੁਰੂ ਸਾਹਿਬ ਨੇ ਸਾਹਿਬਜ਼ਾਦਿਆਂ ਨੂੰ ਤੋਰਿਆ, ਪੰਜ ਪੰਜ ਦਾ ਜਥਾ ਬਣਾ ਕੇ। ਉਹ ਇਤਿਹਾਸ ਬੋਲਦਾ ਸੀ ਉੱਥੋਂ, ਬੜਾ ਅੱਛਾ ਲੱਗਿਆ। ਪਰ ਸਾਡੇ ਮਹਾਂਪੁਰਸ਼ਾਂ ਦੀ ਪਤਾ ਨਹੀਂ ਕੀ ਸੋਚ ਹੈ, ਉਹਨਾਂ ਨੇ ਉਹ ਗੜੀ ਢਾ ਕੇ ਇਟਲੀ ਤੋਂ ਮੰਗਾ ਕੇ ਮੈਨੂੰ ਉੱਥੇ, ਮੈਂ ਪੁੱਛਿਆ ਉਸ ਵੇਲੇ ਕਿ ਸ਼ੀਸ਼ਾ ਬੜਾ ਕਮਾਲ ਦਾ ਲੱਗਿਆ ਹੋਇਆ, ਕਹਿੰਦੇ ਜੀ ਇਹ ਇਟਲੀ ਤੋਂ ਮੰਗਾਇਆ ਸਪੈਸ਼ਲ। ਉਹ ਸ਼ੀਸ਼ਾ ਇਟਲੀ ਦਾ ਰੂਪ ਤੇ ਦਿਖਾਉਂਦਾ ਹੈ, ਪਰ ਸਾਹਿਬਜ਼ਾਦਿਆਂ ਦੀ ਉਹ ਤਸਵੀਰ ਨਹੀਂ ਦਿਖਾਉਂਦਾ ਜਿਹੜੀ ਦਿਸਣੀ ਚਾਹੀਦੀ ਸੀ। ਉਹ ਘਰ ਉਹਨਾਂ ਨੇ ਸਾਂਭ ਕੇ ਰੱਖਿਆ ਹੈ, ਕੱਚਾ ਹੈ। ਜਿਹੜੀ ਰਾਮ ਤੋਰੀ ਹੁੰਦੀ ਨਾ, ਇਹ ਵੇਲਾਂ ਜਿਹੜੀਆਂ ਉੱਤੇ ਚੜੀਆਂ ਹੋਈਆਂ ਸਨ, ਅੱਛਾ ਲੱਗਿਆ ਮੈਨੂੰ, ਯਾਦਗਾਰ ਹੈ। ਉਸ ਇਲਾਕੇ ਦਾ ਵੀ, ਉਸ ਗਲੀ ਦਾ ਵੀ ਉਹੀ ਹਾਲ ਸੀ ਜਿਹੜਾ ਕਬੀਰ ਸਾਹਿਬ ਦੀ ਗਲੀ ਦਾ ਸੀ। ਮੈਂ ਉਹਨਾਂ ਨੂੰ, ਸੇਵਾਦਾਰਾਂ ਨੂੰ ਪੁੱਛਿਆ, ਕਹਿੰਦੇ ਜੀ ਅੱਜ ਵੀ ਇੱਥੇ ਮਾਣ ਸਨਮਾਨ ਨਹੀਂ ਮਿਲਦਾ। ਉਹਨਾਂ ਨੇ ਵੀ ਲਿਖ ਕੇ ਦਿੱਤਾ ਸਫਾਈ ਵਾਸਤੇ। ਆਪ ਜੀ ਨੂੰ ਪਤਾ ਹੋਏਗਾ ਕਬੀਰ ਸਾਹਿਬ ਕ੍ਰਾਂਤੀਕਾਰੀ ਮਹਾਂਪੁਰਸ਼ ਹੋਏ ਹਨ। ਇੱਕ ਅੱਜ ਵੀ ਮਿੱਥ ਹੈ ਕਿ ਜਿਹੜਾ ਬਨਾਰਸ ਵਿੱਚ ਮਰੇ ਉਸ ਨੂੰ ਮੁਕਤੀ ਮਿਲਦੀ ਹੈ, ਉਸ ਨੂੰ ਸਵਰਗ ਮਿਲਦਾ ਹੈ। ਜਿਹੜਾ ਮਗਹਰ ਦੀ ਧਰਤੀ 'ਤੇ ਜਾ ਕੇ ਮਰੇ ਉੱਥੇ ਉਸ ਨੂੰ ਖੋਤੇ ਦੀ ਜੂਨ ਮਿਲਦੀ। ਅੱਜ ਤੋਂ ਕੋਈ 8-9 ਸਾਲ ਪਹਿਲਾਂ ਸਾਡੇ ਇੱਕ ਭਾਈ ਨਿਸ਼ਾਨ ਸਿੰਘ ਜੀ ਸੇਵਾਦਾਰ ਹਨ, ਐਜੂਕੇਸ਼ਨ ਬੋਰਡ ਦੇ ਵਿੱਚ ਜੋਬ ਕਰਦੇ ਸੀ, ਪਰ ਉਹਨਾਂ ਦਾ ਸ਼ੌਂਕ ਸੀਗਾ ਗੁਰੂ ਘਰ ਬਣਾਉਣਾ। ਉਹਨਾਂ ਨੇ ਉਸ ਜਗ੍ਹਾ ਨੂੰ ਖੋਜਿਆ ਜਿੱਥੇ ਕਬੀਰ ਸਾਹਿਬ ਦਾ ਅੰਤਮ ਸੰਸਕਾਰ ਹੋਇਆ। ਉਹਨਾਂ ਨੇ ਉੱਥੇ, ਕਮਾਲ ਇਹ ਹੈ ਕਿ ਉਹਨਾਂ ਦੀ ਯਾਦ ਵਿੱਚ ਉਹਨਾਂ ਨੇ ਗੁਰਦੁਆਰਾ ਬਣਾਇਆ, ਪਰ ਗੁਰਦੁਆਰਾ ਬਣਾਉਣ ਤੋਂ ਪਹਿਲਾਂ ਉਹਨਾਂ ਨੂੰ ਬੜੀਆਂ ਮੁਸ਼ਕਲਾਂ ਆਈਆਂ, ਉੱਥੇ ਕੋਈ ਜਗ੍ਹਾ ਨਹੀਂ ਸੀ ਦਿੰਦਾ। ਔਰ ਅਸੀਂ ਉੱਥੇ ਨੀਂਹ ਪੱਥਰ ਰੱਖਣ ਵਾਸਤੇ ਮੈਂ ਅਤੇ ਭਾਈ ਪਿੰਦਰਪਾਲ ਸਿੰਘ ਜੀ ਵੀ ਗਏ ਸਨ। ਉੱਥੇ ਪਤਾ ਲੱਗਿਆ ਕਿ ਉਹ ਲੋਕ ਕੋਈ ਵਡਿਆਈ ਨਹੀਂ ਕਰਦੇ। ਅੱਜ ਵੀ ਉਹਨਾਂ ਦੀ ਦਿਮਾਗੀ ਹਾਲਤ ਜਿਹੜੀ ਹੈ ਨਾ, ਉਸੇ ਤਰ੍ਹਾਂ ਦੀ ਹੈ ਕਿ ਕਬੀਰ ਬਹੁਤ ਛੋਟੀ ਜਾਤੀ ਦਾ ਸੀ, ਰਵਿਦਾਸ ਬਹੁਤ ਛੋਟੀ ਜਾਤੀ ਦਾ ਸੀ, ਉੱਚ ਜਾਤੀ ਹੈ। ਅੱਜ ਵੀ ਇਸੇ ਤਰ੍ਹਾਂ ਦਾ ਉਹਨਾਂ ਦੇ ਨਾਲ ਵਿਹਾਰ ਕਰਦੇ। 2 ਸਾਲ ਪਹਿਲਾਂ ਜਿੱਥੇ ਇਹ ਘਟਨਾ ਵਾਪਰੀ ਹੈ, ਜਿਉਂ ਜਿਉਂ ਨਾਮਾ ਹਰਗੁਣ ਉਤਰੇ ਭਗਤ ਜਨਾਂ ਕੋ ਦੋਹਰਾ ਫਿਰੇ, ਮੇਰਾ ਮਨ ਕੀਤਾ ਮੈਂ ਉਸ ਜਗ੍ਹਾ ਨੂੰ ਦੇਖਾਂ। ਮੈਂ ਉਹ ਮੰਦਰ ਦੇਖਣ ਵਾਸਤੇ ਗਿਆ। ਮੈਂ ਸ਼ਾਇਦ ਮੇਰਾ ਖਿਆਲ ਮੈਂ ਪਿਛਲੀ ਵਾਰੀ ਵੀ ਆਪ ਜੀ ਨੂੰ ਸੁਣਾਈ ਸੀ। ਔਰ ਉੱਥੇ ਵੀ ਮੇਰੇ ਅੰਦਰ ਬਹੁਤ ਵੱਡੀ ਇੱਕ ਤਸਵੀਰ ਬਣੀ ਸੀ, ਖੂਬਸੂਰਤ ਤਸਵੀਰ ਬਣੀ ਹੋਈ ਸੀ ਕਿ ਮੈਂ ਜਿਸ ਵੇਲੇ ਜਾਵਾਂਗਾ, ਭਗਤ ਨਾਮਦੇਵ ਜੀ ਦਾ ਮੰਦਰ ਦੇਖਾਂਗਾ, ਸੁੰਦਰ ਮਹਿਲ ਦੀ ਤਰ੍ਹਾਂ ਹੋਏਗਾ, ਮੰਦਰ ਹੋਏਗਾ, ਉਸ ਦੇ ਅੰਦਰ ਭਗਤ ਨਾਮਦੇਵ ਜੀ ਦੀ ਬੜੀ ਖੂਬਸੂਰਤ ਮੂਰਤੀ ਬਣੀ ਹੋਏਗੀ, ਅਗਰਬੱਤੀਆਂ ਦੀ ਸੁਗੰਧੀ ਆਉਂਦੀ ਹੋਏਗੀ, ਇਸ ਤਰ੍ਹਾਂ ਦੀ ਮੇਰੇ ਅੰਦਰ ਤਸਵੀਰ ਸੀ, ਫੁੱਲਾਂ ਦੀ ਮਹਿਕ ਆਉਂਦੀ ਹੋਏਗੀ। ਪਰ ਜਦੋਂ ਮੈਂ ਗਿਆ, ਜਿਹੜਾ ਮੰਦਰ ਘੁੰਮਿਆ ਹੈ ਉਸਦੇ ਬਿਲਕੁਲ ਪਿਛਲੇ ਪਾਸੇ ਇੱਕ ਛੋਟਾ ਜਿਹਾ ਮੰਦਰ, ਉਸ ਮੰਦਰ ਦੇ ਅੰਦਰ ਕੁੱਤਾ ਬੈਠਾ ਹੋਇਆ ਸੀਗਾ। ਇਹ ਮੈਂ ਬਾਰ ਬਾਰ ਗੱਲ ਸੁਣਾਈ, ਕਈ ਵਾਰੀ ਸੁਣਾ ਚੁੱਕਿਆ। ਔਰ ਜਿੱਥੇ ਕੁੱਤਾ ਬੈਠਾ ਹੋਇਆ, ਇਹ ਕਹਿਣ ਦੀ ਮੈਨੂੰ ਲੋੜ ਨਹੀਂ ਕਿ ਉੱਤੇ ਅਗਰਬੱਤੀਆਂ ਦੀ ਖੁਸ਼ਬੂ ਹੁੰਦੀ ਹੋਵੇ, ਉੱਥੇ ਬੰਦਾ ਖਲੋ ਨਹੀਂ ਸਕਦਾ, ਬਦਬੂ ਆਵੇ। ਅੱਜ ਵੀ ਉਹਨਾਂ ਮਹਾਂਪੁਰਸ਼ਾਂ ਨੂੰ ਉੱਥੇ ਮਾਣ ਸਨਮਾਨ ਨਹੀਂ ਮਿਲਦਾ। ਫਿਰ ਉਹਨਾਂ ਥਾਵਾਂ 'ਤੇ ਖਲੋ ਕੇ ਮੈਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਸਿਰ ਝੁਕਾਇਆ, ਗੁਰੂ ਅਰਜਨ ਦੇਵ ਜੀ ਦੇ ਪਿਤਾ ਜੀ ਦੇ ਚਰਨਾਂ ਦੇ ਵਿੱਚ ਸਿਰ ਝੁਕਾਇਆ, ਗਰੀਬ ਨਿਵਾਜ ਪਿਤਾ ਜੀ, ਉਹ ਮਹਾਂਪੁਰਸ਼ ਜਿਨ੍ਹਾਂ ਨੂੰ ਉਸ ਸਮਾਜ ਨੇ, ਇਸ ਸੰਸਾਰ ਨੇ ਮਾਣ ਨਹੀਂ ਦਿੱਤਾ, ਤੁਸੀਂ ਉਹਨਾਂ ਨੂੰ ਇਤਨਾ ਮਾਣ ਦਿੱਤਾ, ਇਤਨਾ ਮਾਣ ਦਿੱਤਾ, ਇਤਨਾ ਸਨਮਾਨ ਦਿੱਤਾ ਕਿ ਸਿੱਖ ਰੋਜ਼ ਉਹਨਾਂ ਅੱਗੇ ਨਮਸਕਾਰ ਕਰਦਾ। ਅੱਜ
और जुगो जुग अटल हो गए। जब तक ये ब्रह्मांड रहे ना रहे, ये सब कुछ रहे ना रहे, वो वाणी रूप विच हमेशा रहेंगे, सदा ही रहेंगे। एक गुरु ग्रंथ साहिब जी की विशेषता है, विलक्षणता है। ग्रंथ बहुत हैं, अपने अपने धर्म की गल करते हैं, सबना का मान सम्मान है जी। सिख कदे भी किसी धर्म ग्रंथ की कोई नीवा नहीं दिखाने की कोशिश करता। अपने अपनी थां ते सारे ही महान हैं धर्म ग्रंथ, सारे धर्म महान। गुरु ग्रंथ साहिब जी की विशेषता, इको एक संसार का ग्रंथ है जिहड़ा सांझीवालता की गल करता। इको एक ग्रंथ है जिहड़ा आखदा है जाणो जोत ना पूछो जग। इको एक ग्रंथ है जिस ते सारा संसार माण कर सकता है। और ये भी आप जी नूं पता होगा, शब्द गुरु साहिब श्री गुरु ग्रंथ साहिब जी एक ऐसे ग्रंथ हैं जिन्हां नूं कानून ने भी मानता दित्ती हुई है। और शब्द गुरु साहिब श्री गुरु ग्रंथ साहिब इको एक संसार का ग्रंथ है जिसनों गुरु की पदवी हासिल है। ये विशेषताइया गुरु ग्रंथ साहब की। तो वह महापुरुष जिन्हों मान नहीं मिलया, सन्मान नहीं मिलया, उन्होंने हक नहीं मिलया, उन्होंने हक दिता गुरु अर्जन देव जी ने, पिता जी ने शब्द गुरु साहब श्री गुरु ग्रंथ साहब जी के अंदर बाणी दर्ज करके। मैं जिस शब्द का हूं गायन कर लग्या हाँ, ये गुरु अर्जन देव पिता जी का वचन है। वो दसते हैं कि इन्हों समाज ने मान नहीं दिता, पर नाम जपया वड्डे हो गए, मिलके गई।

0: ਕੁਝ ਤਾਂ ਕਿਹਾ ਸੀ ਕਿ ਸਮਾਂ ਵਧੀਕ ਲੈ ਲਿਓ ਤੇ ਕੁਝ ਸਮਾਂ ਵਧੀਕ ਹੋ ਗਿਆ। ਇਸ ਕਰਕੇ ਮੈਂ ਆਪ ਸੰਗਤ ਪਾਸੋਂ ਔਰ ਵੀਰ ਨਰਿੰਦਰਪਾਲ ਸਿੰਘ ਜੀ ਬੈਠੇ ਹਨ, ਪ੍ਰਬੰਧਕ ਹਨ, ਬੜਾ ਡਰ ਲੱਗਦਾ ਮੈਨੂੰ ਪ੍ਰਬੰਧਕਾਂ ਕੋਲ। ਸਾਰਿਆਂ ਪਾਸੋਂ ਮੱਖੀਆਂ ਦੀ ਯਾਚਨਾ ਕਰਦਾ ਹਾਂ। ਅੱਜ ਦਾ ਮੇਰਾ ਇਹ ਸ਼ਾਮ ਦਾ ਇਸ ਫੇਰੀ ਦਾ ਅਖੀਰਲਾ ਦੀਵਾਨ ਹੈ ਔਰ ਕੱਲ੍ਹ ਨੂੰ ਦੁਪਹਿਰ ਨੂੰ ਦੱਸ ਰਹੇ ਗਿਆਰਾਂ ਤੋਂ ਬਾਰਾਂ ਬਾਰਾਂ ਤੋਂ ਇੱਕ ਮੈਂ ਕੀਰਤਨ ਕਰਨਾ ਹੈ, ਪਰ ਮੇਰੇ ਤੋਂ ਪਹਿਲਾਂ ਵੀ ਕੀਰਤਨ ਹੋਣਾ ਹੈ। ਇਸ ਕਰਕੇ ਕੋਈ ਜ਼ਰੂਰੀ ਨਹੀਂ ਕਿ ਮੇਰੇ ਸਮੇਂ 'ਤੇ ਆਉਣਾ, ਤੁਸੀਂ ਸਭਨਾਂ ਨੂੰ ਸੁਣਨਾ ਚਾਹੀਦਾ ਹੈ। ਮੈਂ ਅਕਸਰ ਮੈਂ ਬੇਨਤੀ ਕਰਦਾ ਰਿਹਾ, ਸੱਚੀ ਮੁੱਚੀ ਮੈਂ ਹਿਰਦੇ ਤੋਂ ਗੱਲ ਕਰਦਾ ਹਾਂ ਕਿ ਇਹ ਨਹੀਂ ਕਰਨਾ ਚਾਹੀਦਾ। ਅਸੀਂ ਇਸ ਤਰ੍ਹਾਂ ਹੀ ਕਰਦੇ ਹਾਂ ਜੀ, ਕਿਹੜੇ ਰਾਗੀ ਨੇ ਕਦੋਂ ਕੀਰਤਨ ਕਰਨਾ, ਉਸੇ ਸਮੇਂ ਆਉਣਾ ਹੁੰਦਾ। ਪਰ ਨਹੀਂ, ਸਾਨੂੰ ਇਹ ਦੇਖਣਾ ਚਾਹੀਦਾ ਹੈ ਕਿ ਕੋਈ ਵੀ ਗਾਵੇ, ਗਾ ਕੀ ਰਿਹਾ ਹੈ, ਸੁਣਾ ਕੀ ਰਿਹਾ ਹੈ। ਹਾਂ, ਉਹ ਗੱਲ ਵੱਖਰੀ ਹੈ ਕਿ ਸਾਡੇ ਕੋਲ ਸਮਾਂ ਉਨਾ ਕੀ ਹੈ, ਜਿੰਨੇ ਕੁ ਸਮੇਂ ਲਈ ਅਸੀਂ ਘਰੋਂ ਤਿਆਰ ਹੋ ਕੇ ਆਉਂਦੇ ਹਾਂ, ਉਨਾ ਕੁ ਸਮਾਂ ਅਸੀਂ ਬੈਠਦੇ ਹਾਂ। ਪਰ ਸਭ ਨੂੰ ਸੁਣੋ, ਕਿਉਂਕਿ ਸਭਨਾਂ ਨੇ ਗੁਰੂ ਦੀ ਬਾਣੀ ਤੇ ਗਾਉਣੀ ਹੈ ਨਾ ਜੀ। ਔਰ ਪਤਾ ਨਹੀਂ ਕਿਸ ਦਾ ਸੁਣਾਇਆ ਹੋਇਆ ਹਿਰਦੇ 'ਚ ਅਸਰ ਕਰ ਜਾਵੇ। ਤੀਰ ਹੀ ਹੈ ਨਾ ਜੀ, ਪਤਾ ਨਹੀਂ ਕਦੋਂ ਲੱਗ ਜਾਵੇ, ਕਿਸ ਦੀ ਰਸਨਾ ਤੋਂ ਗਾਇਆ ਹੋਇਆ ਸ਼ਬਦ ਅਸਰ ਕਰ ਜਾਵੇ। ਤੋ ਆਇਓ ਜੀ, ਕੱਲ੍ਹ ਨੂੰ ਮਿਲ ਬੈਠਾਂਗੇ ਜੀ। ਫੁੱਲਾਂ ਚੁੱਕਾਂ ਦੀ ਖੇਮਾ, ਮੈਂ ਉੱਥੇ ਕਦੇ ਵੀ ਨਹੀਂ ਗੱਲ ਕਰਦਾ ਜਿੱਥੇ ਕੋਈ ਪ੍ਰਚਾਰਕ ਬੈਠਾ ਹੋਵੇ। ਭਾਈ ਸਾਹਿਬ ਭਾਈ ਚਨਵੀਰ ਸਿੰਘ ਜੀ ਮੇਰੇ ਮਿੱਤਰ ਹਨ ਔਰ ਬੜੇ ਸੁਗੜ ਸਿਆਣੇ ਵਿਦਵਾਨ ਹਨ। ਉਹ ਪਿਛਲੇ 4 ਮਹੀਨਿਆਂ ਤੋਂ ਤੁਹਾਨੂੰ ਗੁਰਮਤ ਵਿਚਾਰਾਂ ਨਾਲ ਜੋੜ ਰਹੇ ਹਨ। ਉਹਨਾਂ ਨੇ ਵੀ ਕੱਲ੍ਹ ਨੂੰ ਆਪ ਸੰਗਤ ਦਾ ਇਹ ਜੋ ਆਖਰੀ ਦੀਵਾਨ ਹੈ, ਆਪ ਦੀ ਸੇਵਾ ਕਰਨੀ ਹੈ। ਬਹੁਤ ਅੱਛੇ ਵਿਚਾਰਵਾਨ ਹਨ, ਉਹਨਾਂ ਦੇ ਸਾਹਮਣੇ ਤਾਂ ਮੈਂ ਵੈਸੇ ਨਹੀਂ ਬੋਲਦਾ ਚੰਗਾ ਲੱਗਦਾ, ਪਰ ਮੈਨੂੰ ਆਉਂਦਾ ਵੀ ਕੁਛ ਨਹੀਂ ਹੈ। ਮੈਂ ਤਾਂ ਸੱਚੀ ਮੁੱਚੀ ਉਹ ਸੁਣਾਈ ਜਾਂਦਾ। ਉਹ ਮੈਂ ਜਿਹੜੀਆਂ ਤੁਹਾਨੂੰ ਗੱਲਾਂ ਸੁਣਾਈਆਂ, ਮੈਂ ਉਹਨਾਂ ਥਾਵਾਂ 'ਤੇ ਜਾ ਕੇ ਆਇਆ ਸੀ, ਇਸ ਕਰਕੇ ਸੁਣਾਇਆ ਕਿ ਉਹਨਾਂ ਮਹਾਂਪੁਰਸ਼ਾਂ ਨੂੰ ਅਜੇ ਤੱਕ ਵੀ ਮਾਣ ਨਹੀਂ ਮਿਲ ਰਿਹਾ ਨਾ। ਪਰ ਸ਼ਬਦ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮਾਣ ਹੈ, ਅੱਜ ਵੀ ਹੈ, ਕੱਲ੍ਹ ਵੀ ਹੋਏਗਾ। ਪਰ ਮੈਂ ਹੋਰ ਵੀ ਗੱਲ ਮੈਂ ਨੋਟ ਕੀਤੀ, ਮੈਂ ਟੀਵੀ 'ਤੇ ਜਿਹੜੇ ਚੱਲਦੇ ਹੈ ਨਾ ਜੀ ਪ੍ਰਵਚਨ ਚੱਲਦੇ ਹਨ, ਹੋਰ ਵੀ ਧਰਮਾਂ ਦੇ ਲੋਕ ਜਿਹੜੇ ਪ੍ਰਚਾਰ ਕਰਦੇ, ਕੋਈ ਵੀ ਇਹਨਾਂ ਮਹਾਂਪੁਰਸ਼ਾਂ ਦਾ ਨਾਂ ਨਹੀਂ ਦਿੰਦਾ ਔਰ ਕਿਸੇ ਵੀ ਗ੍ਰੰਥ ਵਿੱਚ ਇਹਨਾਂ ਦੀ ਬਾਣੀ ਦਾ ਕੋਈ ਜ਼ਿਕਰ ਨਹੀਂ ਹੈ। ਸਿਰਫ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਵਿੱਚ ਹੈ। ਮੇਰੇ ਕੋਲ ਇੱਕ ਵਾਰੀ ਸੈਨ ਭਗਤ ਜੀ ਦੇ ਕੁਝ ਸੇਵਾਦਾਰ ਆਏ ਮੈਨੂੰ ਮਿਲਣ ਵਾਸਤੇ। ਗੁਰੂ ਗ੍ਰੰਥ ਸਾਹਿਬ ਦੇ ਅੰਦਰ ਜਿਹੜੇ 2-3 ਸ਼ਬਦ ਹਨ, ਉਹਨਾਂ ਤੋਂ ਇਲਾਵਾ ਉਹ ਹੋਰ ਵੀ ਕੁਛ ਲੈ ਕੇ ਆਏ। ਸੱਚੀ ਮੁੱਚੀ ਮੈਨੂੰ ਮਜ਼ਾ ਹੀ ਨਹੀਂ ਆਇਆ, ਮੈਂ ਪੜ੍ਹਿਆ। ਗੁਰੂ ਗ੍ਰੰਥ ਸਾਹਿਬ ਜੀ ਦੀ ਵਿਸ਼ੇਸ਼ਤਾ ਇਹ ਵੀ ਹੈ, ਸਤਿਗੁਰਾਂ ਨੇ ਚੋਣ ਕੀਤੀ ਹੈ, ਜਿਹੜੀ ਵੀ ਬਾਣੀ ਦਰਜ ਕੀਤੀ ਗਈ ਨਾ ਉਸ ਨੂੰ ਗੁਰਮਤ ਦੀ ਕਸਵੱਟੀ ਦੇ ਬਿਲਕੁਲ ਨਾਪ ਤੋਲ ਕੇ ਲਿਖਿਆ, ਦਰਜ ਕੀਤਾ। ਸੋ ਸਤਿਗੁਰੂ ਬਖਸ਼ਿਸ਼ ਕਰੇ ਜੀ। ਭੁੱਲਾਂ ਚੁੱਕਾਂ ਲਿਖੀਆਂ ਸਰਦਾਰ ਨਰਿੰਦਰਪਾਲ ਸਿੰਘ ਨੇ ਕੁਛ ਬੋਲਣ ਲੱਗੇ ਹਨ, ਉਹਨਾਂ ਤੋਂ ਸੁਣੋ ਜੀ ਕੀ ਕਹਿੰਦੇ।
1: ਗੁਰੂ ਕੀਰਤਨਾਮ ਕਰਨਗੇ, ਚਰਨ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਸੱਚ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਪੀ ਸੱਚ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਪ੍ਰਸਾਦ ਜਪਾਦ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਪੀ ਸੱਚ ਕਾਮ ਕ੍ਰੋਧ ਕਾਇਆ ਕੋ ਗੱਲ ਹੈ ਜੋ ਕੰਚਨ ਸੁਹਾਗਾ ਡਾਲੈ ਕਸ ਕਸਵਟੀ ਸਹਿ ਸੋਤਾਓ ਨਦਰ ਸਰਾਫ ਵੰਨੀ ਸੱਚੜਾਓ ਜਗਤ ਪਸੂ ਅਹੰਗ ਕਾਲ ਕਸਾਈ ਕਰ ਕਰਤੈ ਕਰਨੀ ਕਰ ਪਾਈ ਜਿਨ ਕੀਤੀ ਤਿਨ ਕੀਮਤ ਪਾਈ ਹੋਰ ਕਿਆ ਕਹੀਐ ਕਿਛ ਕਹਿਣ ਨਾ ਜਾਈ ਖੋਜਤ ਖੋਜਤ ਅੰਮ੍ਰਿਤ ਪੀਆ ਖਿਮਾ ਗਹੀ ਮਨ ਸਤਿਗੁਰ ਦੀਆ ਖਰਾ ਖਰਾ

ਗੁਰ ਕਾ ਕਹਿਆ ਅੰਕ ਸਮਾਵੇ, ਨਿਰਮਲ ਸੁੱਚੇ ਸਾਚੋ ਭਾਵੈ, ਗੁਰ ਸਾਗਰ ਰਤਨੀ ਨਹੀਂ ਤੋਟ, ਲਾਲ ਪਦਾਰਥ ਸਾਚ ਅਖੋਟ। ਗੁਰ ਕਹਿਆ

ਰਹਿ ਪ੍ਰਭ ਮੇਲ ਲਹਿ ਖਿਨ ਮੇ ਢਾਹੇ ਉਸਾਰ। ਦਾਨਾ ਤੂੰ ਬੀਨਾ ਤੂੰ ਹੀ ਦਾਨਾ ਕੈ ਸਿਰ ਦਾਨ, ਦਾਲਦ ਭੰਜਨ ਦੁਖ ਦਲਣ ਗੁਰਮੁਖ ਗਿਆਨ ਧਿਆਨ। ਧਨ ਗਿਆ ਬਹਿ ਝੂਰੀਐ ਧਨ ਮੈਂ ਚੀਤ ਗਵਾਰ, ਧਨ ਵਿਰਲੀ ਸੱਚ ਸੰਚਿਆ ਨਿਰਮਲ ਨਾਮ ਪਿਆਰ। ਧਨ ਗਿਆ ਤਾਂ ਜਾਣ ਦੇ ਜੇ ਰਾਚਹਿ ਰੰਗ ਏਕ, ਮਨ ਦੀਜੈ ਸਿਰ ਉਪਜੀਐ ਮਨ ਦੀਜੈ ਸਿਰ ਸੌਂਪੀਐ ਭੀ ਕਰਤੇ ਕੀ ਟੇਕ। ਧੰਦਾ ਧਾਵਤ ਰਹਿ ਗਏ ਮਨ

ਬੇਅੰਤ ਧਿਆਈਐ ਅੰਤ ਨ ਪਾਰਾਵਾਰ। ਅੜਾੜੇ ਰੂੜਾ ਹਰ ਜਿਉ ਸੋਈ, ਤਿਸ ਬਿਨ ਰਾਜਾ ਅਵਰ ਨ ਕੋਈ। ਅੜਾੜੇ ਗਾਰੁੜ ਤੁਮ ਸੁਣੋ, ਹਰ ਵਸੈ ਮਨ ਮਾਹੇ। ਗੁਰ ਪ੍ਰਸਾਦੀ ਹਰ ਪਾਈਐ, ਮਤ ਕੋ ਭਰਮ ਭੁਲਾਹੇ। ਸੋ ਸਾਹੋ ਸੱਚਾ ਜਿਸ ਹਰ ਧਨ ਰਾਸ, ਗੁਰਮੁਖ ਪੂਰਾ ਤਿਸਾ ਬਾਸ। ਰੂੜੀ ਬਾਣੀ ਹਰ ਪਾਇਆ, ਗੁਰ ਸਬਦੀ ਵਿਚਾਰ। ਆਪ ਗਿਆ ਦੁੱਖ ਕੱਟਿਆ, ਹਰ ਵਰ ਪਾਇਆ ਨਾਰ। ਸੋਇਨਾ ਰੂਪਾ ਸੰਚਿਐ, ਧਨ ਕਾਚਾ ਬਿਖਛਾਰ। ਸਾਹੋ ਸਦਾਏ ਸੱਚ ਧਨ, ਦੁਬਦਾ ਹੋਏ ਖੁਆਰ। ਸਚਿਆਰੀ ਸੱਚ ਸੰਚਿਆ, ਸਾਚੋ ਨਾਮ ਅਮੋਲ। ਹਰ ਨਿਰਮਾਇਲ ਉਜਲੋ, ਪਤ ਸਾਚੀ ਸੱਚ ਬੋਲ। ਸਾਜ ਨਿਮੀਤ ਸੁਜਾਣ ਤੂੰ, ਤੂੰ ਸਰਵਰ ਤੂੰ ਹੰਸ। ਸਾਚੋ ਠਾਕੁਰ ਮਨ ਵਸੈ, ਹਉ ਬਲਿਹਾਰੀ ਤਿਸ। ਮਾਇਆ ਮਮਤਾ ਮੋਹਣੀ, ਜਿਨ ਕੀਤੀ ਸੋ ਜਾਣ। ਬਿਖਿਆ ਅੰਮ੍ਰਿਤ ਏਕ ਹੈ, ਬੁੱਝੈ ਪੁਰਖ ਸੁਜਾਣ। ਖਿਮਾ ਵਿਹੂਣੇ ਖਪ ਗਏ, ਖੂਹਣ ਲਖ ਅਸੰਕ। ਗਣਤ ਨ ਆਵੇ ਕਿਉ ਗਣੀ, ਖਪ ਖਪ ਮੂਏ ਬਿਸੰਖ। ਖਸਮ ਪਛਾਣੇ ਆਪਣਾ, ਖੁੱਲੇ ਬੰਦ ਨ ਪਾਏ। ਸਬਦ ਮਹਿਲੀ ਖਰਾ ਤੂੰ, ਖਿਮਾ ਸੱਚ ਸੁਖ ਪਾਏ। ਖਰਚ ਖਰਾ ਧਨ ਧਿਆਨ ਤੂੰ, ਆਪੇ ਵਸੈ ਸਰੀਰ। ਮਨ ਤਨ ਮੁਖ ਜਾਪੈ ਸਦਾ, ਗੁਣ ਅੰਤਰ ਧਨ ਤੀਰ। ਹਉ ਮੈਂ ਖਪੇ ਖਪਾਈ ਸੀ, ਬੀਜੋ ਵੱਥ ਵਿਕਾਰ। ਜੰਤ ਉਪਾਏ ਵਿੱਚ ਪਾਇਆ, ਨ ਕਰਤਾ ਅਲਗ ਅਪਾਰ। ਜੰਤ ਉਪਾਏ ਵਿੱਚ ਪਾਇਨ, ਕਰਤਾ ਅਲਗ ਅਪਾਰ। ਸਿਸ਼ਟੇ ਪਿਓ ਨਾ ਜਾਣੇ ਕੋਏ, ਸਿਸ਼ਟਾ ਕਰੇ ਸੋ ਨਹਿਚੋ ਹੋਏ। ਸੰਪੇ ਕੋ ਈਸਰ ਧਿਆਈਐ, ਸੰਪੇ ਪੁਰਬ ਲਿਖੇ ਕੀ ਪਾਈਐ। ਸੰਪੇ ਕਾਰਨ ਚਾਕਰ ਚੋਰ, ਸੰਪੇ ਸਾਥ ਨ ਚਾਲੈ ਹੋਰ। ਬਿਨ ਸਾਚੇ ਨਹੀਂ ਦਰਗਹਿ ਮਾਨ, ਹਰ ਰਸ ਪੀਵੈ ਛੂਟੇ ਨਿਧਾਨ। ਹੇਰਤ ਹੇਰਤ ਹੇ ਸਖੀ, ਹੋਏ ਰਹੀ ਹੈਰਾਨ। ਹਾਉ ਹਾਉ ਕਰਤੀ ਮੈਂ ਮੋਈ, ਸਬਦ ਰਵੈ ਮਨ ਗਿਆਨ। ਹਾਰ ਡੋਰ ਕੰਗਨ ਘਣੇ ਕਰ, ਥਾਕੀ ਸੀ ਗਾਰ। ਮਿਲ ਪ੍ਰੀਤਮ ਸੁਖ ਪਾਇਆ, ਸਗਲ ਗੁਣਾ ਗਲ ਹਾਰ। ਨਾਨਕ ਗੁਰਮੁਖ ਪਾਈਐ, ਹਰਸਿਓ ਪ੍ਰੀਤ ਪਿਆਰ। ਹਰ ਬਿਨ ਕਿਨ ਸੁਖ ਪਾਇਆ, ਦੇਖੋ ਮਨ ਵਿਚਾਰ। ਹਰ ਪੜਨਾ ਹਰ ਬੁੱਝਣਾ, ਹਰਸਿਓ ਰੱਖੋ ਪਿਆਰ। ਹਰ ਜਪੀਏ ਹਰ ਧਿਆਈਐ, ਹਰ ਕਾ ਨਾਮ ਆਧਾਰ। ਲੇਖ ਨਾ ਮਿਟੀ ਹੇ ਸਖੀ, ਜੋ ਲਿਖਿਆ ਕਰਤਾਰ। ਆਪੇ ਕਾਰਨ ਜਿਨ ਕੀਆ, ਕਰ ਕਿਰਪਾ ਪਗਤਾਰ। ਕਰਤੇ ਹੱਥ ਵਡਿਆਈਆ, ਬੁੱਝੋ ਗੁਰ ਵਿਚਾਰ। ਲਿਖਿਆ ਫੇਰ ਨ ਸਕੀਏ, ਜੋ ਭਾਵੀ ਤਿਉ ਸਾਰ। ਨਦਰ ਤੇਰੀ ਸੁਖ ਪਾਇਆ, ਨਾਨਕ ਸ਼ਬਦ ਵਿਚਾਰ। ਮਨੁੱਖ ਭੂਲੇ ਪਚਮੁਏ, ਉਭਰੇ ਗੁਰ ਵਿਚਾਰ। ਜੇ ਪੁਰਖ ਨਦਰ ਨਾ ਆਵਈ, ਤਿਸਕਾ ਕਿਆ ਕਰ ਕਹਿਆ ਜਾਏ। ਬਲਿਹਾਰੀ ਗੁਰ ਆਪਣੇ, ਜਿਨ ਹਿਰਦੇ ਦਿੱਤਾ ਦਿਖਾਏ। ਪਾਦਾ ਪੜਿਆ ਆਖੀਐ, ਵਿਦਿਆ ਵਿਚਰੈ ਸਹਿਜ ਸੁਭਾਏ। ਵਿਦਿਆ ਸੋਧੇ ਤਤ ਲਹੈ, ਰਾਮ ਨਾਮ ਲਿਵਲਾਏ। ਮਨਮੁਖ ਵਿਦਿਆ ਬਿਖਰਦਾ, ਬਿਖ ਖੱਟੇ ਬਿਖ ਖਾਏ। ਮੂਰਖ ਸ਼ਬਦ ਨ ਚੀਨਈ, ਸੂਝ ਬੂਝ ਨਹਿਕਾਏ। ਪਾਧਾ ਗੁਰਮੁਖਾਖੀਐ, ਚਾਟੜਿਆ ਮਤ ਦੇ। ਨਾਮ ਸਮਾਹਲੋ ਨਾਮ ਸੰਗ੍ਰਹੋ, ਲਾਹਾ ਜਗ ਮੈਲੇ। ਸੱਚੀ ਪੱਟੀ ਸੱਚ ਮਨ, ਪੜੀਏ ਸ਼ਬਦ ਸੋ ਸਾਰ। ਨਾਨਕ ਸੋ ਪੜਿਆ ਸੋ ਪੰਡਿਤ ਬੀਨਾ, ਜਿਸ ਰਾਮ ਨਾਮ ਗਲ ਹਾਰ। ਰਾਮ ਕਲੀ ਮਹੱਲਾ ਪਹਿਲਾ, ਸਿੱਧ ਗੋਸ਼ਟ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਸਿੱਧ ਸਭਾਕਰ ਆਸਨ ਬੈਠੇ, ਸੰਤ ਸਭਾ ਜੈਕਾਰੋ। ਤਿਸ ਆਗੇ ਰਹਿ ਰਾਸ ਮਾਰੀ, ਸਾਚਾ ਅਪਰ ਅਪਾਰੋ। ਮਸਤਕ ਕਾਟ ਧਰੀ ਤਿਸ ਆਗੇ, ਤਨ ਮਨ ਆਗੇ ਦਿਓ। ਨਾਨਕ ਸੰਤ ਮਿਲੇ ਸੱਚ ਪਾਈਐ, ਸਹਿਜ ਭਾਏ ਜਸ ਲਿਓ। ਕਿਆ ਭਵੀਐ ਸੱਚ ਸੁੱਚਾ ਹੋਏ, ਸਾਚ ਸਬਦ ਬਿਨ ਮੁਕਤ ਨ ਕੋਏ ਰਹਾਓ। ਕਵਨ ਤੁਮੇ ਕਿਆ ਨਾਉ ਤੁਮਾਰਾ, ਕੌਣ ਮਾਰਗ ਕੌਣ ਸੁਆਓ। ਸਾਚ ਕਹੋ ਅਰਦਾਸ ਹਮਾਰੀ, ਹਉ ਸੰਤ ਜਨਾ ਬਲ ਜਾਓ। ਕਹਿ ਬੈ ਸੋਹੋ ਕਹਿ ਰਹੀਐ ਬਾਲੇ, ਕਹਿ ਆਵੋ ਕਹਿ ਜਾਹੋ। ਨਾਨਕ ਬੋਲੈ ਸੁਣ ਬੈਰਾਗੀ, ਕਿਆ ਤੁਮਹਾਰਾ ਰਾਹੋ। ਘੱਟ ਘੱਟ ਬੈਸ ਨਿਰੰਤਰ ਰਹੀਐ, ਚਾਲੈ ਸਤਿਗੁਰ ਪਾਏ। ਸਹਿਜੇ ਆਏ ਹੁਕਮ ਸਿਧਾਏ, ਨਾਨਕ ਸਦਾ ਰਜਾਏ। ਆਸਣ ਬੈਸਣ ਥਿਰ ਨਾਰਾਇਣ, ਐਸੀ ਗੁਰਮਤ ਪਾਏ। ਗੁਰਮੁਖ ਬੂਝੈ ਆਪ ਪਛਾਣੇ, ਸੱਚੇ ਸੱਚ ਸਮਾਏ।
दुनिया सागर दुत्तर कहिए क्यों कर पाइए पारो चरपट बोले और

ਭੂਖ ਨ ਜਾਈ ਹਾਟ ਪਟਨ ਘਰ ਗੁਰੂ ਦਿਖਾਇਆ ਸਹਿਜੇ ਸੱਚ ਵਾਪਾਰੋ ਪੰਡਿਤ ਨਿਦਰਾ ਅਲਪ ਆਹਾਰੰਗ ਨਾਨਕ ਤਤ ਵਿਚਾਰੋ ਦਰਸਨ ਪੇਖ ਕਰਹੋ ਜੋ ਗਿਦਰਾ ਮੁੰਦਰਾ ਝੋਲੀ ਖਿੰਤਾ ਬਾਹਰ ਅੰਤਰ ਏਕ ਸਰੇਵੋ ਘਟ ਦਰਸਨ ਇਕ ਪੰਥਾ ਏਨ ਬਿਦ ਮਨ ਸਮਝਾਈਏ ਪੁਰਖਾ ਬਹੁੜ ਚੋਟ ਨਾ ਖਾਈਏ ਨਾਨਕ ਬੋਲੈ ਗੁਰਮੁਖ ਬੂਝੈ ਜੋਗ ਜੁਗਤ ਇਵ ਪਾਈਐ ਅੰਤਰ ਸ਼ਬਦ ਨਿਰੰਤਰ ਮੁੰਦਰਾ ਹਉਮੈ ਮਮਤਾ ਦੂਰ ਕਰੀ ਕਾਮ ਕ੍ਰੋਧ ਅਹੰਕਾਰ ਨਿਵਾਰੇ ਗੁਰ ਕੈ ਸ਼ਬਦ ਸੋ ਸਮਝ ਪਰੀ ਖਿੰਤਾ ਝੋਲੀ ਭਰ ਭੁਰ ਰਹਿਆ ਨਾਨਕ ਤਾਰੈ ਏ ਖਰੀ ਸਾਚਾ ਸਾਹਿਬ ਸਾਚੀ ਨਾਈ ਪਰਖੈ ਗੁਰ ਕੀ ਬਾਤ ਖਰੀ ਔਦੂ ਖੱਪਰ ਪੰਚ ਭੂ ਟੋਪੀ ਕਾਇਆ ਕੜਾਸਨ ਮਨ ਜਾਗੋਟੀ ਸਤ ਸੰਤੋਖ ਸੰਜਮ ਹੈ ਨਾਲ ਨਾਨਕ ਗੁਰਮੁਖ ਨਾਮ ਸਮਾਲ ਕਵਨ ਸੋ ਗੁਪਤਾ ਕਵਨ ਸੋ ਮੁਕਤਾ ਕਵਨ ਸੋ ਅੰਤਰ ਬਾਹਰ ਜੁਗਤਾ ਕਵਨ ਸੋ ਆਵੈ ਕਵਨ ਸੋ ਜਾਏ ਕਵਨ ਸੋ ਤ੍ਰਿਭਵਣ ਰਹਿਆ ਸਮਾਏ ਘਟ ਘਟ ਗੁਪਤਾ ਗੁਰਮੁਖ ਮੁਕਤਾ ਅੰਤਰ ਬਾਹਰ ਸ਼ਬਦ ਸੋ ਜੁਗਤਾ ਮਨਮੁਖ ਬਿਨਸੈ ਆਵੇ ਜਾਏ ਨਾਨਕ ਗੁਰਮੁਖ ਸਾਚ ਸਮਾਏ ਕਿਉ ਕਰ ਬਾਧਾ ਸਰਪਨ ਖਾਧਾ ਕਿਉ ਕਰ ਖੋਇਆ ਕਿਉ ਕਰ ਲਾਦਾ ਕਿਉ ਕਰ ਨਿਰਮਲ ਕਿਉ ਕਰ ਅੰਧਿਆਰਾ ਇਹੋ ਤਤ ਵਿਚਾਰੈ ਸੋ ਗੁਰੂ ਹਮਾਰਾ ਦੁਰਮਤ ਬਾਧਾ ਸਰਪਨ ਖਾਧਾ ਮਨਮੁਖ ਖੋਇਆ ਗੁਰਮੁਖ ਲਾਦਾ ਸਤਿਗੁਰ ਮਿਲੈ ਅੰਧਿਆਰਾ

ਕਿਤ ਬਿਦ ਪੁਰਖਾ ਜਨਮ ਵਟਾਇਆ ਕਾਹੇ ਕੋ ਤੁਝ ਇਹੋ ਬਨ ਲਾਇਆ ਕਿਤ ਬਿਦ ਆਸਾ ਮਨਸਾ ਖਾਈ ਕਿਤ ਬਿਦ ਜੋਤ ਨਿਰੰਤਰ ਪਾਈ ਬਿਨ ਦੰਤਾ ਕਿਉ ਖਾਈਏ ਸਾਰ ਨਾਨਕ ਸਾਚਾ ਕਰੋ ਵਿਚਾਰ ਸਤਿਗੁਰ ਕੈ ਜਨਮੇ ਗਵਨ ਮਿਟਾਇਆ ਅਨਹਤ ਰਾਤੇ ਇਹੋ ਮਨ ਲਾਇਆ ਮਨਸਾ ਆਸਾ ਸਬਦ ਜਲਾਈ ਗੁਰਮੁਖ ਜੋਤ ਨਿਰੰਤਰ ਪਾਈ ਤ੍ਰੈ ਗੁਣ ਮੇਟੇ ਖਾਈਏ ਸਾਰ ਨਾਨਕ ਤਾਰੇ ਤਾਰਨ ਹਾਰ ਆਦ ਕੋ ਕਵਨ ਵਿਚਾਰ ਕਥਿਲੀਏ ਸੁਨ ਕਹਾਂ ਕਰ ਵਾਸੋ ਗਿਆਨ ਕੀ ਮੁੰਦਰਾ ਕਵਨ ਕਥਿਲੀਏ ਘਟ ਘਟ ਕਵਨ ਨਿਵਾਸੋ ਕਾਲ ਕਾ ਠੀਗਾ ਕਿਉ ਜਲਾਈਏ ਕਿਉ ਨਿਰਭੋ ਕਰ ਜਾਈਏ ਸਹਿਜ ਸੰਤੋਖ ਕਾ ਆਸਣ ਜਾਣੇ ਕਿਉ ਛੇਦੇ ਬਹਿਰਾਈਏ ਕਰਕੇ ਸ਼ਬਦ ਹੋਮੇ ਬਿਖ ਮਾਰੇ ਤਾਂ ਨਿਜ ਕਰ ਹੋਵੇ ਵਾਸੋ ਜਿਨ ਰਚ ਰਚਿਆ ਤੇ ਸ਼ਬਦ ਪਛਾਣੇ ਨਾਨਕ ਤਾਕਾ ਦਾਸੋ ਕਹਾਂ ਤੇ ਆਵੇ ਕਹਾਂ ਇਹੋ ਜਾਵੇ ਕਹਾਂ ਇਹੋ ਰਹਿ ਸਮਾਈ ਇਸ ਸ਼ਬਦ ਕਹੋ ਜੋ ਅਰਥਾਵੇ ਤਿਸ ਗੁਰ ਤਿਲ ਨਾ ਤਮਾਈ ਕਿਉ ਤੱਤੇ ਅਵਗਤੇ ਪਾਵੇ ਗੁਰਮੁਖ ਲੱਗੇ ਪਿਆਰੋ ਆਪੇ ਸੁਰਤਾ ਆਪੇ ਕਰਤਾ ਕਹੋ ਨਾਨਕ ਵਿਚਾਰੋ

ਬਿਨ ਸਬਦੇ ਸਭ ਦੂਜੇ ਲਾਗੇ ਦੇਖੋ ਹਿਰਦੇ ਵਿਚਾਰ ਨਾਨਕ ਵੱਡੇ ਸੇਵਡ ਭਾਗੀ ਜਿਨੀ ਸੱਚ ਰੱਖਿਆ ਉਰ ਧਾਰ ਗੁਰਮੁਖ ਰਤਨ ਲਹਿ ਲਵਲਾਏ ਗੁਰਮੁਖ ਪਰਖੈ ਰਤਨ ਸੁਭਾਏ ਗੁਰਮੁਖ ਸਾਚੀ ਕਾਰ ਕਮਾਏ ਗੁਰਮੁਖ ਸਾਚੇ ਮਨ ਪਤੀ ਆਏ ਗੁਰਮੁਖ ਲਖ ਲਖਾਏ

ਭਵ ਜਲ ਸ਼ਬਦ ਲਗਾਵਣ ਹਾਰ ਪਵਣ ਆਰੰਭ ਸਤਿਗੁਰ ਮਤ ਵੇਲਾ ਸ਼ਬਦ ਗੁਰੂ ਸੁਰਤ ਧਨ ਚੇਲਾ ਅਕਤ ਕਥਾ ਲੈ ਰਹੋ ਨਿਰਾਲਾ ਨਾਨਕ ਜੁਗ ਜੁਗ ਗੁਰ ਗੋਪਾਲਾ ਏਕ ਸਬਦ ਜਿਤ ਕਥਾ ਵਿਚਾਰੀ ਗੁਰਮੁਖ ਹੋਮੇ ਅਗਨ ਨਿਵਾਰੀ ਮੈਣ ਕੇ ਦੰਤ ਕਿਉ ਖਾਈਏ ਸਾਰ ਜਿਤ ਗਰਭ ਜਾਏ ਸੋ ਕਵਣ ਆਹਾਰ ਹਿਵਕਾ ਘਰ ਮੰਦਰ ਅਗਨ ਪਿਰਹਾਹਨ ਕਵਨ ਗੁਫਾ ਜਿਤ ਰਹੇ ਅਵਾਹਨ ਇਤ ਉਤ ਕਿਸ ਕੋ ਜਾਣ ਸਮਾਵੇ ਕਵਨ ਧਿਆਨ ਮਨ ਮਨਹਿ ਸਮਾਵੇ ਹਾ ਹੋ ਮੈਂ ਵਿੱਚੋ ਖੋਵੈ ਦੂਜਾ ਮੇਟੈ ਏਕੋ ਹੋਵੈ ਜਗ ਕਰੜਾ ਮਨਮੁਖ ਗਾ ਵਾਰ ਸ਼ਬਦ ਕਮਾਈਏ ਖਾਈਏ ਸਾਰ ਅੰਤਰ ਬਾਹਰ ਏਕੋ ਜਾਣੈ ਨਾਨਕ ਅਗਨ ਮਰੈ ਸਤਿਗੁਰ ਕੈ ਭਾਣੈ ਸੱਚ ਪੈ ਰਾਤਾ ਗਰਭ ਨਿਵਾਰੇ ਏਕੋ ਜਾਤਾ ਸ਼ਬਦ ਵਿਚਾਰੇ ਸ਼ਬਦ ਹੁਸੈ ਸੱਚ ਅੰਤਰ ਹੀਆ ਮਨ ਤਨ ਸੀਤਲ ਰੰਗ ਰੰਗੀਆ ਕਾਮ ਕ੍ਰੋਧ ਭਿਖ ਅਗਨ ਨਿਵਾਰੇ

ਕਰਤਾ ਜਾਏ ਇਕਤ ਕਰ ਆਨੈ ਬੋਲੈ ਪਵਨਾ ਗਗਨ ਗਰਜੈ ਨਾਨਕ ਨਹਿਚਲ ਮਿਲਣ ਸਹਿਜੈ ਅੰਤਰ ਸੁਨੰਗ ਬਾਹਰ ਸੁਨੰਗ ਤ੍ਰਿਭਵਨ ਸੁਨ ਸਮ ਸੁਨੰਗ ਚੌਥੇ ਸੁਨੈ ਜੋ ਨਰ ਜਾਣੈ ਤਾਂ ਕੋ ਪਾਪ ਨ ਪੁਨੰਗ ਘਟ ਘਟ ਸੁਨ ਕਾ ਜਾਣੈ ਪਿਓ ਆਦ ਪੁਰਖ ਨਿਰੰਜਨ ਦਿਓ ਜੋ ਜਨ ਨਾਮ ਨਿਰੰਜਨ ਰਾਤਾ ਨਾਨਕ ਸੋਈ ਪੁਰਖ ਵਿਧਾਤਾ ਸੁਨੋ ਸੁਨ ਕਹਿ ਸਭ ਕੋਈ ਅਨਹਤ ਸੁਨ ਕਹਾਂ ਤੇ ਹੋਈ ਅਨਹਤ ਸੁਨ

0: निश्चल हृदय वसियले गुरमुख मूल पछाण रहे। नाब पवन कर आसन बैसे गुरमुख खोजत तातल है। सो शब्द निरंतर के निज कर आछे त्रिपवन ज्योत सो शब्द लह। खावे दुख भूख साचे की साचे ही त्रिपतास रहे। अनहद बाणी गुरमुख जानी बिरलो को अर्थावै। नानक आखे सच सुपाखे सच रपै रंग कभू ना जावै। जा एहो हिरदा देह न होती त्यो मन कैठै रहता। नाभ कमल स्तंभ न होतो ता पवन कवन कर सहता। रूप न हो तो रेख न काई ता शब्द कहा लिवलाई। रक्त बिंद की मड़ी न होती मित कीमत नहीं पाई। वरण पेख असरूप न जापी क्यों कर जापस साचा। नानक नाम रते बैरागी एब तेब साचो साचा। हिरदा देह न होती औदू तो मन सुन रह बैरागी। नाभ कमल स्तंभ न हो तो ता निज कर बसो पवन अनरागी। रूप न रेख्या जात न होती तो अकुलीन रहतो शब्द सो सार। गौन गगन जब तब है न हो तो त्रिपवन ज्योत आपे निरंकार। वरन पेख असरूप सो एको शब्द विदाणी। साच बिना सूचा को नाही नानक अखथ कहानी। कित बिद जुग उपजे पुरखा कित कित दुख बिनस जाई। होमे विच जग उपजे पुरखा नाम विसरे दुख पाई। गुरमुख होवे सो ज्ञान तत् विचारे होमे शब्द जलाए। तन मन निर्मल निर्बल वाणी साचे रहे समाए। नामे नाम रह बैरागी साच रख्या उरतारे। नानक बिन नामे जोग कदे न होवे देखो हृदय विचारे। गुरमुख साच शब्द विचारे कोए गुरमुख सच बाणी प्रगट होए। गुरमुख मन पीजे बिरला बुझे कोए गुरमुख निज कर वासा होए। गुरमुख जोगी जुगत पछाणे गुरमुख नानक एको जाने। बिन सतगुर सेवे जोग न होई बिन सतगुर भेटे मुक्त न होई। बिन सतगुर भेटे नाम पाया न जाए बिन सतगुर भेटे महा दुख पाए। बिन सतगुर भेटे महागर्भ गुबार नानक बिन गुर मुआ जन्म हार। गुरमुख मन जीता हामे मार।
1: गुरमुख मन जीता हो मैं मार। गुरमुख सच रखे और धार। गुरमुख जग जीता जमकाल मार बिदार। गुरमुख दरगह आवे ना आवे हार। गुरमुख मेल मलाए सो जाने नानक गुरमुख शब्द पछाणे। शब्दे कन बेड़ा सुन तू औधू बिन नामे जोग न होई। नाम में राते अंदर माते नामे ते सुख होई। नामे ही ते सब प्रगट होवे नामे सोजी पाई। बिन नामे भेख करे बो तेरे सच्चे आप खुआई। सतगुर ते नाम पाई औधू जोग जोगता होई। कर विचार मन देखो नानक बिन नामे मुक्त न होई। तेरी गत में तू है जाने क्या को आख वखाणे। तू आपे गुप्ता आपे प्रगट आपे सब रंग माणे। साधक सिद्ध गुरु बहु चेदे खोजत फिरै फरमाणे। मांगा नाम पाए हे भिखिया तेरे दर्शन को करवाणे। अवनासी प्रभ खेर जाया गुरमुख सोजी होई। नानक साव जुग आपे वरता दूजा अवर ना कोई। अवनासी प्रभ खेर जाया गुरमुख सोजी होई। नानक साव जुग आपे वरता दूजा अवर ना कोई। एक ओंकार सतगुर प्रसाद राम कली की वार महला तीजा। जोदा वीर है पूर्वाणी की धुनी श्लोक महला तीजा। सतगुर सहजे दा खेत है जिसनों लाए भाव। ਨਾਉ ਬੀਜੈ ਨਾਉ ਉਗਵੈ ਨਾਮੇ ਰਹੇ ਸਮਾਏ ਹੋਮੈ ਇਹੋ ਬੀਜ ਹੈ ਸਹਿਸਾ ਗਿਆ ਬਲਾਏ ਨਾ ਕਛ ਬੀਜੈ ਨਾ ਉਗਵੈ ਜੋ ਬਖਸੇ ਸੋ ਖਾਏ ਅੰਬੈ ਸੇਤੀ ਅੰਬ ਰਲਿਆ ਬਹੁੜ ਨਾ ਨਿਕਸਿਆ ਜਾਏ ਨਾਨਕ ਗੁਰਮੁਖ ਚਲਤ ਹੈ ਵੇਖੋ ਲੋਕਾਂ ਆਏ ਲੋਕੇ ਵੇਖੇ ਬੱਪੜਾ ਜਿਸਨੋ ਸੋਜੀ ਨਾ ਆਏ ਜਿਸ ਵਿਖਾਲੇ ਸੋ ਵੇਖੈ ਜਿਸ ਵਸਿਆ ਮਨ ਮਾਏ ਮਹੱਲਾ ਤੀਜਾ ਮਨਮੁਖ ਦੁੱਖ ਕਾ ਖੇਤ ਹੈ ਦੁੱਖ ਬੀਜੈ ਦੁੱਖ ਖਾਏ ਦੁੱਖ ਵਿੱਚ ਜੰਮੈ ਦੁੱਖ ਵਿੱਚ ਮਰੈ ਹਉਮੈ ਮੈਂ ਕਰਤ ਵਿਹਾਏ ਆਵਣ ਜਾਣ ਨਾ ਸੁਜੈ ਹੰਦਾ ਅੰਤ ਕਮਾਏ ਜੋ ਦੇਵੈ ਤਿਸ ਨਾ ਜਾਣ ਨਹੀਂ ਦਿੱਤੇ ਕੋ ਲਪਟਾਏ ਨਾਨਕ ਪੂਰਬ ਲਿਖਿਆ ਕਮਾਵਣਾ ਹਵਰ ਨਾ ਕਰਨਾ ਜਾਏ ਮਹੱਲਾ ਤੀਜਾ ਸਤਿਗੁਰ ਮਿਲੀਏ ਸਦਾ ਸੁੱਖ ਜਿਸਨੂੰ ਆਪੇ ਮੇਲੇ ਸੋਏ ਸੁਖ ਹੈ ਵਿਵੇਕ ਹੈ ਅੰਤਰ ਨਿਰਮਲ ਹੋਏ ਗਿਆਨ ਕਾ ਭਰਮ ਕੱਟੀਐ ਗਿਆਨ ਪ੍ਰਾਪਤ ਹੋਏ ਨਾਨਕ ਏਕੋ ਨਦਰੀ ਆਇਆ ਜੈ ਦੇਖਾ ਤੈ ਸੋਏ ਪੌੜੀ ਸੱਚੈ ਤਖ਼ਤ ਰਚਾਇਆ ਬੈਸਣ ਕੋ ਜਾਈ ਸਭ ਕੁਛ ਆਪੇ ਆਪ ਹੈ ਗੁਰ ਸਬਦ ਸੁਣਾਈ ਆਪੇ ਕੁਦਰਤ ਸਾਜੀਐਨ ਕਰ ਮਹਿਲ ਸਰਾਈ ਚੰਦ ਸੂਰਜ ਦੋ ਚਾਨਣੇ ਪੂਰੀ ਬਣਤ ਬਣਾਈ ਆਪੇ ਵੇਖੇ ਸੁਣੇ ਆਪ ਗੁਰਸ਼ਬਦ ਧਿਆਈ ਵਾਹੋ ਵਾਹੋ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ ਰਹਾਉ ਸਲੋਕ ਕਬੀਰ ਮਹਿਦੀ ਕਰਕੇ ਘਾਲਿਆ ਪਸਾਏ ਪਸਾਏ ਤੈਸੈ ਬਾਤ ਨਾ ਪੁੱਛੀਐ ਕਬੂ ਨਾ ਲਾਈ ਪਾਏ ਮਹੱਲਾ ਤੀਜਾ ਨਾਨਕ ਮਹਿਦੀ ਕਰਕੇ ਰੱਖਿਆ ਸੋ ਸੋ ਨਦਰ ਕਰੇ ਆਪੇ ਪੀਸੈ ਆਪੇ ਕਸੈ ਆਪੇ ਹੀ ਲਾਏ ਲੈ ਇਹ ਪਿਰਮ ਪਿਆਰਲਾ ਖਸਮ ਕਾ ਜੈ ਭਾਵੈ ਤੈ ਦੇ ਪੌੜੀ ਵੇਖੀ ਸਿਸ਼ਟ ਪਾਏ ਸਭ ਹੁਕਮ ਆਵੈ ਜਾਇ ਸਮਾਹੀ ਆਪੇ ਵੇਖ ਵੇਖ ਸਦਾ ਦੂਜਾ ਕੋ ਨਾਹੀ ਜਿਉਂ ਭਾਵੈ ਤਿਉਂ ਰੱਖ ਤੂੰ ਗੁਰ ਸ਼ਬਦ ਬੁਝਾਹੀ ਸਭਨਾ ਤੇਰਾ ਜੋਰ ਹੈ ਜਿਉਂ ਭਾਵੈ ਤਿਵੈ ਚਲਾਹੀ ਤੁਸ ਜੇਵੜ ਮੈਂ ਨਾਹੇ ਕੋ ਕਿਸੇ ਆਖ ਸੁਣਾਈ ਸਲੋਕ ਮਹੱਲਾ ਤੀਜਾ ਭਰਮ ਭੁਲਾਈ ਸਭ ਜਗ ਫਿਰੀ ਖਾਵੀ ਹੋਈ ਭਾਲ ਸੋ ਸਭ ਸੰਤ ਨ ਦੇਵੀ ਕਿਆ ਚੱਲੇ ਤਿਸ ਨਾਲ ਗੁਰਪ੍ਰਸਾਦੀ ਹਰ ਧਿਆਈਐ ਅੰਤਰ ਰੱਖੀਐ ਉਰਧਾਰ ਨਾਨਕ ਘਰ ਬੈਠਿਆ ਸੋ ਪਾਇਆ ਜਾ ਕਿਰਪਾ ਕੀਤੀ ਕਰਤਾਰ ਮਹੱਲਾ ਤੀਜਾ ਧੰਦਾ ਧਾਵਤ ਦਿਨ ਗਿਆ ਰਹਿਣ ਗਵਾਈ ਸੋਏ ਕੂੜ ਬੋਲ ਵਿਖਾਇਆ ਮਨਮੁਖ ਚੱਲਿਆ ਰੋਏ ਸਿਰੇ ਉੱਪਰ ਜਮ ਡੰਡ ਹੈ ਦੂਜੇ ਭਾਏ ਪਤ ਖੋਏ ਹਰ ਨਾਮ ਕਦੇ ਨਾ ਚੇਤਿਓ ਫਿਰ ਆਵਣ ਜਾਣਾ ਹੋਏ ਗੁਰਪ੍ਰਸਾਦੀ ਹਰ ਮਨ ਵਸੈ ਜਮ ਡੰਡ ਨ ਲਾਗਾ ਕੋਏ ਨਾਨਕ ਸਹਿਜੇ ਮਿਲ ਰਹੇ ਫਿਰ ਮਿਲ ਰਹੇ ਕਰਮ ਪ੍ਰਾਪਤ ਹੋਏ ਪੌੜੀ ਇੱਕ ਆਪਣੀ ਸਿਫਤੀ ਲਾਇਣ ਦੇ ਸਤਿਗੁਰ ਮਤੀ ਇੱਕ ਨਾਨੂ ਨਾਉ ਬਖਸਿਓ ਨਾਸਤਰ ਹਰ ਸਤੀ ਪੌਣ ਪਾਣੀ ਬੈਸੰਤਰੋ ਹੁਕਮ ਕਰੈ ਭਗਤੀ ਇਹਨਾਂ ਨੂੰ ਭਾਉ ਅਗਲਾ ਪੂਰੀ ਬਣਤ ਬਣਤੀ ਸਭ ਇੱਕੋ ਹੁਕਮ ਵਰਤਦਾ ਮੰਨੀਐ ਸੁਖ ਪਾਈ ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ ਸਲੋਕ ਕਬੀਰ ਕਸੌਟੀ ਰਾਮ ਕੀ ਝੂਠਾ ਟਿਕੈ ਨਾ ਕੋਏ ਰਾਮ ਕਸੌਟੀ ਸੋ ਸਹਿ ਜੋ ਮਰਜੀ ਵਾ ਹੋਏ ਮਹੱਲਾ ਤੀਜਾ ਕਿਉਂ ਕਰ ਇਹ ਮਨ ਮਾਰੀਐ ਕਿਉਂ ਕਰ ਮ੍ਰਿਤਕ ਹੋਏ ਕਹਿਆ ਸ਼ਬਦ ਨਾ ਮਾਨੈ ਹੋਮੈ ਛੱਡੈ ਨਾ ਕੋਏ ਗੁਰਪ੍ਰਸਾਦੀ ਹੋਮੈ ਝੂਠੈ ਜੀਵਨ ਮੁਕਤ ਸੋ ਹੋਏ ਨਾਨਕ ਜਿਸਨੂੰ ਬਖਸੇ ਤਿਸ ਮਿਲੈ ਤਿਸ ਵਿਘਨ ਨਾ ਲਾਗੈ ਕੋਏ ਮਹੱਲਾ ਤੀਜਾ ਜੀਵਤ ਮਰਨਾ ਸਭ ਕੋ ਕਹੈ ਜੀਵਨ ਮੁਕਤ ਕਿਉਂ ਹੋਏ ਭੈ ਕਾ ਸੰਜਮ ਜੋਏ ਜੇ ਕਰੇ ਦਾਰੂ ਭਾਉ ਲਾਏ ਆਂਦਨ ਗੁਣ ਗਾਵੈ ਸੁਖ ਸਹਿਜੇ ਵਿਖ ਭਉ ਜਲ ਨਾਮ ਤਰੇ ਨਾਨਕ ਗੁਰਮੁਖ ਪਾਈਐ ਜਾ ਕੋ ਨਦਰ ਕਰੇ ਪੌੜੀ ਦੂਜਾ ਭਾਏ ਰਚਾਇਓ ਤ੍ਰੈ ਗੁਣ ਵਰਤਾਰਾ ਬ੍ਰਹਮਾ ਬਿਸ਼ਨ ਮਹੇਸ਼ ਪਾਇਣ ਹੁਕਮ ਕੁਮਾਵਣ ਕਾਰਾ ਪੰਡਿਤ ਪੜਦੇ ਜੋਤ ਕੀ ਨਾ ਬੂਜੈ ਵਿਚਾਰਾ ਸਭ ਕਿਛ ਤੇਰਾ ਖੇਲ ਹੈ ਸੱਚ ਸਿਜਣਹਾਰਾ ਜਿਸ ਭਾਵੈ ਤਿਸ ਬਖਸ ਲੈ ਸੱਚ ਸ਼ਬਦ ਸਮਾਈ ਵਾਵਾ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ ਸਲੋਕ ਮਹੱਲਾ ਤੀਜਾ ਮਨ ਕਾ ਝੂਠਾ ਝੂਠ ਕਮਾਵੈ ਮਾਇਆ ਨੂੰ ਫਿਰੇ ਤਪਾ ਸਦਾਵੈ ਭਰਮੇ ਭੂਲਾ ਸਭ ਤੀਰਥ ਗਹਿ ਉਹ ਤਪਾ ਕੈਸੇ ਪਰਮ ਗਤ ਲਹਿ ਗੁਰਪ੍ਰਸਾਦੀ ਖੋ ਸੱਚ ਕਮਾਵੈ ਨਾਨਕ ਸੋ ਤਪਾ ਮੁਖ ਅੰਤਰ ਪਾਵੈ ਮਹੱਲਾ ਤੀਜਾ ਸੋਤ ਪਾਜੇ ਇਹ ਤਪ ਘਰ ਲੈ ਸਤਿਗੁਰ ਨੂੰ ਮਿਲੈ ਸ਼ਬਦ ਸਮਰ ਲੈ ਸਤਿਗੁਰ ਕੀ ਸੇਵਾ ਏ ਤਪ ਪ੍ਰਵਾਨ ਨਾਨਕ ਸੋਤ ਪਾ ਦਰਗਹਿ ਪਾਵੈ ਮਾਣ ਪੌੜੀ ਰਾਤ ਦਿਨ ਸੋ ਪਾਇਨ ਸੰਸਾਰ ਕੀ ਵਰਤਨ ਗੁਰਮਤੀ ਘਟ ਚਾਨਣਾ ਨੇਰ ਵਨਾਸਨ ਹੁਕਮੇ ਹੀ ਸਭ ਸਾਜੀਆਂ ਰਵਿਆ ਸਭ ਵਣ ਤ੍ਰੈਣ ਸਭ ਕੁਛ ਆਪੇ ਆਪ ਹੈ ਗੁਰਮੁਖ ਸਦਾ ਹਰ ਭਾਣ ਸਭ ਦੇਹੀ ਸੋ ਜੀ ਪਈ ਸੱਚੇ ਆਪ ਬੁਝਾਈ ਵਾਵਾ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ ਸਲੋਕ ਮਹਲਾ ਤੀਜਾ ਵਿਆਗ ਤੇ ਨਾਖੀਐਨ ਜਿਨਕੇ ਚਿੱਤ ਮੈਂ ਭਰਮ ਜਿਸ ਤੈ ਦਿੱਤੈ ਨਾਨਕਾ ਤੇਹੋ ਜਿਹਾ ਧਰਮ ਭੈ ਨਿਰੰਜਨ ਭਰਮ ਪਤਾ ਕਾ ਭੁੱਖਾ ਹੋਏ ਤਿਸਕਾ ਭੋਜਨ ਨਾਨਕਾ ਵਿਰਲਾ ਪਾਏ ਕੋਏ ਮਹਲਾ ਤੀਜਾ ਵਿਆਗ ਤੇ ਨਾਖੀਐਨ ਜੇ ਪਰ ਘਰ ਹੋਏ ਭੋਜਨ ਕਰੇਣ ਉਤਰੈ ਕਾਰਣ ਆਪਣੇ ਬਹਿਲੇ ਭੇਕ ਕਰੇਣ ਵਿਆਗਤ ਸਹੀ ਨਾਨਕਾ ਜੇ ਆਤਮ ਗੌਣ ਕਰੇਣ ਪਾਲ ਲਹਿਣ ਸੋ ਆਪਣਾ ਨਿਜ ਘਰ ਰਹਿਣ ਕਰੇਨ ਪੌੜੀ ਅੰਬਰ ਧਰਤ ਵਿਛੋੜੀਅਨ ਵਿੱਚ ਸੱਚਾ ਸੜਾਓ ਘਰ ਦਰ ਸਭੋ ਸੱਚ ਹੈ ਜਿਸ ਵਿੱਚ ਸੱਚਾ ਨਾਉ ਸਭ ਸੱਚਾ ਹੁਕਮ ਵਰਤਾ ਗੁਰਮੁਖ ਸੱਚ ਸੁਣਾਓ ਸੱਚਾ ਆਪ ਤਖ਼ਤ ਸੱਚਾ ਵਹਿ ਸੱਚਾ ਕਰੇ ਨਿਆਉ ਸਭ ਸੱਚੇ ਸੱਚੋ ਸੱਚ ਵਰਤਦਾ ਗੁਰਮੁਖ ਅਲਖ ਲਿਖਾਈ ਸਲੋਕ ਮਹੱਲਾ ਤੀਜਾ ਰਹਿਣ ਆਇਰ ਮਹਿ ਅਨੰਤ ਹੈ ਕੂੜੀ ਆਵੈ ਜਾਏ ਭਾਣੇ ਚੱਲੇ ਆਪਣੇ ਬਹੁਤੀ ਲਹਿ ਸਜਾਏ ਰਹਿਣ ਆਇਰ ਮਹਿ ਸਭ ਕਿਛ ਹੈ ਕਰਮੀ ਪੱਲੇ ਪਾਏ ਨਾਨਕ ਨੌ ਨਿਤ ਪਾਈਏ ਜੇ ਚੱਲੇ ਤਸਹਿ ਰਜਾਏ ਮਹੱਲਾ ਤੀਜਾ ਸਹਿਜੇ ਸਤਿਗੁਰ ਨਾ ਸੇਵਿਓ ਵਿੱਚ ਹੋਮੈ ਜਨਮ ਬਿਨਾਸ ਰਸਨਾ ਹਰ ਰਸਨਾ ਚੱਖਿਓ ਕਮਲ ਨਾ ਹੋਇਓ ਪ੍ਰਗਾਸ ਬਿਖ ਖਾਧੀ ਮਨਮੁਖ ਮੂਆ ਮਾਇਆ ਮੋਹ ਵਿਨਾਸ ਇਕ ਸਾਰ ਕੇ ਨਾਮ ਵਿਣ ਤ੍ਰਿਗ ਜੀਵਨ ਤ੍ਰਿਗਵਾਸ ਜਾਪੇ ਨਦ ਕਰੇ ਪ੍ਰਭ ਸੱਚਾ ਕਾ ਹੋਵੇ ਦਾਸਨ ਦਾਸ ਧਾਨ ਦਿਨ ਸੇਵਾ ਕਰੇ ਸਤਿਗੁਰੂ ਕੀ ਕਬੈ ਨ ਛੋਡੈ ਪਾਸ ਜਿਉ ਜਨਮੈ ਕਮਲ ਲਿਪਤੋ ਵਰਤੈ ਤਿਉ ਵਿਚੇ ਗ੍ਰਹਿ ਉਦਾਸ ਜਨ ਨਾਨਕ ਕਰੇ ਕਰਾਇਆ ਸਭ ਕੋ ਜਿਉ ਭਾਵੈ ਤੇ ਹਰ ਗੁਣਤਾਸ ਪੌੜੀ ਛੱਤੀ ਜੁਗ ਵਾਰਸਾ ਆਪੇ ਗਣਤ ਕੀਨੀ ਆਪੇ ਸਿਰ ਸਭ ਸਾਜੀਅਨ ਆਪ ਮਤ ਦੀਨੀ ਸਿਮਰਤ ਸਾਸਤ ਸਾਜੀਅਨ ਪਾਵ ਪੁੰਨ ਗਣਤ ਗਣੀਨੀ ਜਿਸ ਬੁਝਾਏ ਸੋ ਬੁਝ ਸੀ ਸੱਚੇ ਸ਼ਬਦ ਪਤੀਨੀ ਸਭ ਆਪੇ ਆਪ ਵਰਦਾ ਆਪੇ ਬਖਸ ਮਲਾਈ ਵਾਵਾ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ ਸਲੋਕ ਮਹੱਲਾ ਤੀਜਾ ਇਹ ਤਨ ਸਭੋ ਰਤ ਹੈ ਰਤ ਬਿਨ ਤਨ ਨਾ ਹੋਏ ਜੋ ਸਹਿਰ ਤੇ ਆਪਣੇ ਤਿੰਨ ਤਨ ਲੋਭ ਰਤ ਨਾ ਹੋਏ ਭੈ ਪਈਏ ਤਨ ਕੀਣ ਹੋਏ ਲੋਭ ਰਤ ਵਿੱਚੋਂ ਜਾਏ ਜਿਉ ਬਸੰਤ ਧਾਤ ਸੁਧ ਹੋਏ ਤਿਉ ਹਰ ਕਾ ਭਾਉ ਦੁਰਮਤ ਮੈਲ ਗੁਆਏ ਨਾਨਕ ਤੇ ਜਨ ਸੋਹਣੇ ਜਿਉ ਰਤੇ ਹਰ ਰੰਗ ਲਾਏ ਮਹੱਲਾ ਤੀਜਾ ਰਾਮ ਕਲੀ ਰਾਮ ਮਨ ਵਸਿਆ ਤਾਂ ਬਣਿਆ ਸੀਗਾਰ ਗੁਰ ਕੈ ਸ਼ਬਦ ਕਮਲ ਬੇਗਸਿਆ ਤਾਂ ਸੌਪਿਆ ਭਗਤ ਭੰਡਾਰ ਭਰਮ ਗਿਆ ਤਾਂ ਜਾਗਿਆ ਚੂਕਾ ਅਗਿਆਨ ਅੰਧਾਰ ਤਿਸ ਨਾ ਰੂਪ ਤਗਲਾ ਤਿਸ ਜਿਸ ਹਰ ਨਾਲ ਪਿਆਰ ਸਦਾ ਰਵੇ ਫਿਰ ਆਪਣਾ ਸੋਭਾਵੰਤੀ ਨਾਰ ਮਨਮੁਖ ਸਿੰਗਾਰ ਨ ਜਾਣੀ ਜਸ ਜਨਮ ਸਭ ਹਾਰ ਬਿਨ ਹਰ ਭਗਤੀ ਸਿੰਗਾਰ ਕਰੇ ਨਿਤ ਜੰਮੈ ਹੋਏ ਖੁਆਰ ਸੰਸਾਰੇ ਵਿੱਚ ਸੋਭ ਨਾ ਪਾਇਣੀ ਅੱਗੇ ਜੇ ਕਰੇ ਸੋ ਜਾਣੇ ਕਰਤਾਰ ਨਾਨਕ ਸੱਚਾ ਇਕ ਹੈ ਦੋ ਵਿੱਚ ਹੈ ਸੰਸਾਰ ਚੰਗੇ ਮੰਦਾ ਆਪ ਲਾਇਨ ਜੋ ਸੋ ਕਰਨ ਜੇ ਆਪ ਕਰਾਏ ਕਰਤਾਰ ਮਹੱਲਾ ਤੀਜਾ ਬਿਨ ਸਤਿਗੁਰ ਸੇਵੇ ਸਾਥ ਨਾ ਆਵੇ ਦੂਜੀ ਨਾ ਹੀ ਜਾਏ ਜੇ ਬਹੁਤੇ ਰਾਹ ਲੋਚੀਏ ਬਿਨ ਕਰਮਾ ਪਾਇਆ ਨਾ ਜਾਏ ਅੰਤਰ ਲੋਭ ਵਿਕਾਰ ਹੈ ਦੂਜੇ ਭਾਏ ਖੁਆਏ ਤਿੰਨ ਜੰਮਣ ਮਰਨਾ ਚੁੱਕਈ ਹੋਂ ਮੈਂ ਵਿੱਚ ਦੁੱਖ ਪਾਏ ਜਿਨ ਸਤਿਗੁਰ ਸਿਉ ਚਿਤ ਲਾਇਆ ਸੋ ਖਾਲੀ ਕੋਈ ਨਾ ਏ ਤਿੰਨ ਜਮ ਕੀ ਤਲਬ ਨਾ ਹੋਵੇ ਨਾ ਹੋਏ ਦੁੱਖ ਸਹਾਏ ਨਾਨਕ ਗੁਰਮੁਖ ਉਭਰੇ ਸੱਚਾ ਸਭ ਸਮਾਏ ਪਾੜੀ ਆਪ ਲਿਪ ਸਦਾ ਰਹੇ ਹੋਰ ਧੰਦੇ ਸਭ ਧਾਵੈ ਆਪ ਨਿਸ਼ਚਲ ਅਚਲ ਹੈ ਹੋਰ ਆਵੈ ਜਾਵੈ ਸਦਾ ਸਦਾ ਹਰ ਧਿਆਈਐ ਗੁਰਮੁਖ ਸੁਖ ਪਾਵੈ ਨਿਜ ਕਰ ਵਾਸਾ ਪਾਈਐ ਸੱਚੇ ਸਿਫਤ ਸਮਾਵੈ ਸੱਚਾ ਗੈਰ ਗੰਭੀਰ ਹੈ ਗੁਰਸ਼ਬਦ ਬੁਝਾਈ ਬਾਵਾ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ ਸਲੋਕ ਮਹਲਾ ਤੀਜਾ ਸੱਚਾ ਨਾਮ ਧਿਆਏ ਤੂੰ ਸਭ ਵਰਤੈ ਸੱਚ ਨਾਨਕ ਹੁਕਮੈ ਜੋ ਬੁਝੈ ਸੋ ਫਲ ਪਾਏ ਸੱਚ ਕਥਨੀ ਬਦਨੀ ਕਰਤਾ ਫਿਰੈ ਹੁਕਮ ਬੁਝੈ ਸੱਚ ਨਾਨਕ ਹਰ ਕਾ ਭਾਣਾ ਮੰਨੇ ਸੋ ਭਗਤ ਹੋਏ ਬਿਨ ਮੰਨੇ ਕੱਚ ਨੇ ਕੱਚ ਮਹੱਲਾ ਤੀਜਾ ਮਨਮੁਖ ਬੋਲ ਨਾ ਜਾਣੀ ਉਹਨਾਂ ਅੰਦਰ ਕਾਮ ਕ੍ਰੋਧ ਅਹੰਕਾਰ ਹੋਏ ਥਾਉ ਕੁਥਾਉ ਨਾ ਜਾਣੀ ਉਹਨੇ ਅੰਤਰ ਲੋਭ ਵਿਕਾਰ ਆਪਣੇ ਸਵਾਏ ਆਏ ਬਹਿ ਗੱਲਾਂ ਕਰੈ ਉਹਨਾਂ ਮਾਰੇ ਜਮ ਜੰਦਾਰ ਅੱਗੇ ਦਰਗਾਹ ਲੇਖਾ ਮੰਗੀਐ ਮਾਰ ਖੁਆਰ ਕੀਚੈ ਕੂੜਿਆਰ ਇਹ ਕੂੜੇ ਕੀ ਮਲ ਕਿਉਂ ਉਤਰੈ ਕੋਈ ਕੱਢੋ ਇਹੋ ਵਿਚਾਰ ਸਤਿਗੁਰ ਮਿਲੇ ਤਨਾਮ ਦ੍ਰਿੜਾਏ ਸਭ ਕਿਲਵੇ ਕੱਟਣ ਹਾਰ ਨਾਮ ਜਪੈ ਨਾਮੋ ਆਰਾਧੇ ਇਸ ਜਨ ਕਉ ਕਰੋ ਸਭ ਨਮਸਕਾਰ ਮਲਕੂੜੀ ਨਾਮ ਉਤਾਰਿਅਨ ਜਪ ਨਾਮ ਹੋਆ ਸਚਿਆਰ ਜਨ ਨਾਨਕ ਜਿਸ ਦੇ ਇਹ ਚਲਤ ਹੈ ਸੋ ਜੀਵੋ ਦੇਵਨ ਹਾਰ ਪੌੜੀ ਤੇਵੜ ਦਾਤਾ ਨਾਹੇ ਕਿਸੇ ਆਖ ਸੁਣਾਈਐ ਗੁਰਪ੍ਰਸਾਦੀ ਪਾਏ ਜਿੱਥੋਂ ਹੋਮੈ ਜਾਈਐ ਰਸ ਕਾ ਸਾਦਾ ਬਾਹਰਾ ਸੱਚੀ ਵੜਿਆਈਐ ਜਿਸਨੂੰ ਬਖਸੇ ਤਿਸ ਦੇਹ ਆਪ ਲਏ ਮਿਲਾਈਐ ਘੱਟ ਅੰਤਰ ਅੰਮ੍ਰਿਤ ਰੱਖਿਆ ਉਹਨੂੰ ਗੁਰਮੁਖ ਕਿਸੈ ਪਿਆਈ ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ ਸਲੋਕ ਮਹਲਾ ਤੀਜਾ ਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ ਜੇ ਸਤਿਗੁਰ ਭਾਵੈ ਸੋ ਮਨ ਲੈਣ ਸਹੀ ਕਰਮ ਕਰੇਨ ਜਾਇ ਪੁੱਛੋ ਸਿਮਰਤ ਸਾਸ ਵਿਆਸ ਸੁਖ ਨਾਦ ਬਚਨ ਸਭ ਸ੍ਰਿਸ਼ਟ ਕਰੇਨ ਸੱਚੇ ਲਾਏ ਸੱਚ ਲਗੇ ਸਦਾ ਸੱਚ ਸੰਭਾਲੇਨ ਨਾਨਕਾ ਇਸੇ ਪ੍ਰਵਾਨ ਭੈ ਜੇ ਸਗਲੇ ਕੁਲ ਤਰੈਣ ਮਹੱਲਾ ਤੀਜਾ ਗੁਰੂ ਜਿਨਾ ਕਾ ਅੰਧਲਾ ਸਿੱਖ ਵੀ ਅੰਧੇ ਕਰਮ ਕਰੇਨ ਓਏ ਭਾਣੇ ਚੱਲਣ ਆਪਣੇ ਨਿਤ ਝੂਠੋ ਝੂਠ ਪਲੇਨ ਕੂੜ ਕੁਸਤ ਕਮਾਮ ਦੇ ਪਰਨਿੰਦਾ ਸਦਾ ਕਰੇਨ ਓਏ ਆਪ ਡੁੱਬੇ ਪਰਨਿੰਦਕਾਂ ਸਗਲੇ ਕੁਲ ਡਬੇਨ ਨਾਨਕ ਜਿੱਤ ਓਏ ਲਾਗੇ ਤਿੱਤ ਲੱਗੇ ਓਏ ਬਪੜੇ ਕਿਆ ਕਰੇਨ ਪੌੜੀ ਸਭ ਨੀ ਨਦਰੀ ਅੰਦਰ ਰੱਖਦਾ ਜੇਤੀ ਸਿਸ਼ਟ ਸਭ ਕੀਤੀ ਇੱਕ ਕੂੜ ਕੁਸਤ ਲਾਇਣ ਮਨਮੁਖ ਵਿਗੁੱਤੀ ਗੁਰਮੁਖ ਸਦਾ ਧਿਆਈ ਐ ਅੰਦਰ ਹਰ ਪ੍ਰੀਤੀ ਜਿਨਕੋ ਪੋਤੇ ਪੁੰਨ ਹੈ ਤਿਨ ਬਾਤ ਸੋਏ ਪੀਤੀ ਨਾਨਕ ਨਾਮ ਧਿਆਈ ਐ ਸੱਚ ਸਿਫਤ ਸੁਨਾਈ ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਆਈ ਸਲੋਕ ਮਹਲਾ ਪਹਿਲਾ ਸਤੀ ਪਾਪ ਕਰ ਸਤ ਕਮਾਏ ਗੁਰ ਦੀਖਿਆ ਘਰ ਵਿੱਚ ਦੇਖਣ ਦੇਵਣ ਜਾਏ ਇਸਤਰੀ ਪੁਰਖੈ ਖਟੀਐ ਭਾਓ ਭਾਵੇ ਆਓ ਭਾਵੇ ਜਾਓ ਸਾਸ ਬੇਦ ਨ ਮਨ ਕੋਏ ਆਪੋ ਆਪੇ ਪੂਜਾ ਹੋਏ ਕਾਜੀ ਹੋਏ ਕੈ ਬਹਿ ਨਿਆਏ ਹੀਰੇ ਤਸਵੀ ਕਰੇ ਖੁਦਾਏ ਵੱਡੀ ਲੈ ਕੇ ਹੱਕ ਗੁਆਏ ਜੇ ਕੋ ਪੁੱਛੇ ਤਾਂ ਪੜ ਸੁਣਾਏ ਤੁਰਕ ਮੰਤਰ ਕੰਨ ਹਿਰਦੈ ਸਮਾਏ ਲੋਕ ਮੁਹਾਵੈ ਝਾੜੀ ਕਹਾਏ ਚੌਕਾ ਦੇਖੇ ਸੁੱਚਾ ਹੋਏ ਐਸਾ ਹਿੰਦੂ ਵੇਖੋ ਕੋਏ ਜੋਗੀ ਗਿਰਹੀ ਜਟਾ ਬਭੂਤ ਅੱਗੇ ਪਾਛੇ ਰੋਵੈ ਭੂਤ ਜੋਗ ਨ ਪਾਇਆ ਜੁਗਤ ਗੁਆਈ ਕਿਤ ਕਾਰਨ ਸਿਰਛਾਈ ਪਾਈ ਨਾਨਕ ਕਲ ਕਾ ਇਹੋ ਪ੍ਰਵਾਨ ਆਪੇ ਆਖਣ ਆਪੇ ਜਾਣ ਮਹੱਲਾ ਪਹਿਲਾ ਹਿੰਦੂ ਕਾ ਘਰ ਹਿੰਦੂ ਆਵੈ ਸੂਤ ਨੇ ਪੜਗੜ ਪਾਵੈ ਸੂਤ ਪਾਏ ਕਰੇ ਵੜਿਆਈ ਨਾਤਾ ਧੋਤਾ ਥਾਏ ਨ ਪਾਈ ਮੁਸਲਮਾਨ ਕਰੇ ਵੜਿਆਈ ਵਿਣ ਗੁਰ ਪੀਰੇ ਕੋ ਥਾਏ ਨ ਪਾਈ ਰਾਹ ਦਸਾਏ ਉੱਥੇ ਕੋ ਜਾਏ ਕਰਣੀ ਬਾਜੋ ਭਿਸਤ ਨਾ ਪਾਏ ਜੋਗੀ ਕਹਿ ਕਰ ਜੁਗਤ ਦਸਾਈ ਤਿਤ ਕਾਰਨ ਕੰਨ ਮੁੰਦਰਾ ਪਾਈ ਮੁੰਦਰਾ ਪਾਈ ਫਿਰੇ ਸੰਸਾਰ ਜਿੱਥੇ ਕਿੱਥੇ ਸਿਰਜਣਹਾਰ ਜੇਤੇ ਜੀ ਤੇਤੇ ਵਟਾਉ ਚੀਰੀ ਆਈ ਢਿੱਲ ਨ ਕਾਉ ਇੱਥੇ ਜਾਣਾ ਸੋ ਜਾਇ ਸਜਾਣਾ ਹੋਰ ਫੱਕੜ ਹਿੰਦੂ ਮੁਸਲਮਾਨ ਸਭਨਾ ਕਾਦਰ ਲੇਖਾ ਹੋਏ ਕਰਣੀ ਵਾਜੋ ਤਰੈ ਨਾ ਕੋਏ ਸੱਚੇ ਸੱਚ ਵਖਾਣੈ ਕੋਏ ਨਾਨਕ ਅੱਗੇ ਪੁੱਛ ਨਾ ਹੋਏ ਪੌੜੀ ਹਰ ਕਾ ਮੰਦਰ ਆਖੀਐ ਕਾਇਆ ਕੋਟ ਗੜ ਅੰਦਰ ਲਾਲ ਜਵੇਹਰੀ ਗੁਰਮੁਖ ਹਰ ਨਾਮ ਪੜ ਹਰ ਕਾ ਮੰਦਰ ਸਰੀਰ ਅਤ ਸੋਹਣਾ ਹਰ ਹਰ ਨਾਮ ਦੜ ਮਨਮੁਖ ਆਪ ਖੁਆਇਣ ਮਾਇਆ ਮੋਹ ਨਿਤ ਕੜ ਸਭਨਾ ਸਾਹਿਬ ਖੈ ਪੂਰੇ ਭਾਗ ਪਾਇਆ ਜਾਈ ਸਲੋਕ ਮਹੱਲਾ ਪਹਿਲਾ ਨਾ ਸਤ ਦੁਖੀਆ ਨਾ ਸਤ ਸੁਖੀਆ ਨਾ ਸਤ ਪਾਣੀ ਜੰਤ ਫਿਰੈ ਨਾ ਸਤ ਮੂੜ ਮੁੜਾਈ ਕੇਸੀ ਨਾ ਸਤ ਪੜਿਆ ਦੇਸ ਫਿਰੈ ਨਾ ਸਤ ਰੁਖੀ ਬਿਰਖੀ ਪੱਥਰ ਆਪਤ ਛਾਵੈ ਦੁੱਖ ਸਹੈ ਨਾ ਸਤ ਹਸਤੀ ਘੋੜੇ ਬੰਦਰ ਬੱਧੇ ਸੰਗਲ ਨਾ ਸਤ ਹਸਤੀ ਬੱਧੇ ਸੰਗਲ ਨਾ ਸਤ ਗਾਈ ਘਾਉ ਚਰੈ ਹੈ ਜਿਸ ਹੱਥ ਸਤ ਦੇਵੇ ਜੇ ਕੋਈ ਜਿਸਨੋ ਦੇ ਤਿਸ ਆਏ ਮਿਲੈ ਨਾਨਕ ਤਾ ਕੋ ਮਿਲੈ ਵਿੜਾਈ ਜਿਸ ਘਟ ਪੀਤਰ ਸਬਦ ਰਹੈ ਸਭ ਘਟ ਮੇਰੇ ਹੋ ਸਭਨਾ ਅੰਦਰ ਜਿਸ ਖੁਆਈ ਤਿਸ ਕੌਣ ਕਹੈ ਜਿਸੈ ਦਿਖਾਲਾ ਵਾਟਣੀ ਤਿਸੈ ਭੁਲਾਵੈ ਕੌਣ ਜਿਸੈ ਭੁਲਾਈ ਪੰਦ ਸਹਿਰ ਤਿਸੈ ਦਿਖਾਵੈ ਕੌਣ ਮਹੱਲਾ ਪਹਿਲਾ ਸੋ ਗਿਰਹੀ ਜੋ ਨਿਗ੍ਰਹਿ ਕਰੈ ਜਪ ਤਪ ਸੰਜਮ ਭਿਖਿਆ ਕਰੈ ਪੁੰਨ ਦਾਨ ਕਾ ਕਰੇ ਸਰੀਰ ਸੋ ਗ੍ਰਹੀ ਗੰਗਾ ਕਾ ਨੀਰ ਬੋਲੈ ਈਸਰ ਸਤਸਰੂਪ ਪਰਮ ਸੰਤ ਮੈਂ ਦੇਖਨਾ ਰੂਪ ਮਹੱਲਾ ਪਹਿਲਾ ਸੋ ਅਧੂਤੀ ਜੋ ਧੂਪੈ ਆਪ ਭਿਖਿਆ ਭੋਜਨ ਕਰੇ ਸੰਤਾਪ ਅਹੋਠ ਪੱਟਣ ਮੈਂ ਭਿਖਿਆ ਕਰੈ ਸੋ ਅਧੂਤੀ ਸਿਪਰ ਚੜੈ ਬੋਲੈ ਗੋਰਖ ਸਤਸਰੂਪ ਪਰਮ ਤੰਤ ਮੈਂ ਦੇਖਨਾ ਰੂਪ ਮਹੱਲਾ ਪਹਿਲਾ ਸੋ ਉਦਾਸੀ ਜੇ ਪਾਣੀ ਉਦਾਸ ਅਰਧ ਉਰਦ ਕਰੇ ਨਿਰੰਜਨ ਵਾਸ ਚੰਦ ਸੂਰਜ ਕੀ ਪਾਏ ਗੰਢ ਤਿਸ ਉਦਾਸੀ ਕਾ ਪੜੈ ਨ ਕੰਧ ਬੋਲੈ ਗੋਪੀ ਚੰਦ ਸਤਸਰੂਪ ਪਰਮ ਤੰਤ ਮੈਂ ਦੇਖਨਾ ਰੂਪ ਮਹੱਲਾ ਪਹਿਲਾ ਸੋ ਪਖੰਡੀ ਜੇ ਕਾਇਆ ਪਖਾਲੇ ਕਾਇਆ ਕੀ ਅਗਨ ਬ੍ਰਹਮ ਪਰ ਜਲੈ ਸੁਪਨੇ ਬਿੰਦਨਾ ਦੇਈ ਝਰਣਾ ਤਿਸ ਪਖੰਡੀ ਜਲਾ ਨਾ ਮਰਨਾ ਬੋਲੈ ਚਰਪਟ ਸਤ ਸਰੂਪ ਪਰਮ ਤੰਤ ਮੈਂ ਰੇਖਨਾ ਰੂਪ ਮਹੱਲਾ ਪਹਿਲਾ ਸੋ ਬੈਰਾਗੀ ਜੇ ਉਲਟੇ ਬ੍ਰਹਮ ਗਗਨ ਮੰਡਲ ਮੈਂ ਰੋਪੈ ਥੰਮ ਐਨ ਸੰਤ ਰਹਿ ਧਿਆਨ ਤੇ ਬੈਰਾਗੀ ਸਤ ਸਮਾਨ ਬੋਲੈ ਭਾਰਤ ਹਰ ਸਤ ਸਰੂਪ ਪਰਮ ਤੰਤ ਮੈਂ ਰੇਖਨਾ ਰੂਪ ਮਹੱਲਾ ਪਹਿਲਾ ਕਿਉਂ ਮਰੈ ਮੰਦਾ ਕਿਉਂ ਜੀਵੈ ਜੁਗਤ ਕੰਨ ਪੜਾਏ ਕਿਆ ਖਾਜੈ ਭੁਗਤ ਆਸ ਨਾਸਤੇ ਕੋ ਨਾਉ ਕੌਣ ਸੋ ਅੱਖਰ ਜਿਤ ਰਹਿ ਹਿਆਉ ਧੂਪ ਛਾਪ ਜੇ ਸਮਕਰ ਸਹਿ ਤਾਂ ਨਾਨਕ ਆਖੈ ਗੁਰ ਕੋ ਕਹਿ ਛੇਵਰ ਤਾਰੇ ਵਰਤੈ ਭੂਤ ਨਾ ਸੰਸਾਰੀ ਨਾ ਆਉ ਧੂਤ ਨਿਰੰਕਾਰ ਜੋ ਰਹਿ ਸਮਾਏ ਕਾਹੇ ਭਿਖਿਆ ਮੰਗਣ ਜਾਏ ਪੌੜੀ ਹਰ ਮੰਦਰ ਸੋਈ ਆਖੀਐ ਜਿੱਥੋਂ ਹਰ ਜਾਤਾ ਮਾਨਸ ਦੇ ਗੁਰਬਚਨੀ ਪਾਇਆ ਸਭ ਆਤਮ ਰਾਮ ਪਛਾਤਾ ਬਾਹਰ ਮੂਲ ਨਾ ਖੋਜੀਐ ਘਰ ਮਾਏ ਵਿਧਾਤਾ ਮਨ ਮੁਖ ਹਰ ਮੰਦਰ ਕੀ ਸਾਰ ਨਾ ਜਾਣੀ ਤਿਨੀ ਜਨਮ ਗਵਾਤਾ ਸਭ ਮੈਂ ਇੱਕ ਵਰਦਾ ਗੁਰ ਸਭ ਦੀ ਪਾਇਆ ਜਾਈ ਵਾਹਵਾ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ ਸਲੋਕ ਮਹੱਲਾ ਪਹਿਲਾ ਮੂਰਖ ਹੋਵੈ ਸੋ ਸੁਣੈ ਮੂਰਖ ਕਾ ਕਹਿਣਾ ਮੂਰਖ ਕੇ ਕਿਆ ਲਖਣ ਹੈ ਕਿਆ ਮੂਰਖ ਕਾ ਕਰਣਾ ਮੂਰਖੋ ਜੋ ਮੁਗਧ ਹੈ ਹੰਕਾਰੇ ਮਰਣਾ ਏਤ ਘੁਮਾਣੇ ਸਦਾ ਦੁੱਖ ਦੁਖੀ ਮੈਂ ਰਹਿਣਾ ਪਿਆਰਾ ਪਵੈ ਖੂਬ ਕਹੇ ਸੰਜਮ ਕਰਣਾ ਗੁਰਮੁਖ ਹੋਏ ਸੋ ਕਰੇ ਵਿਚਾਰ ਓ ਸਾ ਲਿਪਤੋ ਰਹਿਣਾ ਹਰ ਨਾਮ ਜਪੇ ਆਪ ਉਧਰੇ ਉਸ ਪਿੱਛੇ ਡੁੱਬਦੇ ਵੀ ਤਰਨਾ ਨਾਨਕ ਜੋ ਤਿਸ ਭਾਵੈ ਸੋ ਕਰੇ ਜੋ ਦੇ ਸੋ ਸਹਿਣਾ ਮਹੱਲਾ ਪਹਿਲਾ ਨਾਨਕ ਆਖੈ ਰੇ ਮਨਾ ਸੁਣੀਐ ਸਿੱਖ ਸਹੀ ਲੇਖਾ ਰੱਬ ਮੰਗੇਸੀਆ ਬੈਠਾ ਕੱਢ ਬਹੀ ਤਲਬਾ ਪੋਸਣਿਆ ਕੀਆ ਬਾਕੀ ਜਿਨਾ ਰਹੀ ਅਜਰਾਈਲ ਫਰੇਸਤਾ ਹੋਸੀ ਆਏ ਤਈ ਆਵਣ ਜਾਣ ਨਾ ਸੁਜੇਈ ਭੀੜੀ ਗਲੀ ਫਹੀ ਕੂੜਨ ਕੁੱਟੇ ਨਾਨਕਾ ਓੜਕ ਸੱਚ ਰਹੀ ਪੌੜੀ ਹਲਕਾ ਸਭ ਸਰੀਰ ਹੈ ਹਰ ਰਵ ਰਿਹਾ ਸਭ ਆਪੇ ਹਰ ਕੀ ਕੀਮਤ ਨਾ ਪਵੈ ਕਿਛ ਕਹਿਣ ਨਾ ਜਾਪੈ ਗੁਰਪ੍ਰਸਾਦੀ ਸਲਾਹੀ ਹਰ ਭਗਤੀ ਰਾਪੈ ਸਭ ਮਨ ਤਨ ਹਰਿਆ ਹੋਇਆ ਓਂਕਾਰ ਗੁਆਪੈ ਸਭ ਕੁਛ ਹਰ ਕਾ ਹੀ ਖੇਲ ਹੈ ਗੁਰਮੁਖ ਕਿਸੈ ਬਜਾਈ ਵਾਹਵਾ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ ਸਲੋਕ ਮਹੱਲਾ ਪਹਿਲਾ ਸਹਾਂਸਰ ਦਾਨ ਦੇ ਇੰਦਰ ਰੋਆਇਆ ਪਰਸ ਰਾਮ ਰੋਵੈ ਘਰ ਆਇਆ ਜਿਸ ਰੋਵੈ ਭਿਖਿਆ ਖਾਏ ਅਸੀਂ ਦਰਗਾਹ ਮਿਲੇ ਸਜਾਏ ਰੋਵੈ ਰਾਮ ਨਿਕਾਲਾ ਪਾਇਆ ਸੀਤਾ ਲਖਮਣ ਵਿਛੜ ਗਿਆ ਰੋਵੈ ਦੇ ਸਰਲੰਕ ਗਵਾਏ ਜਿਨ ਸੀਤਾ ਦੀ ਡੋਰੂ ਆਏ ਰੋਵੈ ਪਾਂਡਵ ਭੈ ਮਜੂਰ ਜਿਨਕਾ ਸਵਾਮੀ ਰਹਿਤ ਹਦੂ ਰੋਵੈ ਜਨਮੇ ਜਾ ਖੋਏ ਗਿਆ ਏਕੀ ਕਾਰਣ ਪਾਪੀ ਭੈਆ ਰੋਵੈ ਸੇਖ ਮਸਾਇਕ ਪੀਰ ਅੰਤ ਕਾਲ ਮਤ ਲਾਗੈ ਭੀੜ ਰੋਵੈ ਰਾਜੇ ਕੰਨ ਪੜਾਏ ਘਰ ਘਰ ਮੰਗੈ ਭਿਖਿਆ ਜਾਏ ਰੋਵੈ ਕਿਰਪਨ ਸੰਚੈ ਧਨ ਜਾਏ ਪੰਡਿਤ ਰੋਵੈ ਗਿਆਨ ਗਵਾਏ ਬਾਲੀ ਰੋਵੈ ਨਹੀਂ ਪਤਾਰ ਨਾਨਕ ਦੁਖੀਆ ਸਭ ਸੰਸਾਰ मन न सोई जिन जाए और गर्म न देख लाए। महला दूजा जप तप सब किछ मनिए वरकारा सब बाद नानक मनिया मनिए बुझिए गुर प्रसाद पौड़ी काया हंस तुर मेल करते लिख पाया। समय गुप्त वर्तदा गुरमुख प्रगटाया गुण गावे गुण उचरै गुण महे समाया सच्ची बाणी सच है सच मेल मिलाया। सब किछ आपे आप है आपे दे वड़ियाई सलोक बाबा सच्चे पासा तू सची नाई। सलोक महला दूजा नानक अंधा होए कै रतना परखण जाए रतना सार ना जाननी आवै आप लखाए। महला दूजा रतना केरी गुथली रतनी खोली आए वखर तै बन जा रहा दोहा रही समाए। जिन गुण पल्ले नानका मानक बन जैसे रतना सार ना जाननी अंधे वतै लोए पौड़ी। नौ दरवाजे काया कोट है दसवें गुप्त रखी जय भजर कपाट न खुलनी गुर शब्द खुली जय। दरवाजे धुन वज दे गुर शब्द सुनी जय तित घट अंतर चानना कर भगत मनी जय। सब मैं एक वर्तदा जिने आपे रचन रचाई वाहवा सच्चे पातशाह तू सची नाई। श्लोक महला दूजा अंधे कहरा दसी है अंधा होए सुजाए होए सुजाखा नानका सो क्यों उजड़ पाए। अंधे इन आखियन जिन मुख लोणनाए अंधे से नानका खसमो कुथे जाए। महला दूजा साहेब अंधा जो किया करे सुजाखा होए जिहा जाने ते हो वर्त है जे सो अख को जिथे सो वस्त न जा पई आपे वरतो जान। नानक गाह क्यों लाए सके न वस्त पछाण। महला दूजा

ਹੇਤ ਹਲ ਵਿਚਾਰ ਵਿਚਾਰ ਮਨ ਹੁਕਮੀ ਖੱਟੇ ਖਾਏ ਨਾਨਕ ਵੇਖੈ ਮੰਗਿਆ ਔਤ ਜਣੇਂਦਾ ਜਾਏ ਮਹੱਲਾ ਪਹਿਲਾ ਭਾਉ ਭੋਏ ਪਵਿੱਤ ਪਾਣੀ ਸਤ ਸੰਤੋਖ ਬਲੇਦ ਹਲ ਹਲੇਮੀ ਹਾਲੀ ਚਿਤ ਚੇਤਾ ਬੱਤਰ ਵਕਤ ਸੰਜੋਗ ਨਾਉ ਬੀਜ ਬਖਸੀਸ ਬੋਹਲ ਦੁਨੀਆਂ ਸਗਲ ਦਰੋਗ ਨਾਨਕ ਨਜ਼ਰੀ ਕਰਮ ਹੋਏ ਜਾਵੈ ਸਗਲ ਵਿਜੋਗ ਪੌੜੀ ਮਨੁੱਖ ਮੋਹ ਗਵਾਰ ਹੈ ਦੂਜੇ ਭਾਏ ਬੋਲੈ ਦੂਜੇ ਭਾਏ ਸਦਾ ਦੁੱਖ ਹੈ ਨਿਤ ਨੀਰ ਬਰੋਲੈ ਗੁਰਮੁਖ ਨਾਮ ਧਿਆਈਐ ਮਤ ਤਤ ਕਢੋਲੈ ਅੰਤਰ ਪ੍ਰਕਾਸ਼ ਘਟ ਚਾਨਣਾ ਹਰਲਦਾ ਟੋਲੈ ਆਪੇ ਭਰਮ ਭੁਲਾਏ ਦਾ ਕੁਛ ਕਹਿਣ ਨਾ ਜਾ ਆਈ ਸਲੋਕ ਮਹੱਲ ਵਾਵਾ ਸੱਚੇ ਪਾਤਸ਼ਾਹ ਤੂੰ ਸੱਚੀ ਨਾ ਆਈ ਸਲੋਕ ਮਹੱਲਾ ਦੂਜਾ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ ਜਲ ਮੈਂ ਜੰਤ ਉਪਾਇਣ ਤਿਨਾ ਬਿਰੋ ਜੀ ਦੇ ਉਥੇ ਹਟ ਨ ਚੱਲੇ ਨਾ ਕੋ ਕਿਰਸ ਕਰੇ ਸੌਦਾ ਮੂਲ ਨ ਹੋਵੇ ਨਾ ਕੋ ਲਏ ਨਾ ਦੇ ਜੀਆ ਕਾ ਆਹਾਰ ਜੀ ਖਾਣਾ ਇਹੋ ਕਰੇ ਵਿੱਚ ਪਾਏ ਸਾਇਰਾ ਤਿਨਾ ਵਿਸਾਰ ਕਰੇ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ ਮਹੱਲਾ ਪਹਿਲਾ ਨਾਨਕੇ ਜੀਉ ਮਾਛਲੀ ਝੀਵ ਤਿਸਨਾ ਜਾਲ ਮਨੂ ਆਨੰਦ ਨ ਚੇਤੇ ਪੜੇ ਚਿੰਤਾ ਜਾਲ ਨਾਨਕ ਚਿਤ ਅਚੇਤ ਹੈ ਚਿੰਤਾ ਬੱਧਾ ਜਾਏ ਨਦ ਕਰੇ ਜੇ ਆਪਣੀ ਤਾਂ ਆਪੇ ਲੈ ਮਲਾਏ ਪੌੜੀ ਆਪ ਸੇ ਜਨ ਸਾਚੇ ਸਦਾ ਸਦਾ ਜਿਨੀ ਹਰ ਰਸ ਪੀਤਾ ਗੁਰਮੁਖ ਸੱਚਾ ਮਨ ਵਸੈ ਸਬਦਾ ਕੀਤਾ ਸਭ ਕੁਛ ਘਰ ਹੀ ਮਾਹੇ ਹੈ ਵਡਭਾਗੀ ਨੀਤਾ ਅੰਦਰ ਤਿਸਨਾ ਮਰ ਗਈ ਹਰ ਗੁਣ ਗਾਵੀ ਤੈ ਆਪੇ ਮੇਰ ਮਲਾਇਣ ਆਪੇ ਦੇ ਵਜਾਈ ਵਾਵਾ ਸੱਚੇ ਪਾਤਸ਼ਾਹ ਸੋ ਸੱਚੀ ਨਾਈ ਸਲੋਕ ਮਹੱਲਾ ਪਹਿਲਾ ਵੇਲ ਪੰਜਾਇਆ ਕੱਤ ਬਣਾਇਆ ਕੱਟ ਕੁੱਟ ਕਰ ਖੁੰਭ ਚੜਾਇਆ ਲੋਹਾ ਵੱਡੇ ਦਰਜੀ ਪਾੜੇ ਸੂਈ ਧਾਗਾ ਸੀਵੈ ਇਉਂ ਪੱਤ ਪਾਟੀ ਸਿਫਤੀ ਸੀਪੈ ਨਾਨਕ ਜੀਵਤ ਜੀਵੈ ਹੋਏ ਪੁਰਾਣਾ ਕੱਪੜ ਪਾਟੈ ਸੂਈ ਧਾਗਾ ਗੰਢੈ ਮਾਂ ਪੱਕ ਕੇ ਚੱਲੈ ਨਾਹੀਂ ਘੜੀ ਮੋਤ ਕਿਛੈ ਹੰਢੈ ਸੱਚ ਪੁਰਾਣਾ ਹੋਵੈ ਨਾਹੀਂ ਸੀਤਾ ਕਦੇ ਨਾ ਪਾਟੈ ਨਾਨਕ ਸਾਹਿਬ ਸੱਚਿਓ ਸੱਚਾ ਤਿੱਚਰ ਜਾਪੀ ਜਾਪੈ ਮਹੱਲਾ ਪਹਿਲਾ ਸੱਚ ਕੀ ਕਾਤੀ ਸੱਚ ਸਾਵਸਾਰ ਘਰ ਤਿਸਕੀਆਂ ਪ੍ਰਪਾਰ ਸਭ ਦੇ ਸਾਣ ਰਖਾਈ ਲਾਏ ਗੁਣ ਕੀ ਥੇਕੈ ਵਿੱਚ ਸਮਾਏ ਤਿਸਦਾ ਕੁੱਠਾ ਹੋਵੈ ਸੇਖ ਲਹੂ ਲੱਭ ਨਿਕੱਥਾ ਵੇਖ ਹੋਏ ਹਲਾਲ ਲੱਗੇ ਹੱਕ ਜਾਏ ਨਾਨਕ ਦਰਦੀਦਾਰ ਸਮਾਏ ਮਹੱਲਾ ਪਹਿਲਾ ਕਮਲ ਕਟਾਰਾ ਬੰਕੜਾ ਬੰਕੇ ਕਾਸਵਾਰ ਗਲ ਨ ਕੀਜੇ ਨਾਨਕਾ ਮਤ ਸਰਿਆ ਵੈ ਭਾਰ ਪੌੜੀ ਸੋ ਸਤ ਸੰਗਤ ਸਬਦ ਮਿਲੈ ਜੋ ਗੁਰਮੁਖ ਚੱਲੈ ਸੱਚ ਧਿਆਨ ਸੇ ਸੱਚੇ ਜਿਨ ਹਰ ਖਰਚ ਧਨ ਪੱਲੈ ਭਗਤ ਸੋਹਣ ਗੁਣ ਗਾਮ ਦੇ ਗੁਰਮਤ ਅਚੱਲੈ ਰਤਨ ਵਿਚਾਰ ਮਨ ਵਸਿਆ ਗੁਰ ਕੈ ਸ਼ਬਦ ਭੱਲੈ ਆਪੇ ਮੇਲ ਮਲਾਏ ਦਾ ਆਪੇ ਦੇ ਵੜਿਆਈ ਸਲੋਕ ਮਹੱਲ ਵਾਵਾ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ ਸਲੋਕ ਮਹੱਲਾ ਤੀਜਾ ਸਾ ਅੰਦਰ ਸਭ ਕੋਈ ਨਿਰਾਸਾ ਹੋਏ ਨਾਨਕ ਜੋ ਮਰਜੀ ਵਿਆ ਸਹਿਲਾ ਆਇਆ ਸੋਏ ਮਹੱਲਾ ਤੀਜਾ ਨਾ ਕਿਛ ਆਸਾ ਹੱਥ ਹੈ ਕਿਉਂ ਨਿਰਾਸਾ ਹੋਏ ਕਿਆ ਕਰੇ ਬਪੜੀ ਜਾਂ ਭੁਲਾਏ ਸੋਏ ਪੌੜੀ ਤ੍ਰਿਗ ਜੀਵਨ ਸੰਸਾਰ ਸੱਚੇ ਨਾਮ ਬਿਨ ਪ੍ਰਭ ਦਾਤਾ ਦਾ ਤਾਰਨੇ ਚਵੇ ਧਨ ਸਾ ਸਾ ਸਰਾ ਦੇ ਨਿਰਮਲ ਸੋਏ ਜਨ ਤਰਜਾਮੀ ਅਗਮ ਰਸਨਾ ਏਕ ਭਨ ਰਵ ਰਿਆ ਸਰਬਤ ਨਾਨਕ ਬਲ ਜਾਈ ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ ਸਲੋਕ ਮਹੱਲਾ ਪਹਿਲਾ ਸਰਬਰਹੰਸ ਤੁਰੇ ਹੀ ਮੇਲਾ ਖਸਮੈ ਏਵੈ ਭਾਣਾ ਸਰਵਰ ਅੰਦਰ ਹੀਰਾ ਮੋਤੀ ਸੋ ਹੰਸਾਂ ਕਾ ਖਾਣਾ ਬਗਲਾ ਕਾਗ ਨ ਰਹੀ ਸਰਵਰ ਜੇ ਹੋਵੈ ਅਤ ਸਿਆਣਾ ਉਹਨਾਂ ਰਿਜਕ ਨਾ ਪਾਇਓ ਉੱਥੇ ਉਹਨਾਂ ਹੋਰੋ ਖਾਣਾ ਕੱਚਕ ਮਾਣੋ ਸੋਚੋ ਪਾਈਐ ਕੂੜੈ ਕੂੜਾ ਮਾਣਾ ਨਾਨਕ ਤਿਨ ਕੋ ਸਤਿਗੁਰ ਮਿਲਿਆ ਜਿਨਾ ਧੁਰੇ ਪਿਆ ਪਰਵਾਣਾ ਮਹੱਲਾ ਪਹਿਲਾ ਸਾਹਿਬ ਮੇਰਾ ਉਜਲਾ ਜੇ ਕੋ ਚਿਤ ਕਰੇ ਨਾਨਕ ਸੋਈ ਸੇਵੀਐ ਸਦਾ ਸਦਾ ਜੋ ਦੇ ਨਾਨਕ ਸੋਈ ਸੇਵੀਐ ਜਿਤ ਸੇਵੀਐ ਦੁਖ ਜਾਏ ਅਵਗਣ ਵੰਜਣ ਗੁਣ ਰਵੈ ਮਨ ਸੁਖ ਵਸੈ

ਆਪ ਤਾੜੀ ਲਾਇਨ ਆਪੇ ਹੀ ਉਪਦੇਸਦਾ ਗੁਰਮੁਖ ਪਤੀ ਆਏਨ ਇੱਕ ਆਪੇ ਉਜੜ ਪਾਏਨ ਇੱਕ ਭਗਤੀ ਲਾਏਨ ਜਿਸ ਆਪ ਬੁਝਾਏ ਸੋ ਬੁਝ ਸੀ।

राम की वार महला पंजमा एक ओंकार सतगुर प्रसाद श्लोक महला पंजमा जैसा सतगुर सुनीदा तैसो ही मैं डीठ। विछड़िया मेले प्रभु हर दरगह का वासीठ, हर नाम मंत दुनाई दा कटे हम मैं रोग, नानक सतगुर तना मिलाया जन तुरे पिया संयोग। महला पंजमा एक सज्जन सब सज्जना एक वैरी सब वाद, गुरपुरे देखा लिया वृणा में सब वाद, साकब दर्जन भरमिया जो लगे दूजे साध, जन नानक हर प्रभु जिया गुर सतगुर कै प्रसाद पौड़ी। खटन हारे थाट आपे ही खटिया, आपे पूरा सा आपे ही खटिया, आपे कृपा सार आपे रंग रटिया, कुदरत कीम न पाए लख ब्रह्म मटिया, गम अथा बयांत परे परटिया, पे वड पासा आप जी रटिया, कोई न जाने कीम केवड मटिया। सच्चा साहिब आप गुरमुख प्रगटिया, श्लोक महला पंजमा सुन सज्जन प्रीतम मेरिया, मैं सतगुर देव दिखाल, हो तिस देवा मने अपना नित हृदय रखा सुमार, एक सतगुर बाहरा त्र जीवन संसार, जन नानक सतगुर तिना मिलायों तिन सद ही वरतै, जिन सद ही वरतै नाल महला पंजमा। मेरे अंतर लोचा मिलन की क्यों पावा प्रभु तोए, कोई ऐसा सज्जन लोड़ लो जो मेले प्रीतम मोहे, गुरपुरे मेलाया जै देखा तत सोए, जैत देखा तत सोए, जन नानक सो प्रभ सेविया, तिस जेवड़ब न कोई पौड़ी, थटन देवन हार दतार, कित मुख सलाई है जिस रखे कृपा तार, एक संभाई है कोई न किसी वस, सबना एक तार, पाले बालक बांग देख आपकार, करदा आनंद विनोद कछु न जानिए, सब धार सम्राथ हो तिस करवाणी है, गाइए राधनंत गावन जोगिया, जो गुर की पैरी पाए तिनी हर रस भोगिया। श्लोक महला पंजवा भीड़ो हो मुकलाई, कीतियन सब रखे कुटुंबै नाल, कारजाप सवारियन सो प्रसदा संभाल, प्रभ मात पिता कंठ लाए दाल, लोहड़े बालक पाल, दयाल होए सब जी जंतर, हर नानक नदर निहाल। महला पंजवा विण तुद होर जे मंगना, सर दुखा के दुख दे नाम संतोखी, आ उतरै मन की भुख, गुर वणतन हरिया कीतिया, नानक क्या मनुख पौड़ी, सो ऐसा दातार मनु न विसरै, घड़ी न मोहत चसा तिस बिन न सरै, अंतर बाहर संख्या को लुक करै, जिस पत रखै आप सो पव जल तरै, भक्त ज्ञानी तपा जिस कृपा करै, सो पूरा प्रधान जिसनु बल तरै, जिसे जराए आप सोई अजर जरै, जिसी मिलिया सच मंत्र गुर मंत्र है। श्लोक महला पंजवा धन सुराग सुरंगड़े, लाप सब तिख जाए धन सुजन सुहावड़े, जो गुरमुख जप दे नाम, जिनी एक मन करा दिया तिन सद बलिहार है, जाओ तिन की धूड़ हम बांछ दे, करमी पल्ले पाए जो ते रंग गोविंद कह हो, तिन बलिहार है जाओ, अखा बिरथा जी की हर सज्जन मेलो राए, गुरपुरे मेला आया जन्म मरण दुख जाए, जन नानक पाया गम रूप अंत न काहू जाए। महला पंजवा तन सुवेला कड़ी तन, तन मूरत फल सार, तन सुदिन संजोगड़ा जित डिठा गुर दरसार, मन की अच्छा पूरिया हर पाया गम पार, हम तुठा मोहरा एक सच नाम आधार, जन नानक लगा सेव हर उधरिया सगल संसार पौड़ी, सिर्फ सलाहन भगत वेले दित्ती अन, सौपे जिस भंडार फिर पुछना दित्ती अन, जिसनो लगा रंग सो रंग लत्या, उना इको नाम आधार इका उन पत्या, उना पिछे जग पुंचे भो गई, उना प्यारा जा रब उना हां जो गई, जिस मिलिया गुरियाए तिन प्रभ जानिया, हम बलिहारी तेन जे खस मैं भाणिया। श्लोक महला पंजवा हर एक सह नाल मैं दोस्ती, हर एक सह नाल मैं रंग, हर इको मेरा सजनो, हर एक सह नाल मैं संग, हर एक सह नाल मैं गोष्ठे, मोह मैला करे न भंग, जाने बिरथा जी की कदे न मोड़े रंग, हर इको मेरा मसलती भन्नण घड़न समरथ, हर इको मेरा दतार है से
ਤਿਆ ਜਗ ਹੱਥ ਹਰ ਇੱਕ ਸਹਿਦੀ ਮੈਂ ਟੇਕ ਹੈ ਜੋ ਸਿਰ ਸਭਨਾ ਸਮਰੱਥ ਸਤਿਗੁਰ ਸੰਤ ਮਿਲਾਇਆ ਮਸਤਕ ਧਰਕੇ ਹੱਥ ਵੱਡਾ ਸਾਹਿਬ ਗੁਰੂ ਮਿਲਾਇਆ ਜਿਨ ਤਾਰਿਆ ਸਗਲ ਜਗਤ ਮਨ ਕੀਆਂ ਇੱਛਾ ਪੂਰੀਆਂ ਪਾਇਆ ਧੁਰ ਸੰਯੋਗ ਨਾਨਕ ਪਾਇਆ ਸੱਚ ਨਾਮ ਸਾਧ ਹੀ ਭੋਗੇ ਭੋਗ ਮਹੱਲਾ ਪੰਜਵਾਂ ਮਨੁੱਖਾਂ ਕੇਰੀ ਦੋਸਤੀ ਮਾਇਆ ਕਾ ਸੰਬੰਧ ਵੇਖਦਿਆਂ ਹੀ ਭੱਜ ਜਾਣ ਕਦੇ ਨਾ ਪਾਣ ਬੰਦ ਜਿਚਰ ਪਹਿਨਣ ਕਾਵਣੇ ਚਿਰ ਰੱਖਣ ਗੰਡ ਜਿਤ ਦਿਨ ਕਿਸੇ ਨਾ ਹੋਵੇ ਤਿਤ ਦਿਨ ਬੋਲਣ ਗੰਧ ਜੀ ਕੀ ਸਾਧ ਨਾ ਜਾਣੀ ਮਨੁੱਖ ਗਿਆਨੀ ਅੰਦ ਕੂੜਾ ਗੰਢ ਨਾ ਚੱਲੇ ਚਿੱਕੜ ਪੱਥਰ ਬੰਦ ਦਿਆਬ ਨਾ ਜਾਣੀ ਫੱਕੜ ਪਿੱਟਣ ਧੰਦ ਝੂਠੇ ਮੁੱਲ ਪਟਾਇਆ ਹੋ ਹੋ ਕਰਤ ਬਿਹੰਦ ਕਿਰਪਾ ਕਰੇ ਜਿਸ ਆਪਣੀ ਤਰ ਪੂਰਾ ਕਰਮ ਕਰੇ ਜਨ ਨਾਨਕ ਸੋ ਜਨ ਸੇ ਜਨ ਉਭਰੇ ਜੋ ਸਤਿਗੁਰ ਸਨ ਪਰੇ ਪੌੜੀ ਜੋਰ ਤੇ ਦੀਦਾਰ ਸੇਈ ਸੱਚ ਹਾਕ ਜਿਨੀ ਜਾਤਾ ਖਸਮ ਕੋ ਲੱਭੇ ਤਨਾ ਖਾਕ ਮਨ ਮੈਲਾ ਵੇਕਾਰ ਹੋਵੇ ਸੰਗ ਪਾਕ ਜਿਸੇ ਸੱਚਾ ਮਹਿਲ ਖੁੱਲੇ ਭਰਮ ਤਾਕ ਜਿਸੇ ਦਿਖਾਲੇ ਮਹਿਲ ਤਿਸ ਨ ਮਿਲੇ ਧਾਕ ਮਨ ਤਨ ਹੋਏ ਨਿਹਾਲ ਬਿੰਦਕ ਨਜ਼ਰ ਝਾਕ ਨੌ ਨਿਤ ਨਾਮ ਨਿਧਾਨ ਗੁਰ ਕੈ ਸ਼ਬਦ ਲਾਗ ਤਿਸੈ ਮਿਲੇ ਸੰਤ ਖਾਕ ਮਸਤਕ ਜਿਸੈ ਭਾਗ ਸਲੋਕ ਮਹਲਾ ਪੰਜਵਾਂ ਹਰਨਾ ਕੀ ਕੁ ਸੱਚ ਬੈਣ ਸੁਣਾਈ ਜੋ ਤੋ ਕਰੇ ਉਦਾਹਰਣ ਸੁੰਦਰ ਬਚਨ ਤੁਮ ਸੁਣੋ ਸ਼ਬੀਨੀ ਪ੍ਰਤੈ ਡਾ ਮਨ ਸਧਾਰਨ ਦਰਜਨ ਸੇਤੀ ਨੇਰ ਚਾਇਓ ਦਸ ਵਿਖਾ ਮੈਂ ਕਾਰਣੂਣੀ ਨਾਹੀ ਝੂਣੀ ਨਾਹੀ ਨਾਹੀ ਕਿਸੈ ਵਿਹੂਣੀ ਫਿਰ ਸ਼ੈਲ ਛਬੀਲਾ ਛੱਡ ਗੋ ਆਇਓ ਦੌਰਮਤ ਕਰਮ ਵੀ ਹੋਣੀ ਨਾ ਹੋ ਭੁੱਲੀ ਨਾ ਹੋ ਚੁੱਕੀ ਨਾ ਮੈਂ ਨਾ ਹੀ ਦੋਸਾ ਜਿਤ ਹੋ ਲਾਈ ਤਿਤ ਹੋ ਲੱਗੀ ਤੂੰ ਸੁਣ ਸੱਚ ਸੰਦੇਸਾ ਸਾਈ ਸੁਹਾਗਣ ਸਾਈ ਭਾਗਣ ਜੈ ਪਰ ਕਿਰਪਾ ਧਾਰੀ ਫਿਰ ਉਗਣ ਤਿਸਕੇ ਸਭ ਗੁਆਏ ਗਲ ਸੇਤੀ ਲਾਏ ਸਵਾਰੀ ਕਰਮਹੀਣ ਧੰਦ ਕਰੇ ਬੇਨੰਤੀ ਕਦ ਨਾਨਕ ਆਵੈ ਬਾਰੀ ਸਭ ਸੁਹਾਗਣ ਮਾਣ ਰਲੀਆ ਇਕ ਦੇਵੋ ਰਾਤ ਮਰਾਰੀ ਮਹੱਲਾ ਪੰਜਵਾਂ ਕਾਹੇ ਮਨ ਤੂੰ ਡੋਲਤਾ ਹਰ ਮਨਸਾ ਪੂਰਨ ਹਾਰ ਸਤਿਗੁਰ ਪੁਰਖ ਧਿਆਏ ਤੂੰ ਸਭ ਦੁੱਖ ਵਿਸਾਰਣ ਹਾਰ ਹਰ ਨਾਮ ਆਰਾਧ ਮਨ ਸਭ ਕਿਲ ਵਿਖ ਜਾਏ ਵਿਕਾਰ ਜਿਨ ਕੋ ਪੂਰਬ ਲਿਖਿਆ ਤਿਨ ਰੰਗ ਲਗਾ ਨਿਰੰਕਾਰ ਓਨੀ ਛੱਡਿਆ ਮਾਇਆ ਸੁਆਵੜਾ ਧਨ ਸਾਂਚਿਆ ਨਾਮ ਅਪਾਰ ਅਠੇ ਪਹਿਰ ਇਕ ਤੈ ਲਿਵੈ ਮੰਨਣ ਹੁਕਮ ਅਪਾਰ ਜਨ ਨਾਨਕ ਮੰਗੈ ਦਾਨ ਇਕ ਦੇਹੋ ਦਰਸ ਮਨ ਪਿਆਰ ਪੌੜੀ ਜਿਸ ਤੂੰ ਆਵੈ ਚਿੱਤ ਤਿਸ ਨੂੰ ਸਦਾ ਸੁੱਖ ਜਿਸ ਤੂੰ ਆਵੈ ਚਿੱਤ ਤਿਸ ਜਮਨਾ ਹੈ ਦੁੱਖ ਜਿਸ ਤੂੰ ਆਵੈ ਚਿੱਤ ਤਿਸ ਕੇ ਕਾੜਿਆ ਜਿਸ ਦਾ ਕਰਤਾ ਮਿੱਤਰ ਸਭ ਕਾਜ ਸਵਾਰਿਆ ਜਿਸ ਤੂੰ ਆਵੈ ਚਿੱਤ ਤਿਸ ਕੇ ਜਿਸ ਤੂੰ ਆਵੈ ਚਿੱਤ ਬਹੁਤਾ ਤਿਸ ਧਨ ਜਿਸ ਤੂੰ ਆਵੈ ਚਿੱਤ ਸੋ ਪ੍ਰਵਾਨ ਜਨ ਜਿਸ ਤੂੰ ਆਵੈ ਚਿੱਤ ਬਹੁਤਾ ਤਿਸ ਧਨ ਜਿਸ ਤੂੰ ਆਵੈ ਚਿੱਤ ਸੋ ਵੱਡ ਪਰਵਾਰਿਆ ਜਿਸ ਤੂੰ ਆਵੈ ਚਿੱਤ ਤਿਨ ਕੁਲ ਉਧਾਰਿਆ ਸਲੋਕ ਮਹੱਲਾ ਪੰਜਵਾਂ ਅੰਦਰੋਂ ਅੰਨਾ ਬਾਹਰੋਂ ਅੰਨਾ ਕੂੜੀ ਕੂੜੀ ਗਾਵੈ ਦੇਹੀ ਧੋਵੈ ਚੱਕਰ ਬਣਾਏ ਮਾਇਆ ਨੂੰ ਵੋਤਾਵੈ ਅੰਦਰ ਮੈਲ ਨਾ ਉਤਰੇ ਹੋ ਮੈਂ ਫਿਰ ਫਿਰ ਆਵੈ ਜਾਵੈ ਨੀਂਦ ਵਿਆਪਿਆ ਕਾਮ ਸੰਤਾ ਪਿਆ ਮੁਖੋ ਹਰ ਹਰ ਕਹਾਵੈ ਵੈਸਨੋ ਨਾਮ ਕਰਮ ਹੋ ਯੋਗਤਾ ਤੋਂ ਕੁੱਟੇ ਕਿਆ ਫਲ ਪਾਵੈ ਹੰਸਾਂ ਵਿੱਚ ਬੈਠਾ ਬਗ ਨਾ ਬਣੇਈ ਨਿਤ ਬੈਠਾ ਮੱਛੀ ਨੂੰ ਤਾਰ ਲਾਵੈ ਜਾਂ ਹੰਸ ਬਾ ਵਿਚਾਰ ਕਰ ਦੇਖਣ ਤਾਂ ਬੱਗਾਂ ਨਾਲ ਜੋੜ ਕਦੇ ਨਾ ਆਵੈ ਹੰਸਾਂ ਹੀਰਾ ਮੋਤੀ ਚੁਗਣਾ ਬਗ ਡੱਡਾ ਭਾਲਣ ਜਾਵੈ ਡਰਿਆ ਵਿਚਾਰਾ ਬਗਲਾ ਮਤ ਹੋਵੇ ਮੰਝ ਦਿਖਾਵੈ ਜਿਤ ਕੋ ਲਾਇਆ ਧਤੀ ਲਾਗਾ ਕਿਸ ਦੋਸਤ ਦਿੱਚੈ ਜਾ ਰੇ ਵੈ ਭਾਵੈ ਸਤਿਗੁਰ ਸਰਵਰ ਰਤਨੀ ਭਰਪੂਰੇ ਜਿਸ ਪ੍ਰਾਪਤ ਸੋ ਪਾਵੈ ਸਿੱਖ ਹੰਸ ਸਰਵਰ ਇਕੱਠੇ ਹੋਏ ਸਤਿਗੁਰ ਕੈ ਹੁਕਮ ਆਵੈ ਰਤਨ ਪਦਾਰਥ ਮਾਣਕ ਸਰਵਰ ਭਰਪੂਰੇ ਖਾਏ ਖਰਚ ਰਹੇ ਤੋਟ ਨਾ ਆਵੈ ਸਰਵਰ ਹੰਸ ਦੂਰ ਨਾ ਹੋਈ ਕਰਤੇ ਵੈ ਭਾਵੈ
ਜਾਂ ਨਾਨਕ ਜਿਸ ਦੇ ਮਸਤਕ ਭਾਗ ਤੁਰ ਲਿਖਿਆ ਸੋ ਸਿੱਖ ਗੁਰੂ ਪਾਇਆ ਵਾਇਆ ਪਤਰਿਆ ਕੁਟੰਬ ਸਭ ਤਾਰੇ ਸਭਾ ਸ੍ਰਿਸ਼ਟ ਚੜਾਵੇ। ਸਲੋਕ ਮਹੱਲਾ ਪੰਜਵਾਂ। ਪੰਡਿਤ ਖਾਏ ਬਹੁਤੀ ਰਾਹੀ ਕੋੜੜ ਮੋਠ ਜਨੇਹਾ ਅੰਦਰ ਮੋਹਨਿਤ ਬਿਓਨ ਭਰਮ ਵਿਆਪਿਆ ਤਿਟਸ ਨਾਹੀ ਦੇਹਾ। ਕੂੜੀ ਆਵੈ ਕੂੜੀ ਜਾਵੈ ਮਾਇਆ ਕੀ ਨਿਤ ਜੋਹਾ ਸੱਚ ਕਹੇ ਤੈ ਸ਼ੋਹੋ ਆਵੈ ਅੰਤਰ ਬਹੁਤਾ ਰੋਹਾ ਵਿਆਪਿਆ ਦੁਰਮਤ ਕਬਦ ਕਮੂੜਾ ਮਨ ਲੱਗਾ ਤਿਸ ਮੋਹਾ ਠੱਗੈ ਸੇਤੀ ਠੱਗ ਰਾਲਿਆ ਆਇਆ।

ਪਰਦਾ ਅੱਗੇ ਆਈ ਖਲੋਆ ਸਤਿਗੁਰ ਕੀਜੇ ਸਰਣੀ ਆਵੇ ਫਿਰ ਨੂਰੋਂ ਕੰਚਨ ਹੋਆ ਸਤਿਗੁਰ ਨਿਰਵੈਰ ਪੁੱਤਰ ਸਤਰ ਸਮਾਨੇ ਔਗਣ ਕੱਟੇ ਕਰੇ ਸੁਧ ਦੇਹਾ ਨਾਨਕ ਜਿਸ ਧੁਰ ਮਸਤਕ ਹੋਵੇ ਲਿਖਿਆ ਤਿਸ ਸਤਿਗੁਰ ਨਾਲ ਸੁਨੇਹਾ ਅੰਮ੍ਰਿਤ ਬਾਣੀ ਸਤਿਗੁਰ ਪੂਰੇ ਕੀ ਜਿਸ ਕਿਰਪਾਲ ਹੋਵੇ ਤਿਸ ਹਿਰਦੈ ਵਸੇਹਾ ਬਣ ਜਾਣਾ ਤਿਸਕਾ ਕੱਟੀਐ ਸਦਾ ਸਦਾ ਸੁਖ ਹੋਵਾ ਪਾਉੜੀ ਜੋ ਤੁਧ ਭਾਣਾ ਜੰਤ ਜੋ ਸੋ ਤੁਧ ਬੁਝਾਈ ਜੋ ਤੁਧ ਭਾਣਾ ਜੰਤ ਸੋ ਦਰਗਾਹ ਸਿਜਾਈ ਜਿਸਨੂੰ ਤੇਰੀ ਨਦਰ ਹੋ ਮੈਂ ਤੇ ਸਿਖਾਈ ਜਿਸਨੂੰ ਤੂੰ ਸੰਤੁਸ਼ਟ ਕਲਮਲ ਤੇ ਸਿਖਾਈ ਜਿਸਕੇ ਸਵਾਮੀ ਵੱਲ ਨਿਰਭਉ ਸੋ ਭਾਈ ਜਿਸਨੂੰ ਤੂੰ ਕਿਰਪਾਲ ਸੱਚਾ ਸੋ ਥਿਆਈ ਜਿਸਨੂੰ ਤੇਰੀ ਮਾਇਆ ਨਾ ਪੋਹੈ ਅਗਨਈ ਤਿਸਨੂੰ ਸਦਾ ਦਿਆਲ ਜਿਸ ਗੁਰ ਤੇ ਮਤ ਲਈ ਸਲੋਕ ਮਹਲਾ ਪੰਜਵਾਂ ਕਰ ਕਿਰਪਾ ਕਿਰਪਾਲ ਆਪੇ ਬਖਸ਼ ਲੈ ਸਦਾ ਸਦਾ ਜਪੀ ਤੇਰਾ ਨਾਉ ਸਤਿਗੁਰ ਪਾਏ ਪੈ ਮਨ ਤਨ ਅੰਤਰ ਵਸ ਦੁਖਾ ਨਾਸ ਹੋਏ ਹੱਥ ਦੇ ਆਪ ਰੱਖ ਵਿਆਪੈ ਭਾਉ ਨਾ ਕੋਈ ਗੁਣ ਗਾਵਾਂ ਦਿਨ ਰਹਿਣ ਇਤੇ ਕੰਮ ਲਾਏ ਸੰਤ ਜਨਾ ਕੈ ਸੰਗ ਹਉ ਮੈਂ ਰੋਗ ਜਾਏ ਸਭ ਨਿਰੰਤਰ ਖਸਮ ਇੱਕੋ ਰਵ ਰਿਹਾ ਗੁਰਪ੍ਰਸਾਦੀ ਸੱਚ ਸੱਚੋ ਸੱਚ ਲਹਿਆ ਦਇਆ ਕਰੋ ਦਇਆ ਲਿਆ ਆਪਣੀ ਸਿਫਤ ਦੇ ਦਰਸ਼ਨ ਦੇਖ ਨਿਹਾਲ ਨਾਨਕ ਪ੍ਰੀਤੇ ਮਹੱਲਾ ਪੰਜਵਾਂ ਏਕੋ ਜਪੀਏ ਮਨੈ ਮਾਏ ਕਸ ਕੀ ਸਰਣਾਏ ਕਸਿਓ ਕਰਪੈ ਰੜੀ ਦੂਜੀ ਨਾਹੀ ਜਾਏ ਇੱਕੋ ਦਾਤਾ ਮੰਗੀਐ ਸਭ ਕਿਛ ਪੱਲੇ ਪਾਏ ਮੰਤਨ ਸਾਸ ਗਰਾਸ ਪ੍ਰਭ ਇੱਕੋ ਇੱਕ ਧਿਆਏ ਅੰਮ੍ਰਿਤ ਨਾਮ ਨਿਧਾਨ ਸੱਚ ਗੁਰਮੁਖ ਪਾਇਆ ਜਾਏ ਵਡਭਾਗੀ ਤੇ ਸੰਤ ਜਨ ਮਨ ਸੰਤ ਜਨ ਜਿਨ ਮਨ ਉਠਾਏ ਜਲ ਥਲ ਮਈਰ ਰਵ ਰਿਹਾ ਦੂਜਾ ਕੋਈ ਨਾ ਏ ਨਾਮ ਧਿਆਈ ਨਾਮ ਉਚਨਾ ਨਾਨਕ ਖਸਮ ਰਜਾਏ ਪੌੜੀ ਜਿਸਨੂੰ ਤੂੰ ਰਖਵਾਲਾ ਮਾਰੇ ਤਿਸ ਕੌਣ ਜਿਸਨੂੰ ਤੂੰ ਰਖਵਾਲਾ ਜਿੱਤਾ ਤਿੰਨੇ ਭੈਣ ਜਿਸਨੂੰ ਤੇਰਾ ਅੰਗ ਤਿਸ ਮੁਖ ਉਜਲਾ ਜਿਸਨੂੰ ਤੇਰਾ ਅੰਗ ਸੋ ਨਿਰਮਲੀ ਹੂੰ ਨਿਰਮਲਾ ਜਿਸਨੂੰ ਤੇਰੀ ਨਦਰ ਨਾ ਲੇਖਾ ਪੁੱਛੀਐ ਜਿਸਨੂੰ ਤੇਰੀ ਖੁਸ਼ੀ ਤਿੰਨ ਨੌ ਨਿਧ ਪੁੱਛੀਐ ਜਿਸਨੂੰ ਤੂੰ ਪ੍ਰਭ ਵੱਲ ਤਿਸਕਿਆ ਮੋਛੰਦਗੀ ਜਿਸਨੂੰ ਤੇਰੀ ਮੇਰ ਸੋ ਤੇਰੀ ਬੰਦਗੀ ਸਲੋਕ ਮਹੱਲਾ ਪੰਜਵਾਂ ਉਹ ਕਿਰਪਾਲ ਸੁਆਮੀ ਮੇਰੇ ਸੰਤਾਂ ਸੰਗ ਬਿਹਾਵੈ ਤੁਧੋਂ ਭੁੱਲੇ ਸੀ ਜਮ ਜਮ ਮਰਦੇ ਤਨ ਕਦੇ ਨਾ ਚੁੱਕਣ ਹਾਵੈ ਮਹੱਲਾ ਪੰਜਵਾਂ ਸਤਿਗੁਰ ਸਿਮਰੋ ਆਪਣਾ ਘੱਟ ਘੱਟ ਘੱਟ ਘਾਟ ਹਰ ਹਰ ਨਾਮ ਜਪੰਤਿਆਂ ਕੋਈ ਨਾ ਬੰਦਾ ਵਾਟ ਪੌੜੀ ਤਿੱਥੇ ਤੂੰ ਸਮਰੱਥ ਜਿੱਥੇ ਕੋਈ ਨਾ ਏ ਉੱਥੇ ਤੇਰੀ ਰੱਖ ਅਗਨੀ ਉਧਰ ਮਾਏ ਸੁਣ ਕੇ ਜਮ ਕੈ ਦੂਤ ਨਾ ਏ ਤੇਰੇ ਛੱਡ ਜਾਏ ਭੋਜਲ ਬੇਖਮ ਸਗਾ ਗੁਰਸਬ ਦੀ ਪਾਰ ਪਾਏ ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸਹੀ ਖਾਏ ਕੱਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਏ ਸਭ ਸਹਿ ਨੂੰ ਕਿਰਪਾਲ ਸੰਭਾਲੇ ਸਾਏ ਸਾਏ ਬਿਰਥਾ ਕੋਈ ਨ ਜਾਏ ਜੇ ਆਵੈ ਤੂੰ ਦਿਆਏ ਸਲੋਕ ਮਹੱਲਾ ਪੰਜਵਾਂ ਦੂਜਾ ਤਿਸ ਨਾ ਬੁਝਾਇਓ ਪਾਰ ਬ੍ਰਹਮ ਨਾਮ ਦੇ ਆਧਾਰ ਅਗਾਮ ਗੋਚਰ ਸਾਹਿਬ ਸਮਰੱਥ ਸੱਚ ਦਾ ਤਾਰ ਤੂੰ ਨਿਚਰ ਨਿਰਵੈਰ ਸੱਚ ਸੱਚਾ ਤੂੰ ਦਰਬਾਰ ਕੀਮਤ ਕਹਿਣ ਨਾ ਜਾਈਐ ਅੰਤ ਨ ਪਾਰਾਵਾਰ ਰਾਵ ਛੋੜ ਹੋਰ ਜੇ ਮੰਗਣਾ ਸਭ ਵਿਖਿਆ ਰਸਾਰ ਸੇ ਸੁਖੀਏ ਸੱਚਾ ਸੇ ਜਿਨ ਸੱਚਾ ਵਿਵਹਾਰ ਜਿਨ੍ਹਾਂ ਲੱਗੀ ਪ੍ਰੀਤ ਪ੍ਰਭ ਨਾਮ ਸਹਿਜ ਸੁਖ ਸਾਰ ਨਾਨਕੇ ਕਰਾ ਦੇ ਸੰਤਰ ਰੇਨਾਰ ਸਲੋਕ ਮਹੱਲਾ ਪੰਜਵਾਂ ਆਨੰਦ ਸੁਖ ਵਿਸਰਾਮ ਨਿਤ ਹਰ ਕਾ ਕੀਰਤਨ ਗਾਏ ਔਰ ਸਿਆਣ ਛੱਡ ਦੇ ਨਾਨਕ ਉਧਰ ਸੁਣਾਏ ਪੌੜੀ ਨਾ ਤੂੰ ਆਵੈ ਵਸ ਬਹੁਤ ਕਿਣਾਵਣੇ ਨਾ ਤੂੰ ਆਵੈ ਵਸ ਬੇਦ ਪੜਾਵਣੇ ਨਾ ਤੂੰ ਆਵੈ ਵਸ ਤੀਰਥ ਨਾਈਐ ਨਾ ਤੂੰ ਆਵੈ ਵਸ ਧਰਤੀ ਧਾਈਐ ਨਾ ਤੂੰ ਆਵੈ ਵਸ ਕਿਤੇ ਸਿਆਣ ਪੈ ਨਾ ਤੂੰ ਆਵੈ ਵਸ ਬਹੁਤਾ ਦਾਨ ਦੇ
ਸਭ ਕੋ ਤੇਰੇ ਵਸ ਅਗਮ ਗੋਚਰਾ ਤੂੰ ਭਗਤਾਂ ਕੈ ਵਸ ਭਗਤਾਂ ਤਾਣ ਤੇਰਾ ਸਲੋਕ ਮਹਲਾ ਪੰਜਵਾਂ ਆਪੇ ਵੈਦ ਆਪ ਨਾਰਾਇਣ ਇਹ ਵੈਦ ਜੀ ਕਾ ਦੁੱਖ ਲਾਇਣ ਗੁਰ ਕਾ ਸਭ ਰੰਤ ਰਸ ਖਾਇਣ ਨਾਨਕ ਜਿਸ ਮਨ ਵਸੇ ਤਿਸ ਕੇ ਸਭ ਦੁੱਖ ਮਿਟਾਇਣ ਮਹਲਾ ਪੰਜਵਾਂ ਹੁਕਮ ਉਛਲੈ ਹੁਕਮੇ ਰਹੇ ਹੁਕਮੇ ਦੁੱਖ ਸੁਖ ਸਮ ਕਰ ਸਹਿ ਹੁਕਮੇ ਨਾਮ ਜਪੇ ਦਿਨ ਰਾਤ ਨਾਨਕ ਜਿਸਨ ਹੋਵੇ ਦਾਤ ਹੁਕਮ ਮਰੇ ਹੁਕਮੇ ਹੀ ਜੀਵੈ ਹੁਕਮੇ ਨਾਨਾ ਵੱਡਾ ਥੀਵੈ ਹੁਕਮੇ ਜੋ ਸੋਗ ਹਰਖ ਆਨੰਦ ਹੁਕਮੇ ਜਪੈ ਨਿਰੋਧ ਹਰ ਗੁਰਮੰਤ ਹੁਕਮੇ ਆਵਣ ਜਾਣ ਰਹਾ ਏ ਨਾਨਕ ਜਾ ਕੋ ਭਗਤੀ ਲਾਏ ਪੌੜੀ ਹੋ ਤਿਸ ਢਾਡੀ ਸੇਵ ਕੁਰਬਾਨ ਜੇ ਤੇਰਾ ਸੇਵਦਾਰ ਹੋ ਤਿਸ ਢਾਡੀ ਬਲਿਹਾਰ ਜੇ ਗਾਵੈ ਗੁਣ ਅਪਾਰ ਸੋ ਢਾਡੀ ਧਨ ਧਨ ਜਿਸ ਲੋੜੈ ਨਿਰੰਕਾਰ ਸੋ ਢਾਡੀ ਭਗਤ ਜਿਸ ਸੱਚਾ ਦੁਆਰ ਬਾਰ ਉਹ ਢਾਡੀ ਤੁਧ ਧਿਆਈ ਕਲਾਣੇ ਦਿਨ ਨਾਰ ਮੰਗੈ ਅੰਮ੍ਰਿਤ ਨਾਮ ਨਾਵੈ ਕਦੇ ਹਾਰ ਕੱਪੜ ਭੋਜਨ ਸੱਚ ਲਹਿੰਦਾ ਰਿਵੈ ਧਾਰ ਸੋ ਢਾਡੀ ਗੁਣਵੰਤ ਜਿਸਨੋ ਪ੍ਰਭ ਪਿਆਰ ਸਲੋਕ ਮਹਲਾ ਪੰਜਵਾਂ ਅੰਮ੍ਰਿਤ ਬਾਣੀ ਅਮਿਓ ਰਸ ਅੰਮ੍ਰਿਤ ਹਰ ਕਾ ਨਾਉ ਮੰਤਨ ਹਿਰਦੈ ਸਿਮਰ ਹਾਰੇ ਹਾਠ ਪੈਰ ਗੁਣ ਗਾਉ ਦੇਸਣੋ ਤੁਮ ਗੁਰਸਿੱਖੋ ਸੱਚਾਇ ਸੁਆਉ ਜਨ ਪਦਾਰਥ ਸਫਲ ਹੋਏ ਮਨ ਮੈਂ ਲਾਏ ਭਾਉ ਸੁਖ ਸਹਿਜ ਆਨੰਦ ਘਣਾ ਪ੍ਰਭ ਜਪਤਿਆਂ ਦੁਖ ਜਾਏ ਨਾਨਕ ਨਾਮ ਜਪਤ ਸੁਖ ਉਪਜੈ ਦਰਗਹਿ ਪਾਈਏ ਠਾਉ ਮਹਲਾ ਪੰਜਵਾਂ ਨਾਨਕ ਨਾਮ ਧਿਆਈਐ ਗੁਰਪੂਰਾ ਮੱਧੇ ਬਾਪੇ ਭਾਣੇ ਜਪਤ ਸੰਜਮੈ ਭਾਣੇ ਹੀ ਕੱਢ ਲਏ ਭਾਣੇ ਜੋਨ ਪਵਾਈਐ ਭਾਣੇ ਬਖਸ਼ ਕਰੇ ਭਾਣੇ ਦੁੱਖ ਸੁਖ ਭੋਗੀਐ ਭਾਣੇ ਕਰਮ ਕਰੇ ਭਾਣੇ ਮਿੱਟੀ ਸਾਜ ਕੈ ਭਾਣੇ ਜੋ ਤਰੇ ਭਾਣੇ ਭੋਗ ਭੋਗਾਏ ਦਾ ਭਾਣੇ ਮਨ ਹੈ ਕਰੇ ਭਾਣੇ ਨਰਕ ਸੁਰਗ ਉਤਾਰੇ ਭਾਣੇ ਧਰਨ ਪਰੇ ਭਾਣੇ ਹੀ ਵਿੱਚ ਭਗਤੀ ਲਾਏ ਨਾਨਕ ਵਿਰਲੇ ਹੇ ਪੌੜੀ ਵਡਿਆਈ ਸੱਚੇ ਨਾਮ ਕੀ ਹੋ ਜੀਵਾ ਸੁਣ ਸੁਣੇ ਪਸੂ ਪ੍ਰੇਤ ਗਿਆਨ ਉਧਾਰੇ ਇੱਕ ਖਣੇ ਦਿਨਸ ਰਹਿਣ ਤੇਰਾ ਨਾਉ ਸਦਾ ਸਦ ਜਾਪੀਐ ਤਿਸ ਨਾ ਭੁੱਖ ਵਿਕਰਾਲ ਨਾਉ ਤੇਰਾ ਤਰਾਪੀਐ ਰੋਗ ਸੋਗ ਦੁੱਖ ਵੰਜੈ ਜਿਸ ਨਾਉ ਮਨ ਵਸੈ ਤਿਸੈ ਪ੍ਰਾਪਤ ਲਾਲ ਜੋ ਕੁਛ ਸਭ ਦੀ ਰਸੈ ਵਖੰਡ ਬ੍ਰਹਿਮੰਡ ਬੇਅੰਤ ਉਦਾਹਰਣ ਹਾਰਿਆ ਤੇਰੀ ਸੋਭਾ ਤੁਧ ਸੱਚੇ ਮੇਰੇ ਪਿਆਰਿਆ ਸਲੋਕ ਮਹਲਾ ਪੰਜਵਾਂ ਮਿੱਤਰ ਪਿਆਰਾ ਨਾਨਕ ਜੀ ਮੈਂ ਛੱਡ ਗਵਾਇਆ ਰੰਗ ਕੁਸੁਮ ਵੈ ਭੁੱਲੀ ਤੋ ਸੱਜਣ ਕੀ ਮੈਂ ਕੀਮ ਨਾ ਪਾਉਂਦੀ ਹੋ ਤੁਧ ਬਿਨ ਅੱਡ ਨਾ ਲੈਂਦੀ ਮਹਲਾ ਪੰਜਵਾਂ ਸੱਸ ਪਰਾਇਣ ਨਾਨਕ ਜੀ ਓ ਸਸਰਾ ਵਾਦੀ ਜੇਠ ਪਾਉ ਪਾਉ ਤੂੰ ਲੁਹੈ ਹਬੇ ਭਸ ਪਣੇ ਦੇ ਵਤਨ ਜਾ ਮੈਂ ਸੱਜਣ ਤੂੰ ਹੈ ਪੌੜੀ ਜਿਸ ਤੂੰ ਉਠਾ ਚਿੱਤ ਤਿਸ ਦਰਦ ਨਿਵਾਰਣੋ ਜਿਸ ਤੂੰ ਉਠਾ ਚਿੱਤ ਤਿਸ ਕਦੇ ਨਾ ਹਾਰਣੋ ਜਿਸ ਮਿਲਿਆ ਪੂਰਾ ਗੁਰ ਸੋ ਸਰ ਪ੍ਰਤਾਰਣੋ ਜਿਸਨੂੰ ਲਾਏ ਸੱਚ ਤਿਸ ਸੱਚ ਸੰਭਾਲਣੋ ਜਿਸ ਆਇਆ ਹੱਥ ਨਿਦਾਨ ਸੋ ਰਹਿਆ ਭਾਲਣੋ ਜਿਸਨੂੰ ਇੱਕੋ ਰੰਗ ਭਗਤ ਸੋ ਜਾਣਨੋ ਉਹ ਸਭਨਾ ਕੀ ਰੇਣ ਬਿਰਹੀ ਚਾਰਣ ਸਭ ਤੇਰੇ ਚੋਜ ਵਿਡਾਣ ਸਭ ਤੇਰਾ ਕਾਰਣ ਸਲੋਕ ਮਹਲਾ ਪੰਜਵਾਂ ਉਸਤਤ ਨਿੰਦਾ ਨਾਨਕ ਜੀ ਮੈਂ ਹਬ ਵਜਾਈ ਛੋੜਿਆ ਸਹਬ ਕਿਛ ਤਿਆਗੀ ਹੱਬੇ ਸਾਖ ਕੁੜਾਵੇ ਡਿੱਠੇ ਤੋ ਪੱਲੇ ਤੈਡੇ ਲਾਗੀ ਮਹਲਾ ਪੰਜਵਾਂ ਫਿਰਦੀ ਫਿਰਦੀ ਨਾਨਕ ਜੀਓ ਹੋ ਪਾਵੀ ਥੀ ਬੁੱਧ ਸਾਵਰ ਪੰਦਾ ਤਾਂ ਹੋ ਸੁਖ ਸੁਖਾਲੀ ਸੁੱਤੀ ਜਾਂ ਗੁਰਮਿਲ ਸੱਜਣ ਮੈਂ ਲੱਦਾ ਪੌੜੀ ਸਭੇ ਦੁੱਖ ਸੰਤਾਪ ਜਾਂ ਤੁਧੋ ਭੁੱਲੀਏ ਜੇ ਕੀਚਣ ਲੱਖ ਪਾਵ ਤਾਂ ਕਹੀਂ ਨਾ ਘੁੱਲੀਐ ਜਿਸਨੋ ਵਿਸਰੈ ਨਾਉ ਸੋ ਨਿਰਦਨ ਕਾਢੀਐ ਜਿਸਨੋ ਵਿਸਰੈ ਨਾਉ ਸੋ ਜੋਨੀ ਹਾਂਡੀਐ ਜਿਸ ਖਸਮ ਨਾ ਆਵੈ ਚਿੱਤ ਤਿਸ ਜਮ ਡੰਡ ਦੇ ਜਿਸ ਖਸਮ ਨਾ ਆਵੀ ਚਿੱਤ ਰੋਗੀ ਸੇਗਣੇ ਜਿਸ ਖਸਮ ਨਾ ਆਵੀ ਚਿੱਤ ਸੋ ਖਰੋ ਅਹੰਕਾਰੀਆ ਸੋਈ ਦੁਹੇਲਾ ਜਗ ਜਿਨ ਨਾਉ ਵਿਸਾਰੀਆ ਸਲੋਕ ਮਹਲਾ ਪੰਜਵਾਂ ਪੈਂਦੀ ਬੰਦਸ ਮੈਂ ਕੋਈ ਨਾ ਡਿੱਠਾ ਤੂੰ ਨਾਨਕ ਮਨ ਭਾਣਾ ਢੋਲ ਘੁਮਾਈ ਤਿਸ ਮਿੱਤਰ ਵਿਚੋਲੇ ਜੈ ਮਿਲ ਕੰਤ ਪਛਾਣਾ ਮਹੱਲਾ ਪੰਜਵਾਂ ਭਾਵ ਸੁਹਾਵੇ ਜਾ ਤੋ ਧਿਰ ਜੁਲਦੇ ਸੀ ਸੁਹਾਵਾ ਚਰਣੀ
मुख सुहावा ज्ञान तौ जस गावै जियो पया तौ सरणी पौड़ी मिल नारी सत्संग मंगल गाविया घर का हुआ बंधान बोर न ताविया बैठी दुरमत दौरत सोए कुड़ाविया सीलबंद प्रधान हृदय सचाविया अंतर बाहर एक करत्याविया मन दर्शन की प्यास चरण दसाविया शोभा बनी सिगार खसम जा राविया मिलिया ए संजोग जा तिस भाविया श्लोक महला पांचवा हब गुण तैडे नानक जियो मैं कुथी है मैं निर्गुण ते क्या होवै तुद जेवड़ दा तार न कोई जाचक सदा जचोवै महला पांचवा देश जंदड़ी ऊन मझूणा गुर सज्जन जियो तराया हबे सुख सुहेलड़ा सुता जिता जग सवाया पौड़ी वड़ा तेरा दरबार सच्चा तुद तख्त सिरसा पासा नेचल चौर छत जो भावै पारवनाम सोई सच न्याओ जो भावै पारवनाम निथावै मिलै थाओ जो कीनी करतार साई भली गल जिनी पछाता खसम से दरगाह मल सही तेरा फरमान किने ना फेरी है कारण करन करीम कुदरत तेरी है श्लोक महला पांचवा सोए सनंदड़ी मेरा तन मन मौला नाम जपंदड़ी लाली पंद जलंदड़ी मेरा अंदर ठंडा उगर दर्शन देख निहाली महला पांचवा हड मजाहू मैं मान कलदा मून न किता मैं सतगुर दिता ढूंढ वजाई थिया थिता जन पदार्थ नानक जिता पौड़ी जिसका मस्तक कर्म सो होए जिसका मस्तक कर्म होए सो सेवा लागा जिस गुरमिल कमर प्रगासिया सो आंदन जागा लगा रंग चरनार बिंद सब भरम भौ भागा आत्म जिता गुरमतिया गंजत पागा जिसे त्याया पार ब्रह्म सो कल मैं तागा साधु संगत निर्मला अठसठ में जनागा जिस प्रभ मिलिया अपना सो पुरख सो भागा नानक तिस बलिहार न जिस एवड़ भागा श्लोक महला पांचवा जा फिर अंदर तां धन बाहर जा फिर बाहर तां धन माहर बिन नामै बो फेर फराहर सतगुर संग दिखाया जाहर जन नानक सच्चे सच समाहर महला पांचवा आहर सब करदा फिर आहर एक ना होए नानक जित आहर जग उदरै बिरला बूझै कोय पौड़ी वटी हूं वड्डा पार तेरा मरतवा रंग परंग अनेक न जापन करतवा जिया अंदर जियो सब कुछ जान ला सब कुछ तेरे बस तेरा घर भला तेरे घर आनंद वधाई तुद घर मन मत्ता तेज अपना आप जर सर्व कला भरपूर दिसै जत कता नानक दा सुन दास तुद आगे बिन बताओ श्लोक महला पांचवा छतड़े बाजार सोहन विच वपारिय वखर हिक अपार नानक कटे सो धनी महला पांचवा कबीरा हमरा को नहीं हम किसू के नाए जने रचन रचाया तिस ही माहे समाए पौड़ी सफलियो बिरख सुहावड़ा हार सफल अमृता मन लो चैन मिलन कौ क्यों वन्य किता वरना चेहना वाहरा वो गम जिता वो प्यारा जी का जो खोल पिता सेवा करी तसाड़िया मैं दस्यो मिता कुरवाणी वंजा वारणे बल्ले बल किता दसन संत प्यारिया सुनो लाए चिता जिस लिखिया नानक दास तिस नाउ अमृत सतगुर दिता श्लोक महला पंजमा कबीर धरती साध की तस्कर बैसै गाहे धरती भार न व्यापई उनको लोह लाहू लाए महला पंजमा कबीर चावल कारणे तुक मोली लाए संक संगी बैसते ता पूछे धर्म राय पौड़ी आपे ही वड परवार आप एकातिया अपनी कीमत आप आपे ही जातिया सब

ਮਾਨੋ ਸੋ ਤੇਰੇ ਭਗਤ ਜਿਨੀ ਸੱਚ ਤੂੰ ਡਿੱਠਾ ਜਿਸਨੋ ਤੇਰੀ ਦਇਆ ਸਲਾਹੇ ਸੋਏ ਸਤੁੱਧ ਜਿਸ ਗੁਰ ਭੇਟੇ ਨਾਨਕ ਨਿਰਮਲ ਸੋਈ ਸੁੱਧ ਸਲੋਕ ਮਹੱਲਾ ਪੰਜਵਾਂ

ਕਰ ਰਹੇ ਨੇ, ਜੱਗ ਬਾਲ ਰਹੇ ਨੇ, ਵੇਦ ਪੜ ਰਹੇ ਨੇ, ਪੁਰਾਣ ਪੜ ਰਹੇ ਨੇ, ਤੇ ਹੋਇਆ ਕੀ? ਕੋਈ ਮੁਗਲ ਨਾ ਹੋਇਆ ਅੰਧਾ, ਵੇਦਾਂ ਦੇ ਸਲੋਕਾਂ ਦੇ ਨਾਲ ਕੋਈ ਅੰਨਾ ਨਾ ਹੋਇਆ। ਬਾਬਰ ਨੇ ਐਸਾ ਹੱਲਾ ਕੀਤਾ, ਤਬਾਹ ਕਰਕੇ ਰੱਖ ਦਿੱਤਾ, ਬਰਬਾਦ ਕਰਕੇ ਰੱਖ ਦਿੱਤਾ। ਕੋਈ ਮੁਗਲ ਨਾ ਹੋਇਆ ਅੰਧਾ, ਕਿਨੇ ਨਾ ਪਰਚਾ ਲਾਇਆ, ਮੁਗਲ ਪਠਾਣਾ ਭਈ ਲੜਾਈ, ਰਣ ਮੈਂ ਤੇਗ ਵਗਾਈ, ਓਨੀ ਤਬਕਤਾਨ ਚਲਾਈ, ਓਨੀ ਹਸਤ ਚੜਾਈ, ਮੁਕਾਬਲਾ ਕਿੱਥੇ? ਆ ਪਾਤਸ਼ਾਹ ਕਹਿੰਦੇ ਹੁਣ ਮੈਂ ਛਤਰੀ ਕਰਮ ਜਿਹੜਾ ਹੈ ਉਹ ਕਰਨਾ, ਕਿ ਮੈਂ ਵੇਦ ਪੜਾਂ, ਤਪ ਕਰਾਂ, ਪੁੱਠਾ ਲਟਕਾਂ, ਕਿ ਜਰਵਾਣਿਆਂ ਨੇ ਤੇ ਘੇਰ ਲਿਆ,